ਜਲੰਧਰ ਕੇਂਦਰ ਦਾ FM ਰੇਨਬੋ ਚੈਨਲ ਹੈ। ਅੱਜ ਸ਼ੱਕ ਸੰਵਤ 1947 ਦੇ ਆਸ਼ੜ ਮਹੀਨੇ ਦੀ 5 ਤਰੀਕ, ਤਦ ਅਨੁਸਾਰ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 26 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। FM ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

FM Rainbow 102.7 MHz ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਲੋ ਹੁਣ ਸੁਣੋ ਸਾਡੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੀ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਛੇ ਵੱਜ ਕੇ 5 ਮਿੰਟ ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਨ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। 7 ਵੱਜ ਕੇ 2 ਮਿੰਟ 'ਤੇ ਤੁਸੀਂ ਸੁਣੋਗੇ ਸਾਡਾ ਇਨਫੋਰਮੇਟਿਵ ਪਲੱਸ ਐਂਟਰਟੇਨਿੰਗ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਜਿਹਦੇ ਵਿੱਚ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕੀਤੀ ਜਾਏਗੀ।

8:03 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ। ਤੁਹਾਡੀ ਹਾਰਟਬੀਟ ਨੂੰ ਐਨਰਜੈਟਿਕ ਬਣਾਏਗਾ ਨੌਨਸਟੌਪ ਪੰਜਾਬੀ ਬੀਟਸ ਨਾਲ ਪ੍ਰੋਗਰਾਮ ਅੱਡੀ ਟੱਪਾ। ਬੈਕ ਟੂ ਬੈਕ ਪੰਜਾਬੀ ਸੌਂਗਸ ਤੁਹਾਡੇ ਵਾਸਤੇ ਪਲੇ ਕੀਤੇ ਜਾਣਗੇ।

9:02 ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਦਿਲਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੁਸੀਂ ਇੰਜੋਏ ਕਰੋਗੇ। 10:02 'ਤੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ, ਅਤੇ ਨਾਲ ਹੀ ਉਹਨਾਂ ਗੀਤਾਂ ਬਾਰੇ ਹੋਣਗੀਆਂ ਕੁਝ ਖਾਸ ਗੱਲਾਂ।

question. ਦੋ ਵੱਜ ਕੇ 30 ਮਿੰਟ ਯਾਨੀ ਕਿ 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਪੋਂਸਰਡ ਪ੍ਰੋਗਰਾਮ ਉਮੰਗ ਅਤੇ ਠੀਕ 3 ਵਜੇ ਦੁਪਹਿਰ ਨੂੰ ਤੁਸੀਂ ਸੁਣੋਗੇ ਰੇਡੀਓ ਡਾਕਟਰ ਸਿੱਧਾ ਦਿੱਲੀ ਕੇਂਦਰ ਤੋਂ।

ਸ਼ਾਮੀ 4 ਵਜੇ ਹਿਮਰਸਟ ਟੱਚ ਵਿੱਚ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਹੈਲੋ ਜਲੰਧਰ, ਤੇ ਠੀਕ 5 ਵਜੇ ਯੁਵਾ ਦੋਸਤਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਯੁਵਾਣੀ ਤੁਸੀਂ ਇੰਜੋਏ ਕਰੋਗੇ।

ਤੁਹਾਡੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਏਗਾ, ਜ਼ਿੰਦਗੀ ਨੂੰ ਹੋਰ ਪੋਜ਼ਿਟਿਵ ਬਣਾਏਗਾ। ਪ੍ਰੋਗਰਾਮ ਲਵ ਯੂ ਜ਼ਿੰਦਗੀ ਠੀਕ 6 ਵਜੇ ਪੰਜਾਬੀ ਤੇ ਹਿੰਦੀ ਫਿਲਮਾਂ ਬਾਰੇ ਇੰਟਰਸਟਿੰਗ ਫੈਕਟਸ, ਅਪਡੇਟਸ, ਅਨਟੋਲਡ ਸਟੋਰੀਜ਼ ਤੁਸੀਂ ਸੁਣੋਗੇ ਫਿਲਮੀ ਦੁਨੀਆ ਪ੍ਰੋਗਰਾਮ 'ਚ ਠੀਕ 7:02 ਤੇ। ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਪਬਲਿਕ ਮੰਚ ਤੇ 9:02 ਤੇ ਮੈਸੇਜ ਬੇਸਡ ਫਰਮਾਇਸ਼ੀ ਪ੍ਰੋਗਰਾਮ ਤੁਸੀਂ ਸੁਣੋਗੇ ਦਿਲ ਚਾਹਤਾ ਹੈ। ਠੀਕ 10 ਵਜੇ ਤੋਂ ਲੈ ਕੇ 10:30 ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਸ਼ਾਮੀ ਗਜ਼ਲ ਤੇ ਠੀਕ 10:30 ਤੋਂ ਲੈ ਕੇ 11 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਰੈਟਰੋ ਸੋਲੋ ਫਿਲਮੀ ਸੌਂਗਸ। FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ 'ਤੇ। ਇਹ ਸੰਗ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 6:05 ਹੋ ਗਏ ਨੇ, ਯਾਨੀ ਕਿ ਹੁਣ ਵੇਲਾ ਹੋ ਗਿਆ ਭਗਤੀ ਰਸ ਦੇ ਪ੍ਰੋਗਰਾਮ ਵੰਦਨਾ ਦਾ। ਅਤੇ ਕਿਉਂ ਨਾ ਸ਼ੁਰੂਆਤ ਕਰਦੀ ਹਾਂ ਰੱਬ ਦੇ ਨਾਮ ਤੋਂ, ਤਾਂ ਕਿ ਸਾਡਾ ਸਾਰਿਆਂ ਦਾ ਸਾਰਾ ਦਿਨ ਪੋਜ਼ੀਟਿਵ ਜਾਵੇ।

ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ 102.7 ਮੈਗਾਹਰਟਜ਼ ਤੇ। ਵਾਹਿਗੁਰੂ ਦਾ ਸਿਮਰਨ ਦਿਲ ਨੂੰ ਸਕੂਨ ਦਿੰਦਾ ਹੈ, ਮਨ ਨੂੰ ਹੌਸਲਾ ਦਿੰਦਾ ਹੈ ਅਤੇ ਜ਼ਿੰਦਗੀ ਨੂੰ ਨਵੀਂ ਰੌਸ਼ਨੀ ਦਿੰਦਾ ਹੈ। ਸਾਨੂੰ ਰੋਜ਼ ਅਰਦਾਸ ਕਰਨੀ ਚਾਹੀਦੀ ਹੈ, ਸਾਡਾ ਅੱਜ ਦਾ ਦਿਨ ਸ਼ੁਭ ਹੋਵੇ, ਖੁਸ਼ੀਆਂ ਨਾਲ ਭਰਿਆ ਹੋਵੇ, ਚੜ੍ਹਦੀ ਕਲਾ ਅਤੇ ਨੇਕੀਆਂ ਨਾਲ ਭਰਿਆ ਹੋਵੇ।

ਅੱਜ ਸ਼ੁੱਕਰਵਾਰ ਹੈ, ਇੱਕ ਅਜਿਹਾ ਦਿਨ ਜਿਸ ਨੂੰ ਬਹੁਤ ਸਾਰੇ ਸ਼ਰਧਾਲੂ ਮਾਂ ਦੁਰਗਾ ਦੀ ਭਗਤੀ ਅਤੇ ਕਿਰਪਾ ਨਾਲ ਜੋੜਦੇ ਹਨ। ਮਾਂ ਦੇ ਦਰ 'ਤੇ ਕੋਈ ਅਮੀਰ ਕੋਈ ਗਰੀਬ ਨਹੀਂ ਹੁੰਦਾ, ਉੱਥੇ ਸਿਰਫ ਸੱਚੀ ਸ਼ਰਧਾ ਦੀ ਕਦਰ ਕੀਤੀ ਜਾਂਦੀ ਹੈ। ਜੋ ਵੀ ਦਿਲੋਂ ਮੱਥਾ ਟੇਕਦਾ ਹੈ ਉਹ ਆਪਣੀਆਂ ਉਮੀਦਾਂ 'ਤੇ ਵਿਸ਼ਵਾਸ ਨਾਲ ਵਾਪਸ ਮੁੜਦਾ ਜ਼ਰੂਰ ਹੈ।

ਐਫਐਮ ਬੈਂਡ 102.7 ਤੇ 103.6 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਜਿਸ ਦਿਲ ਵਿੱਚ ਸ਼ੁਕਰਾਨਾ ਵਸਦਾ ਹੈ ਉਸ ਦਿਲ ਵਿੱਚ ਸ਼ਿਕਾਇਤਾਂ ਲਈ ਘੱਟ ਰਹਿ ਜਾਂਦੀ ਹੈ ਥਾਂ। ਇਸ ਲਈ ਹਰ ਸਵੇਰ ਸਾਨੂੰ ਰੱਬ ਦਾ ਨਾਮ ਲੈਣਾ ਚਾਹੀਦਾ ਹੈ। ਵਾਹਿਗੁਰੂ ਦਾ ਨਾਮ ਸਿਰਫ ਬੋਲਣ ਲਈ ਨਹੀਂ ਹੁੰਦਾ, ਜ਼ਿੰਦਗੀ ਵਿੱਚ ਅਪਣਾਉਣ ਲਈ ਵੀ ਹੁੰਦਾ ਹੈ। ਬੋਲੀ ਵਿੱਚ ਮਿਠਾਸ, ਦਿਲ ਵਿੱਚ ਪਿਆਰ ਅਤੇ ਕਰਮਾਂ ਵਿੱਚ ਸੱਚਾਈ, ਇਹੀ ਅਸਲ ਬੰਦਗੀ ਹੈ।

ਸ਼ੁੱਕਰਵਾਰ ਦੀ ਇਸ ਸੋਹਣੀ ਸਵੇਰ 'ਚ ਆਓ ਲਕਸ਼ਮੀ ਮਾਂ ਜੀ ਦਾ ਵੀ ਨਾਮ ਲੈ ਲੈਂਦੇ ਹਾਂ। ਕਹਿੰਦੇ ਨੇ ਜਿੱਥੇ ਮਿਹਨਤ ਸੱਚਾਈ ਹੁੰਦੀ ਹੈ ਉੱਥੇ ਮਾਂ ਲਕਸ਼ਮੀ ਆਪਣੀ ਕਿਰਪਾ ਦੀਆਂ ਬਰਕਤ ਆਪ ਹੀ ਵਰਸਾ ਦਿੰਦੀ ਹੈ। ਮਾਂ ਲਕਸ਼ਮੀ ਜੀ ਸਿਰਫ ਧਨ ਦੀ ਹੀ ਨਹੀਂ ਸਗੋਂ ਸੁੱਖ ਸ਼ਾਂਤੀ ਖੁਸ਼ਹਾਲੀ ਅਤੇ ਚੰਗੇ ਸੰਸਕਾਰਾਂ ਦੀ ਵੀ ਦੇਵੀ ਹੈ।

ਸਾਨੂੰ ਹਰ ਸਵੇਰ ਦੀ ਸ਼ੁਰੂਆਤ ਪ੍ਰਭੂ ਦੇ ਰੱਬ ਦੇ ਨਾਮ ਨਾਲ ਕਰਨੀ ਚਾਹੀਦੀ ਹੈ। ਯਕੀਨ ਮੰਨੋ ਪੂਰਾ ਦਿਨ ਸੋਹਣਾ ਲੰਘਦਾ ਹੈ। ਇੱਦਾਂ ਹੀ ਖੁਸ਼ ਰਹੋ, ਤੰਦਰੁਸਤ ਰਹੋ। ਵੰਦਨਾ ਪ੍ਰੋਗਰਾਮ ਤੁਸੀਂ ਸਰਵਨ ਕਰ ਰਹੇ ਸੀ। ਹੁਣ ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਿਕ 7 ਵੱਜ ਗਏ ਨੇ। ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ।

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਵਪਾਰ ਸਮਝੌਤਾ ਹੈ। ਭਾਰਤ ਨੇ 2026 ਵਿੱਚ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਗੁਰਗਾਮ ਵਿੱਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਹੈ।

ਰੱਖਿਆ ਆਤਮ ਰੱਖਿਆ ਆਤਮ ਨਿਰਭਰਤਾ ਦੇ ਇੱਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾ ਏਅਰਬੋਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਿਮ ਸੰਚਾਲਨ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਸਰਕਾਰ ਨੇ ਪਾਸਪੋਰਟ ਦੀ ਅਰਜ਼ੀ ਦੀ ਫੀਸ ਵਧਾ ਦਿੱਤੀ ਹੈ, ਜਿਸ ਨਾਲ 36 ਪੰਨਿਆਂ ਦਾ ਨਵਾਂ ਪਾਸਪੋਰਟ ਜਾਂ ਪਾਸਪੋਰਟ ਦੁਬਾਰਾ ਜਾਰੀ ਕਰਨ ਦੀ ਫੀਸ ਹੁਣ 2,500 ਰੁਪਏ ਹੋਵੇਗੀ। ਪਾਸਪੋਰਟ ਨੇਮ 2026 ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਹਿੱਸੇਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਕੱਲ੍ਹ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਪੁਲਿਸ ਅਧਿਕਾਰੀ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ ਨੇ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿੱਚ ਕਾਰਤੂਸ ਅਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ 2026 ਦੇ ਸੰਬੰਧ ਵਿੱਚ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੰਤਰ ਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਮੌਸਮ ਵਿਭਾਗ ਨੇ ਭਲਕੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ACG ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

ਅਸਮ ਬੈਂਡ 102.7 ਮੈਗਾਹਰਟਸ ਦੇ ਨਾਲ ਨਾਲ ਤੁਸੀਂ ਟਿਊਨ ਕੀਤਾ ਹੋਇਆ 103.6 ਮੈਗਾਹਰਟਸ ਤੇ ਵਿਲਾ ਹੋ ਗਿਆ ਜੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦਾ। ਉੱਠ ਜਾਓ ਜੀ, ਸੂਰਜ ਤਾਂ ਕਾਫੀ ਪਹਿਲਾਂ ਡਿਊਟੀ ਤੇ ਪਹੁੰਚ ਗਿਆ ਹੈ, ਹੁਣ ਤੁਹਾਡੀ ਵਾਰੀ ਹੈ। ਜੇ ਹਜੇ ਵੀ ਤੁਸੀਂ ਨਹੀਂ ਉੱਠੇ, ਏਸੀ ਚਲਾ ਕੇ ਪੱਖੇ ਚਲਾ ਕੇ ਸੋ ਰਹੇ ਹੋ ਤੇ ਉਸਨੂੰ ਕਹਿ ਦਿਓ ਸ਼ਾਮ ਨੂੰ ਫਿਰ ਮਿਲਾਂਗੇ ਆਰਾਮ ਦੇ ਨਾਲ। ਜਿਹੜੀ ਅਲਾਰਮ ਨੂੰ 5 ਵਾਰ ਸਨੂਜ਼ ਕਰ ਚੁੱਕੇ ਹੋ, ਹੁਣ ਮੋਬਾਈਲ ਵੀ ਕਹਿ ਰਿਹਾ ਹੋਵੇਗਾ ਬਸ ਕਰੋ ਯਾਰ ਹੁਣ ਤਾਂ ਉੱਠ ਜਾਓ, ਘੜੀ ਵੀ ਬੋਲ ਰਹੀ ਹੋਗੀ ਹੁਣ ਤਾਂ ਉੱਠ ਜਾਓ, ਚਾਹ ਦੀ ਪਹਿਲੀ ਚਸਕੀ ਚਿਹਰੇ 'ਤੇ ਪਿਆਰੀ ਜੀ ਮੁਸਕਾਨ ਅਤੇ ਤੁਹਾਡੇ ਸਾਰਿਆਂ ਦਾ ਫੇਵਰੇਟ ਸਟੇਸ਼ਨ 102.7, ਕਿਉਂਕਿ ਸ਼ੁਰੂ ਹੋ ਗਿਆ ਹੈ ਤੁਹਾਡਾ ਆਪਣਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ।

ਚਲੋ ਕੋਈ ਗੱਲ ਨਹੀਂ, ਜਿਹੜੇ ਦੋਸਤ ਹਜੇ ਵੀ ਨਹੀਂ ਉੱਠੇ ਨਾ ਉਹਨਾਂ ਵਾਸਤੇ ਇੱਕ ਖਾਸ ਜਿਹੜਾ ਗਾਣਾ ਹੈ ਮੈਂ ਪਲੇ ਕਰਨ ਜਾ ਰਹੀ ਹਾਂ। ਜੇ ਤੁਸੀਂ ਹੁਜੇ ਵੀ ਸੋ ਰਹੇ ਹੋ, ਜਿਹੜਾ ਐਫ ਐਮ ਏ ਤੁਸੀਂ ਸੁਣ ਰਹੇ ਹੋ, ਰੇਡੀਓ ਸੁਣ ਰਹੇ ਹੋ, ਜੇ ਮੋਬਾਈਲ 'ਚ ਸੁਣ ਰਹੇ ਹੋ, ਤਾਂ ਉਹਨਾਂ ਦੇ ਕੰਨਾਂ ਦੇ ਕੋਲ ਇਹ ਜਿਹੜਾ ਗੀਤ ਹੈ ਉਹਨਾਂ ਨੂੰ ਸੁਣਾਓ, ਕੀ ਪਤਾ ਉਹਨਾਂ ਦੀ ਮੋਰਨਿੰਗ ਹੋਰ ਵੀ ਗੁੱਡ ਹੋ ਜਾਵੇ।

ਦੋਸਤੋ ਫਿਰ ਤੁਹਾਡੀ ਸਵੇਰ ਹੋਈ ਜਾਂ ਨਹੀਂ ਹੋਈ। ਕਹਿੰਦੇ ਨੇ ਕਿ ਜ਼ਿੰਦਗੀ ਵੀ ਪੰਜਾਬ ਦੀਆਂ ਸੜਕਾਂ ਵਰਗੀ ਹੈ, ਕਦੋਂ ਸਪੀਡ ਬ੍ਰੇਕਰ ਆ ਜਾਵੇ ਕਦੋਂ ਪਤਾ ਹੀ ਨਹੀਂ ਲੱਗਦਾ, ਕਦੋਂ GPS ਵੀ ਕਹਿਣ ਲੱਗ ਜਾਂਦਾ। ਹੁਣ ਤੁਸੀਂ ਆਪ ਹੀ ਵੇਖ ਲਓ, ਪਰ ਫਿਰ ਵੀ ਤੁਸੀਂ ਤੁਰਦੇ ਰਹਿੰਦੇ ਹੋ ਕਿਉਂਕਿ ਸਾਡੇ ਕੋਲ ਇੱਕ ਤਾਕਤ ਹੁੰਦੀ ਹੈ। ਕਿਸ ਚੀਜ਼ ਦੀ? ਵਿਸ਼ਵਾਸ ਦੀ, ਫੇਥ ਦੀ। ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਵਿਸ਼ਵਾਸ ਉਹ ਚਾਨਣ ਹੈ ਜੋ ਹਨੇਰੇ ਵਿੱਚ ਵੀ ਰਾਸਤਾ ਦਿਖਾਉਂਦਾ ਹੈ। ਵਿਸ਼ਵਾਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਸਵਾਲ ਦਾ ਜਵਾਬ ਤੁਹਾਡੇ ਕੋਲ ਹੋਵੇ। ਫੇਥ ਦਾ ਮਤਲਬ ਹੈ ਕਿ ਜਵਾਬ ਨਾ ਹੋਣ ਦੇ ਬਾਵਜੂਦ ਵੀ ਤੁਹਾਡੇ ਕੋਲ ਇੰਨੀ ਹਿੰਮਤ ਹੋਣੀ ਚਾਹੀਦੀ ਹੈ, ਇੰਨਾ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਹਾਂ ਇਹ ਜਿਹੜੀ ਚੀਜ਼ ਹੈਗੀ ਹੈ ਮੈਂ ਸਿੱਖ ਲਵਾਂਗਾ। ਕਈ ਵਾਰ ਤਾਂ ਸਾਡਾ ਜਿਹੜਾ ਵਾਈਫਾਈ ਆ ਉਹ ਵੀ ਚਲਾ ਜਾਂਦਾ, ਪਰ ਅਸੀਂ ਫਿਰ ਵੀ ਕਹਿੰਦੇ ਕਿ ਕੋਈ ਗੱਲ ਨਹੀਂ, ਆਪਾਂ ਨੈੱਟ ਪੈਕ ਕਰਵਾ ਲੈਂਦੇ ਹਾਂ, ਫਿਰ ਜ਼ਿੰਦਗੀ 'ਤੇ ਭਰੋਸਾ ਰੱਖਦੇ ਹਾਂ। ਕੋਈ ਗੱਲ ਨਹੀਂ, ਜੇ ਥੋੜ੍ਹੇ ਟਾਈਮ ਤੱਕ ਵੀ ਆਪਾਂ ਬਿਨਾਂ ਮੋਬਾਈਲ ਤੋਂ ਰਹਿ ਲਵਾਂਗੇ, ਬਟ ਰੀਚਾਰਜ ਤੋਂ ਬਾਅਦ ਫਿਰ ਤਾਂ ਚਲਾ ਹੀ ਲਵਾਂਗੇ ਨਾ। ਜਦੋਂ ਰਾਹ ਨਾ ਦਿਸੇ ਉਦੋਂ ਵੀ ਕਦਮ ਚੁੱਕਣੇ ਚੁੱਕਦੇ ਰਹਿਣਾ ਚਾਹੀਦਾ ਸਾਨੂੰ। ਇਸੇ ਹੀ ਗੱਲ ਨੂੰ ਆਪਾਂ ਫੇਥ ਕਹਿੰਦੇ ਹਾਂ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਟਰੱਸਟ ਦੀ। ਭਰੋਸਾ ਉਹ ਦੌਲਤ ਹੈ ਜੋ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ। ਭਰੋਸਾ ਸ਼ੀਸ਼ੇ ਵਾਂਗ ਹੁੰਦਾ, ਇੱਕ ਵਾਰ ਟੁੱਟ ਜਾਵੇ ਅਤੇ ਫਿਰ ਜੁੜਨਾ ਬੜਾ ਔਖਾ ਹੈ। ਇਹ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਹੈ, ਜਿਹੜੀ ਦੂਜਿਆਂ 'ਤੇ ਹੋਣਾ ਠੀਕ ਹੈ ਲੇਕਿਨ ਆਪਣੇ ਆਪ 'ਤੇ ਹੋਣਾ ਬਹੁਤ ਵੱਡੀ ਗੱਲ ਹੈ। ਹਾਂ, ਜੇ ਤੂੰ ਸੀ ਆਪਣੇ ਆਪ 'ਤੇ ਯਕੀਨ ਕਰ ਲਓ ਤਾਂ ਦੁਨੀਆ ਦੀ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਹੈ ਜਿਹੜੀ ਸਾਨੂੰ ਰੋਕ ਸਕਦੀ ਹੈ। ਹਾਂ, ਨਾ ਨਾ ਨਾ ਨਾ, ਇੱਕ ਚੀਜ਼ ਹੈ ਜਿਸ ਸਵੇਰ ਦਾ ਅਲਾਰਮ ਦੇ ਭਰੋਸੇ ਕਰਨ ਦੀ ਬਜਾਏ ਮਾਂ ਦੀ ਆਵਾਜ਼ 'ਤੇ ਭਰੋਸਾ ਕਰਾਂਗੇ ਤਾਂ ਮੈਨੂੰ ਲੱਗਦਾ ਆਪਾਂ ਜਲਦੀ ਉੱਠ ਸਕਦੇ ਹਾਂ, ਕਿਉਂਕਿ ਆਪਾਂ 5, 6, 7 ਅਲਾਰਮ ਲਗਾ ਕੇ ਤਾਂ ਸੋ ਜਾਂਦੇ ਹਾਂ ਲੇਕਿਨ ਉਹ ਸਨੂਜ਼ ਹੁੰਦਾ ਜਿਹੜਾ ਟਾਈਮ ਹੈਗਾ ਉਹ ਬਹੁਤ ਲੇਟ ਹੋ ਜਾਂਦਾ। ਕਈ ਵਾਰ ਆਪਾਂ ਦੇਖਿਆ ਕਿ ਹਾਂ ਆਪਾਂ ਘੜੀ ਦਾ ਜਿਹੜੇ ਹੈਗੇ ਸੂਈਆਂ ਦੇਖਦੇ ਨੇ ਅਤੇ ਸੋਚਦੇ ਹਾਂ ਕਿ ਹਜੇ ਤਾਂ 7 ਵਜੇ, 15 ਮਿੰਟ ਹੋਰ ਸੋ ਜਾਂਦੇ ਆ। ਉਸ ਤੋਂ ਬਾਅਦ 15 ਮਿੰਟ ਦੀ ਨੀਂਦ ਕਦੋਂ 2 ਘੰਟੇ ਤੱਕ ਹੋ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ। ਬਸ ਆਪਣੇ ਸੁਪਨਿਆਂ 'ਤੇ ਵਿਸ਼ਵਾਸ ਰੱਖੋ, ਆਪਣੇ ਆਪ 'ਤੇ ਭਰੋਸਾ ਰੱਖੋ ਅਤੇ ਰੱਬ ਦੀ ਰਜ਼ਾ ਵਿੱਚ ਮੁਸਕਰਾਉਂਦੇ ਰਹੋ, ਅੱਗੇ ਵੱਧਦੇ ਰਹੋ। ਫੇਥ ਤੁਹਾਨੂੰ ਸ਼ੁਰੂਆਤ ਜ਼ਰੂਰ ਕਰਵਾਉਂਦਾ, ਟਰੱਸਟ ਤੁਹਾਨੂੰ ਚਲਾਉਂਦਾ ਅਤੇ ਪੇਸ਼ੀਐਂਸ ਤੁਹਾਨੂੰ ਮੰਜ਼ਿਲ ਤੱਕ ਪਹੁੰਚਾਉਂਦਾ। ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ, ਬਸ ਉਹਨਾਂ 'ਤੇ ਸਾਨੂੰ ਟਰੱਸਟ ਰੱਖਣਾ ਚਾਹੀਦਾ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ। ਹੁਣ ਨਾ ਕੱਲ੍ਹ ਪਰਸੋਂ ਇੱਕ ਦੋ ਜੋਕ ਮੈਂ ਇੱਦਾਂ ਦੇ ਪੜ੍ਹੇ ਸੀ, ਬੜੇ ਫਨੀ ਸੀ। ਮੈਂ ਕਿਹਾ ਮੈਂ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਅੱਛਾ, ਜਦੋਂ ਵੀ ਆਪਾਂ ਬਾਹਰ ਖਾਣ ਪੀਣ ਕੁਝ ਨਾ ਕੁਝ ਜਾਂਦੇ ਹਾਂ ਅਤੇ ਜਿਹਨੇ ਬਿੱਲ ਪੇ ਕਰਨਾ ਹੁੰਦਾ ਹੈ ਨਾ, ਉਹਦੀ ਸ਼ਕਲ ਵੇਖ ਕੇ ਆਪਾਂ ਇੱਕ ਦੋ ਵਾਰ ਪੁੱਛਦੇ ਹਾਂ ਕਿ ਇੱਕ ਹੋਰ ਖਾ ਲਵਾਂ ਪਲੇਟ, ਜਾਂ ਫਿਰ ਜਦੋਂ ਗੋਲ ਗੱਪੇ ਖਾਂਦੇ ਆ ਖਾਸ ਕਰਕੇ, ਉਸ ਟਾਈਮ ਇਹ ਦਿਮਾਗ 'ਚ ਜ਼ਰੂਰ ਆਉਂਦਾ ਇੱਕ ਦੋ ਗੋਲ ਗੱਪੇ ਜ਼ਰੂਰ ਖਾ ਲਈਏ, ਅਤੇ ਸੁੱਕੀ ਪੱਪੜੀ ਹੈ ਜਿਹੜੀ, ਸੁੱਕੀ ਪਾਪੜੀ ਜਿਹਨੂੰ ਕਹਿੰਦੇ ਆ, ਉਹ ਵੀ ਆਪਾਂ ਜ਼ਰੂਰ ਖਾਂਦੇ ਹਾਂ। ਅਤੇ ਉਸ ਤੋਂ ਬਾਅਦ ਇੱਕ ਇੱਦਾਂ ਦਾ ਜੋਕ ਹੈ, ਇੱਕ ਵਾਰ ਕੀ ਹੋਇਆ, ਇੱਕ ਕਪਲ ਨਾ ਗੋਲ ਗੱਪੇ ਖਾਣ ਗਿਆ। ਪਤਨੀ ਇੱਕ ਤੋਂ ਬਾਅਦ ਇੱਕ ਗੋਲ ਗੱਪੇ ਖਾਂਦੀ ਰਹੀ ਖਾਂਦੀ ਰਹੀ ਖਾਂਦੀ ਰਹੀ ਖਪਚ ਖਪਚ ਖਪਚ ਕਰਕੇ।

ਨੇ ਵੀ ਬਾਈ ਗੋਲ ਗੱਪੇ ਇੱਦਾਂ ਹੀ ਖਾ ਲਏ। ਗੋਲ ਗੱਪੇ ਵਾਲਾ ਇੰਨਾ ਹੈਰਾਨ ਹੋ ਗਿਆ ਅਤੇ ਪਤੀ ਦੇ ਮੱਥੇ 'ਤੇ ਪਸੀਨਾ ਅਤੇ ਜੇਬ ਵਿੱਚ ਪਏ ਨੋਟ ਇੱਕ ਦੂਜੇ ਨੂੰ ਅਲਵਿਦਾ ਕਹਿਣ ਲੱਗ ਪਏ। ਕਹਿੰਦਾ ਕਿ ਮੇਰੀ ਤਾਂ ਜੇਬ 'ਚ ਇੰਨੇ ਪੈਸੇ ਹੈ ਤਾਂ ਗੋਲ ਗੱਪੇ ਇੱਦਾਂ ਖਾ ਰਹੀ ਜਿਵੇਂ ਇਹ 7-8 ਸਾਲਾਂ ਦੀ ਭੁੱਖੀ ਹੋਵੇ। ਥੋੜ੍ਹੀ ਦੇਰ ਬਾਅਦ ਪਤਨੀ ਪਿਆਰ ਨਾਲ ਪੁੱਛਦੀ, ਸੁਣੋ ਜੀ ਹੋਰ ਦੱਸ ਖਾ ਲਵਾਂ। ਪਤਨੀ ਨੇ ਜਿਹੜਾ ਪਤੀ ਹੈ ਉਹਨੇ ਜੇਬ ਦਾ ਹਿਸਾਬ ਲਾ ਕੇ ਕਿਹਾ, ਨਾ ਗਿਣ ਖਾ ਲੈ। ਪਤਨੀ ਨੂੰ ਇੰਨਾ ਗੁੱਸਾ ਆਇਆ ਉਹਨੇ ਜਿਹੜੀ ਪਲੇਟ ਸੀ ਉਹ ਸੁੱਟ ਕੇ ਮਾਰੀ। ਹੁਣ ਤੁਸੀਂ ਸੋਚੋ ਕਿ ਪਤਨੀ ਨੇ ਜਿਹੜੀ ਪਲੇਟ ਸੁੱਟ ਕੇ ਕਿਉਂ ਮਾਰੀ ਹੋਏਗੀ? ਕਿਉਂਕਿ ਉਸਦੇ ਪਤੀ ਨੇ ਕਿਹਾ ਸੀ ਨਾ ਗਿਣ ਖਾ ਲੈ, ਅਤੇ ਪਤਨੀ ਨੂੰ ਲੱਗਿਆ ਕਿ ਉਸਦਾ ਜਿਹੜਾ ਪਤੀ ਉਹਨੂੰ ਨਾ ਗਿਣ ਕਹਿ ਰਿਹਾ, ਤਾਂ ਕਰਕੇ ਉਹਨੇ ਜਿਹੜੀ ਉਹ ਪਲੇਟ ਹੈਗੀ ਉਹ ਸੁੱਟ ਕੇ ਮਾਰੀ ਸੀ। ਅੱਗੋਂ ਪਤਨੀ ਕਹਿੰਦੀ ਹੈ ਕਿ ਤੁਸੀਂ ਮੈਨੂੰ ਨਾਗਿਨ ਕਿੱਦਾਂ ਕਿਹਾ? ਫਿਰ ਜਾ ਕੇ ਜਿਹੜਾ ਪਤੀ ਉਹਨੇ ਗੋਲ ਗੱਪਾ ਆਪਣੇ ਮੂੰਹ 'ਚ ਖਾਧਾ ਜਿਹੜਾ ਸੀ। ਉਸ ਤੋਂ ਬਾਅਦ ਪਤੀ ਘਬਰਾ ਕੇ ਬੋਲੇ, ਓਹੋ ਭਾਗਵਾਨ, ਮੈਂ ਤਾਂ ਕਿਹਾ ਸੀ ਨਾ ਗਿਣ ਖਾ ਲੈ, ਮਤਲਬ ਗਿਣਤੀ ਕਰਨ ਦੀ ਜ਼ਰੂਰਤ ਨਹੀਂ ਹੈ, ਜਿੰਨਾ ਦਿਲ ਕਰਦਾ ਓਨਾ ਖਾ ਲੈ। ਬਸ ਇੱਦਾਂ ਦੀ ਸਿਚੁਏਸ਼ਨ ਕਈ ਵਾਰ ਹੋ ਜਾਂਦੀ ਹੈ ਅਤੇ ਜ਼ਰੂਰੀ ਹੈ ਇਸ ਸਿਚੁਏਸ਼ਨ ਨੂੰ ਰਿਲੈਕਸ ਹੋ ਕੇ ਜੇ ਕੋਈ ਖਾਣ ਜਾ ਰਿਹਾ ਬਾਹਰ, ਆਰਾਮ ਦੇ ਨਾਲ ਖਾਓ, ਮਜ਼ੇ ਦੇ ਨਾਲ ਖਾਓ। ਬਸ ਜਦੋਂ ਬਾਹਰ ਖਾਣ ਜਾਂਦੇ ਆ ਨਾ ਗੋਲ ਗੱਪੇ ਖਾਣ ਵੇਲੇ ਨਾ ਦੋ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਤਾਂ ਜਿਹੜਾ ਸ਼ਬਦ ਹੈ ਉਹ ਸਾਫ਼ ਬੋਲੋ, ਅਤੇ ਦੂਜਾ ਜੇ ਬਿੱਲ ਤੁਸੀਂ ਦੇਣਾ ਹੈ ਅਤੇ ਹੋਰ 10 ਦਾ ਜਵਾਬ ਫਿਰ ਸੋਚ ਸਮਝ ਕੇ ਹੀ ਦੇਣਾ ਪਏਗਾ।

ਤੁਸੀਂ ਸੁਣ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ, ਅਤੇ ਇਸ ਤੋਂ ਗੀਤ ਤੋਂ ਪਹਿਲਾਂ ਅਸੀਂ ਇੰਟਰਵਿਊ ਸੁਣੀ ਸੀ ਰਸ਼ਿਕਾ ਰਿਆਨ ਮੈਮ ਦੇ ਨਾਲ, ਅਤੇ ਮੈਮ ਨੇ ਕਾਫੀ ਚੀਜ਼ਾਂ ਜਿਹੜੀਆਂ ਨੇ ਸਾਡੇ ਨਾਲ ਸਾਂਝਾ ਕੀਤੀਆਂ ਨੇ ਕਿ ਨਸ਼ਾ ਕਰਨ ਦੇ ਕਿੰਨੇ ਨੁਕਸਾਨ ਨੇ। ਨਸ਼ਾ ਕਦੇ ਵੀ ਕਿਸੇ ਦੀ ਜਿੱਤ ਨਹੀਂ ਬਣ ਸਕਦਾ, ਇਹ ਤਾਂ ਹੌਲੀ ਹੌਲੀ ਇਨਸਾਨ ਤੋਂ ਉਸਦੀ ਮੁਸਕਾਨ, ਉਸਦਾ ਪਰਿਵਾਰ, ਉਸਦੇ ਸੁਪਨੇ ਸਭ ਕੁਝ ਖੋ ਲੈਂਦਾ। ਨਸ਼ਾ ਕੋਈ ਸ਼ੌਂਕ ਨਹੀਂ, ਇੱਕ ਅਜਿਹੀ ਆਦਤ ਹੈ ਜੋ ਹੌਲੀ ਹੌਲੀ ਬਿਮਾਰੀ ਦਾ ਰੂਪ ਲੈ ਲੈਂਦੀ ਹੈ। ਲੋਕ ਨਸ਼ਾ ਕਿਉਂ ਕਰਦੇ ਨੇ? ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਲਤ ਸੰਗਤ ਦਾ ਅਸਰ ਹੁੰਦਾ ਹੈ, ਡਿਪਰੈਸ਼ਨ, ਐਨਜ਼ਾਈਟੀ, ਦਿਖਾਵਾ, ਜਾਂ ਫਿਰ ਕਈ ਵਾਰ ਆਪਾਂ ਦੇਖਦੇ ਹਾਂ ਕਿ ਗਰੁੱਪ 'ਚ ਜਦੋਂ ਆਪਾਂ ਬੈਠੇ ਹੁੰਦੇ ਹਾਂ, ਜੇ ਸਾਡੇ ਗਰੁੱਪ ਦੇ ਵਿੱਚ ਇੱਕ ਬੰਦਾ ਵੀ ਅਜਿਹਾ ਹੈ ਜਿਹੜਾ ਨਸ਼ਾ ਕਰਦਾ ਹੈ, ਤਾਂ ਉਹ ਕਈ ਵਾਰ ਸਾਨੂੰ ਫੋਰਸ ਕਰਦਾ ਕਿ ਇੱਕ ਵਾਰ ਟਰਾਈ ਕਰ ਲੈ, ਮਤਲਬ ਕੁਝ ਨਹੀਂ ਹੋਏਗਾ, ਸਿਰਫ ਇੱਕ ਵਾਰ ਟਰਾਈ ਕਰਕੇ ਦੇਖ ਲਵੇ। ਅਤੇ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਟਰਾਈ ਵੀ ਕਰ ਲੈਂਦੇ ਹਾਂ, ਅਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ। ਮਤਲਬ ਪ੍ਰੋਬਲਮ ਸਾਰਿਆਂ ਦੀ ਲਾਈਫ ਵਿੱਚ ਆਉਂਦੀ ਹੈ, ਐਨਜ਼ਾਈਟੀ, ਡਿਪਰੈਸ਼ਨ, ਜੇ ਤੁਸੀਂ ਇਹਨਾਂ ਦਾ ਸਾਹਮਣਾ ਵੀ ਕਰ ਲਿਓ ਕਰ ਰਹੇ ਹੋ, ਤਾਂ ਤੁਹਾਨੂੰ ਪ੍ਰੋਪਰ ਕਾਉਂਸਲਿੰਗ ਦੀ ਜ਼ਰੂਰਤ ਹੈ, ਨਾ ਕਿ ਅਸੀਂ ਗਲਤ ਪਾਸੇ ਜਾ ਕੇ ਇਹਨਾਂ ਚੀਜ਼ਾਂ ਤੋਂ ਟੈਂਪਰੇਰੀ ਛੁਟਕਾਰਾ ਪਾਉਣ ਦੀ

ਕੋਸ਼ਿਸ਼ ਕਰਦੇ ਹਾਂ। ਹੁਣ ਨਸ਼ੇ ਦੇ ਨੁਕਸਾਨ ਕਿੰਨੇ ਨੇ? ਦਿਮਾਗ ਸਾਡੀ ਜਿਹੜੀ ਹੈਗੀ ਹੈ, ਯਾਦਦਾਸ਼ਤ ਹੈਗੀ ਉਹ ਕਮਜ਼ੋਰ ਹੋ ਜਾਂਦੀ ਹੈ, ਸਾਡਾ ਦਿਲ ਜਿਗਰ ਫੇਫੜਿਆਂ 'ਤੇ ਬੁਰਾ ਅਸਰ ਪੈਂਦਾ ਹੈ। ਸਾਡੇ ਜਿਹੜੇ ਪਰਿਵਾਰਕ ਰਿਸ਼ਤੇ ਨੇ, ਰਿਲੇਸ਼ਨਸ਼ਿਪ ਨੇ, ਰਿਲੇਸ਼ਨਸ ਨੇ, ਉਹਨਾਂ ਵਿੱਚ ਜਿਹੜੀ ਹੈਗੀ ਦੂਰੀ ਪੈਦਾ ਹੋ ਜਾਂਦੀ ਹੈ। ਨੌਕਰੀ, ਪੜ੍ਹਾਈ, ਦੇਖੋ ਫਿਊਚਰ ਜਿਹੜਾ ਸਾਡਾ ਜਿਹੜਾ ਭਾਰਤ ਹੈ ਉਹ ਯੰਗ ਜਨਰੇਸ਼ਨ 'ਤੇ ਡਿਪੈਂਡ ਹੈ ਕਿ ਹਾਂ ਜਿਹੜਾ ਯੂਥ ਹੈ ਉਹ ਕੁਝ ਕਰੇਗਾ ਤਾਂ ਹੀ ਤਾਂ ਤਰੱਕੀ ਹੋਏਗੀ, ਤਾਂ ਫਿਊਚਰ ਵੀ ਕਿਤੇ ਨਾ ਕਿਤੇ ਸਾਡਾ ਜਿਹੜਾ ਹੈਗਾ ਉਹ ਹਨੇਰੇ 'ਚ ਚੱਲ ਜਾਂਦਾ ਹੈ। ਨਸ਼ਾ ਮੁਕਤੀ ਕੇਂਦਰ ਵਿੱਚ ਸਭ ਤੋਂ ਪਹਿਲਾਂ ਡਾਕਟਰ ਅਤੇ ਕਾਉਂਸਲਰ ਮਰੀਜ਼ ਦੀ ਜਾਂਚ ਕਰਦੇ ਨੇ, ਫਿਰ ਲੋੜ ਪੈਣ 'ਤੇ ਡਿਟੋਕਸ ਦਵਾਈਆਂ, ਕਾਉਂਸਲਿੰਗ, ਮਨੋਵਿਗਿਆਨਿਕ ਸਹਾਇਤਾ, ਗਰੁੱਪ ਥੈਰੇਪੀ ਦਿੱਤੀ ਜਾਂਦੀ ਹੈ। ਅਤੇ ਇਸ ਦੇ ਵਿੱਚ ਜਿਵੇਂ ਮੈਮ ਨੇ ਕਿਹਾ ਸੀ ਕਿ ਪਰਿਵਾਰਕ ਜਿਹੜੀ ਭੂਮਿਕਾ ਹੈ ਉਹ ਬਹੁਤ ਅਹਿਮ ਹੈ, ਅਤੇ ਪਰਿਵਾਰ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਪੇਸ਼ੈਂਟ ਹੈ ਉਸਦਾ ਜਿਹੜਾ ਇਨਵਾਇਰਮੈਂਟ ਹੈ ਉਹ ਬਹੁਤ ਜ਼ਿਆਦਾ ਵਧੀਆ ਹੋਣਾ ਚਾਹੀਦਾ ਹੈ, ਖੁਸ਼ ਹੋਣਾ ਚਾਹੀਦਾ, ਖੁਸ਼ਹਾਲ ਹੋਣਾ ਚਾਹੀਦਾ ਹੈ। ਅਤੇ ਉਸ ਤੋਂ ਬਾਅਦ ਜਦੋਂ ਰਿਕਵਰੀ ਕੋਈ ਪੇਸ਼ੈਂਟ

ਥੈਰੇਪੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਵਿੱਚ ਜਿਵੇਂ ਮੈਮ ਨੇ ਕਿਹਾ ਸੀ ਕਿ ਪਰਿਵਾਰਕ ਜਿਹੜੀ ਭੂਮਿਕਾ ਹੈ ਬਹੁਤ ਅਹਿਮ ਹੈ ਅਤੇ ਪਰਿਵਾਰ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਪੇਸ਼ੈਂਟ ਹੈ ਉਸਦਾ ਜਿਹੜਾ ਇਨਵਾਇਰਮੈਂਟ ਹੈ ਉਹ ਬਹੁਤ ਜ਼ਿਆਦਾ ਵਧੀਆ ਹੋਣਾ ਚਾਹੀਦਾ ਹੈ, ਖੁਸ਼ ਹੋਣਾ ਚਾਹੀਦਾ, ਖੁਸ਼ਹਾਲ ਹੋਣਾ ਚਾਹੀਦਾ ਹੈ। ਅਤੇ ਉਸ ਤੋਂ ਬਾਅਦ ਜਦੋਂ ਰਿਕਵਰੀ ਕੋਈ ਪੇਸ਼ੈਂਟ ਕਰ ਲੈਂਦਾ ਹੈ ਤਾਂ ਰੋਜ਼ਾਨਾ ਉਸਨੂੰ ਕਸਰਤ ਕਰਨੀ ਚਾਹੀਦੀ ਹੈ, ਉਸਨੇ ਚੰਗੀ ਡਾਇਟ ਲੈਣੀ ਚਾਹੀਦੀ ਹੈ, ਪੁਰਾਣੀ ਗੱਲਾਂ ਜਿਹੜੀ ਗਲਤ ਸੰਗਤ ਸੀ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨਾ ਚਾਹੀਦਾ ਹੈ। ਕੋਈ ਨਵਾਂ ਹੁਨਰ, ਕੋਈ ਸ਼ੌਂਕ, ਜਿਹੜੀ ਸਕਿੱਲ ਇੱਦਾਂ ਦੀ ਹੈ ਜਿਹੜੀ ਸਿੱਖਣੀ ਸੀ ਜਾਂ ਇਨ ਫਿਊਚਰ ਸਾਡੇ ਕੰਮ ਆ ਸਕਦੀ ਹੈ, ਆਪਾਂ ਕਰ ਸਕਦੇ ਹਾਂ। ਮਤਲਬ ਇੰਨੀ ਸਾਰੀ ਚੀਜ਼ਾਂ ਨੇ ਜਿਹੜੀ ਆਪਾਂ ਕਰ ਸਕਦੇ ਹਾਂ ਬਜਾਏ ਕਿ ਆਪਣੇ ਆਪ ਨੂੰ ਡਿਸਟਰੈਕਟ ਕਰਨ ਦੇ। ਅਤੇ ਮੈਂ ਤਾਂ ਉਮੀਦ ਕਰਦੀ ਹਾਂ ਕਿ ਜਿਹੜਾ ਇੰਟਰਵਿਊ ਸੀ, ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਅੱਜ ਆਪਾਂ ਸਾਂਝੀ ਕੀਤੀ ਹੈ, ਉਹ ਤੁਹਾਡੇ ਸਾਰਿਆਂ ਦੇ ਲਈ ਯੂਜ਼ਫੁੱਲ ਹੋਵੇਗੀ। ਅਤੇ ਭਾਰਤ ਸਰਕਾਰ ਦੀ ਨਸ਼ਾ ਮੁਕਤੀ ਹੈਲਪਲਾਈਨ ਜਿਹੜੀ ਹੈ ਉਹ ਹੈ 1444-6। ਇਸ 'ਤੇ ਜੇ ਤੁਸੀਂ ਦੇਖਦੇ ਹੋ ਆਪਣੇ ਆਲੇ ਦੁਆਲੇ ਕਿਸੇ ਵੀ ਥਾਂ 'ਤੇ ਜੇ ਕੋਈ ਇੱਦਾਂ ਦਾ ਪਰਸਨ ਹੈ ਜਿਹੜਾ ਨਸ਼ਾ ਕਰ ਰਿਹਾ ਹੈ ਜਾਂ ਫਿਰ ਕੋਈ ਨਸ਼ੇ ਦੀ ਤਸਕਰੀ ਕਰ ਰਿਹਾ ਤਾਂ ਤੁਸੀਂ ਇਸ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਵੀ ਕਰ ਸਕਦੇ ਹੋ।

ਮੈਨੂੰ ਪਤਾ ਤੁਸੀਂ ਸੋਚ ਰਹੇ ਹੋਵੋਗੇ ਕਿ ਥਾਲੀ ਦੀ ਆਵਾਜ਼ ਕਿਉਂ ਆ ਰਹੀ ਹੈ। ਬਚਪਨ ਦੇ ਵਿੱਚ ਜਾਂ ਫਿਰ ਜਦੋਂ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਸੀ, ਮੈਸ ਦੇ ਵਿੱਚ ਖਾਣਾ ਖਾਂਦੇ ਸੀ, ਤਾਂ ਪਹਿਲਾਂ ਥਾਲੀ ਦੀ ਆਵਾਜ਼ ਆਉਂਦੀ ਸੀ ਨਾ ਕਿ ਹਾਂ ਲੰਚ ਟਾਈਮ ਹੋ ਗਿਆ, ਜਾਂ ਫਿਰ ਬ੍ਰੇਕਫਾਸਟ ਜੇ ਮਿਲਦਾ ਸੀ ਤਾਂ ਬੁਲਾਉਂਦੇ ਸੀ ਕਿ ਹਾਂ ਲੰਚ ਟਾਈਮ ਹੋ ਗਿਆ ਜਾਂ ਈਵਨਿੰਗ ਸਨੈਕ ਦਾ ਟਾਈਮ ਹੋ ਗਿਆ, ਫਟਾਫਟ ਆ ਕੇ ਲਾਈਨ ਵਿੱਚ ਲੱਗੋ ਅਤੇ ਆਪਣਾ ਬ੍ਰੇਕਫਾਸਟ, ਲੰਚ ਜਾਂ ਫਿਰ ਸਨੈਕ ਲੈ ਲਓ। ਬਿਲਕੁਲ ਉਸੇ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਿਆ ਹੈ ਕਿ ਹੁਣ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਜਿਹੜੀ ਇੱਕ ਸਪੈਸ਼ਲ ਰੈਸਪੀ ਹੈ ਸਵੇਰ ਦੇ ਖਾਣ ਦੀ, ਬ੍ਰੇਕਫਾਸਟ ਦੀ, ਯਾਨੀ ਕਿ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਹੀ ਹਾਂ ਕਿ ਤਿਆਰ ਹੋ ਜਾਓ। ਹੁਣ ਗਰਮੀਆਂ ਆਉਂਦੇ ਆਉਂਦੇ ਆਪਾਂ ਦੇਖਦੇ ਹਾਂ ਕਿ ਸਭ ਤੋਂ ਇੰਪੋਰਟੈਂਟ ਚੀਜ਼ ਗਰਮੀਆਂ ਦੇ ਵਿੱਚ ਸਾਡੇ ਲਈ ਕੀ ਹੈ। ਸਾਨੂੰ ਪੱਖੇ ਦੀ ਯਾਦ ਆ ਜਾਂਦੀ ਹੈ, ਸਾਨੂੰ ਕੂਲਰ ਦੀ ਯਾਦ ਆ ਜਾਂਦੀ ਹੈ, ਸਾਨੂੰ ਏਸੀ ਦੀ ਯਾਦ ਆ ਜਾਂਦੀ ਹੈ ਕਿ ਸਾਡੇ ਸਰੀਰ ਨੂੰ ਠੰਡਾ ਰੱਖੇ। ਪਰ ਕੁਝ ਲੋਕ ਇੱਦਾਂ ਵੀ ਹੁੰਦੇ ਨੇ ਜਿਹੜੇ ਫਰਿੱਜ ਤੋਂ ਵੀ ਵੱਧ ਠੰਡਕ ਆਪਣੀ ਥਾਲੀ ਵਿੱਚ ਲੱਭ ਲੈਂਦੇ ਨੇ, ਅਤੇ ਮੈਂ ਕਹਿੰਦੀ ਉਹ ਲੋਕ ਬੜੇ ਸਮਝਦਾਰ ਹੁੰਦੇ ਨੇ। ਸੋਚੋ ਜੇ ਕੋਈ ਤੁਹਾਨੂੰ ਕਹੇ ਕਿ ਕੱਲ੍ਹ ਦਾ ਜਿਹੜਾ ਬਚਿਆ ਹੋਇਆ ਚਾਵਲ ਹੈ, ਜਿਹੜਾ ਰਾਈਸ ਹੈ, ਅੱਜ ਸਭ ਤੋਂ ਸਵਾਦ ਅਤੇ ਠੰਡਾ ਖਾਣਾ ਬਣ ਸਕਦਾ, ਤਾਂ ਤੁਸੀਂ ਸ਼ਾਇਦ ਹੈਰਾਨ ਹੋ ਜਾਓਗੇ। ਪਰ ਦੋਸਤੋ, ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਇੱਕ ਅਜਿਹੀ ਡਿਸ਼ ਹੈ ਜਿਹੜੀ ਗਰਮੀਆਂ ਦੇ ਵਿੱਚ ਸਾਡੀ ਬੋਡੀ ਨੂੰ ਠੰਡਕ ਦੇਣ ਲਈ ਬਹੁਤ ਹੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਹੈ, ਯਾਨੀ ਕਿ ਬਹੁਤ ਇੱਦਾਂ ਦੇ ਲੋਕ ਨੇ ਜਿਹੜੇ ਉਹਨੂੰ ਖਾਂਦੇ ਆ ਰਹੇ ਨੇ। ਮੈਂ ਗੱਲ ਕਰ ਰਹੀ ਹਾਂ ਪਖਾਲਾ ਭਾਤ ਦੀ। ਗਰਮੀਆਂ ਵਿੱਚ ਅਸੀਂ ਲੱਸੀ ਪੀਂਦੇ ਹਾਂ, ਛਾਛ ਪੀਂਦੇ ਹਾਂ, ਦਹੀਂ ਖਾਂਦੇ ਹਾਂ, ਤਰਬੂਜ, ਖਰਬੂਜਾ, ਖੀਰਾ, ਇੱਦਾਂ ਦੀਆਂ ਜਿੰਨੀਆਂ ਵੀ ਆਈਟਮਸ ਨੇ ਜਿਸ ਤੋਂ ਸਾਨੂੰ ਪਾਣੀ ਦੀ ਸਾਡੀ ਕਮੀ ਜਿਹੜੀ ਦੂਰ ਹੁੰਦੀ ਹੈ ਸਰੀਰ ਦੇ ਵਿੱਚ, ਸਾਨੂੰ ਠੰਡਕ ਮਿਲਦੀ ਹੈ, ਪੁਦੀਨੇ ਵਾਲੀ ਜਿਹੜੀ ਡਰਿੰਕਸ ਨੇ, ਕਈ ਵਾਰ ਤਾਂ ਕੋਲਡ ਡਰਿੰਕ ਵੀ ਆਪਾਂ ਵੈਸੇ ਪੀ ਲੈਂਦੇ, ਲੇਕਿਨ ਉਹ ਪੀਣੀ ਨਹੀਂ ਚਾਹੀਦੀਆਂ। ਇਹ ਸਾਰੀਆਂ ਚੀਜ਼ਾਂ ਸਰੀਰ ਨੂੰ ਹਾਈਡਰੇਟ ਰੱਖਦੀਆਂ ਨੇ, ਗਰਮੀਆਂ ਤੋਂ ਰਾਹਤ ਦਿੰਦੀਆਂ ਨੇ। ਪਰ ਜਦੋਂ ਗੱਲ ਹੋਵੇ ਦੇਸੀ ਸਿਹਤਮੰਦ ਠੰਡਕ ਦੀ, ਤਾਂ ਪਖਾਲਾ ਬਾਤ ਦਾ ਨਾਮ ਜ਼ਰੂਰ ਆਉਂਦਾ। ਹੁਣ ਤੁਹਾਨੂੰ ਦੱਸਦੀ ਹਾਂ ਕਿ ਹੁੰਦਾ ਕੀ ਹੈ। ਪਖਾਲਾ ਬਾਤ ਉੜੀਸਾ ਦੀ ਬਹੁਤ ਮਸ਼ਹੂਰ ਟ੍ਰੈਡੀਸ਼ਨਲ ਡਿਸ਼ ਹੈ। ਇਹ ਅਸਲ ਵਿੱਚ ਪੱਕਿਆ ਹੋਇਆ ਜਿਹੜਾ ਚਾਵਲ ਹੈ, ਉਸਨੂੰ ਪਾਣੀ ਵਿੱਚ ਰਾਤ ਨੂੰ ਸਾਨੂੰ ਸੋਖ ਕਰਕੇ ਰੱਖਣਾ ਚਾਹੀਦਾ। ਹੁਣ ਰਾਤ ਨੂੰ ਆਪਾਂ ਚਾਵਲ ਬਣਾਉਂਦੇ ਹਾਂ, ਚੌਲ, ਹਾਂ, ਅਤੇ ਉਸ ਤੋਂ ਬਾਅਦ ਜਿਹੜਾ ਬਚ ਜਾਂਦਾ ਉਸਦੇ ਵਿੱਚ ਪਾਣੀ ਪਾ ਕੇ ਰੱਖਣਾ, ਅਤੇ ਹਲਕਾ ਜਿਹਾ ਫਰਮੈਂਟੇਸ਼ਨ ਪ੍ਰੋਸੈਸ ਲੱਗਦਾ ਹੈ, ਜਿਸ ਨਾਲ ਇਸਦਾ ਜਿਹੜਾ ਸਵਾਦ ਹੈ ਉਹ ਹੋਰ ਜ਼ਿਆਦਾ ਵੱਧ ਜਾਂਦਾ ਹੈ। ਅਤੇ ਸਵੇਰ ਨੂੰ ਪਖਾਲਾ ਭਾਤ ਜਿਹੜਾ ਹੈ, ਉਸਦੀ ਰੈਸਪੀ ਹੈ, ਇੱਕ ਕੱਪ ਪੱਕਿਆ ਹੋਇਆ ਚਾਵਲ, ਉਹੀ, ਉਸ ਤੋਂ ਬਾਅਦ ਉਸਦੇ ਵਿੱਚ 2 ਤੋਂ 3 ਕੱਪ ਆਪਾਂ ਪਾਣੀ ਪਾਉਣਾ, ਫਿਰ ਉਸ ਤੋਂ ਬਾਅਦ ਸਵਾਦ ਅਨੁਸਾਰ ਨਮਕ ਪਾਉਣਾ, ਉਸ ਤੋਂ ਬਾਅਦ ਥੋੜ੍ਹੀ ਜਿਹੀ ਦਹੀਂ, ਹਾਫ ਕਟੋਰੀ ਜਾਂ 1 ਕਟੋਰੀ, ਕੁਆਂਟਿਟੀ ਦੇ ਅਕੋਰਡਿੰਗ ਡਿਪੈਂਡ ਕਰਦੀ ਹੈ, ਫਿਰ ਥੋੜ੍ਹੀ ਜਿਹੀ ਹਰੀ ਮਿਰਚਾਂ, ਕੜੀ ਪੱਤਾ ਹੋ ਗਿਆ, ਭੁਨਿਆ ਹੋਇਆ ਜੀਰਾ ਹੋ ਗਿਆ, ਜਿਹੜੇ ਵੀ ਹਲਕੇ ਜਿਹੇ ਮਸਾਲੇ ਨੇ ਉਹ ਪਾ ਕੇ, ਲਓ ਜੀ ਬਣ ਗਿਆ। ਮੈਂ ਕਹਿੰਦੀ ਇੰਨਾ ਸਵਾਦ ਲੱਗਦਾ, ਬਣਾਉਣ ਦਾ ਤਰੀਕਾ ਵੀ ਮੈਨੂੰ ਲੱਗਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਅਤੇ ਇਸਦੇ ਜਿਹੜੇ ਫਾਇਦੇ ਨੇ, ਸਰੀਰ ਨੂੰ ਠੰਡਕ ਪਹੁੰਚਾਉਂਦਾ, ਹਾਈਡਰੇਟ ਰੱਖਦਾ, ਜਿਹੜੀ ਸਾਡੀ ਡਾਈਜੈਸ਼ਨ ਸ਼ਕਤੀ ਹੈਗੀ ਹੈ ਉਸਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ, ਗੱਟ ਹੈਲਥ ਲਈ ਬਹੁਤ ਚੰਗਾ ਹੈ, ਗਰਮੀਆਂ ਵਿੱਚ ਥਕਾਨ ਅਤੇ ਹੀਟ ਨੂੰ ਘੱਟ ਕਰਨ ਲਈ ਬਹੁਤ ਚੰਗਾ ਹੈ, ਹੈਲਪਫੁੱਲ ਹੈ, ਅਤੇ ਹਲਕਾ ਜਿਹਾ ਪੌਸ਼ਟਿਕ ਭੋਜਨ ਵੀ, ਸਵੇਰੇ ਸਵੇਰੇ ਇਹ ਆਪਾਂ ਬਸ ਖਾ ਸਕਦੇ ਹਾਂ। ਕਿਉਂਕਿ ਜਦੋਂ ਸਵੇਰੇ ਸਵੇਰੇ ਆਪਾਂ ਇੱਦਾਂ ਦਾ ਜਿਹੜਾ ਨਾਸ਼ਤਾ ਕਰ ਲੈਂਦੇ ਹਾਂ ਨਾ, ਪੂਰਾ ਦਿਨ ਸਾਡਾ ਐਨਰਜੈਟਿਕ ਵੀ ਹੁੰਦਾ ਹੈ, ਅਤੇ ਗਰਮੀਆਂ ਦੇ ਵਿੱਚ ਦੇਖੋ ਸਾਨੂੰ ਕਿੰਨਾ ਸਕੂਨ ਵੀ ਮਿਲਦਾ ਹੈ।

0: लगी भूख कि नहीं लगी?
1: भूख लगी
2: मुर्गे की बांग हमें
0: कोयल की भूख लगी।

ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ। ਇੱਕ ਹੋਰ ਜੋਕ ਹੈ ਬੜਾ ਫਨੀ ਹੈ, ਤੁਹਾਡੇ ਨਾਲ ਸਾਂਝੇ ਕਰਦੀ ਹਾਂ। ਵੈਸੇ ਆਪਾਂ ਦੇਖਿਆ ਕਿ ਕਹਿੰਦੇ ਆ ਕਿ ਜਦੋਂ ਹਸਬੈਂਡ ਆਪਣੇ ਆਪ ਨੂੰ ਓਵਰ ਸਮਾਰਟ ਸਮਝਦਾ ਹੈ ਨਾ ਘਰ ਦੇ ਵਿੱਚ, ਅਤੇ ਵਾਈਫ ਨੂੰ ਮੈਂ ਕਹਿੰਦੀ ਹੈ ਕਿ ਇੱਕ ਮਿੰਟ ਲੱਗਦਾ ਹੈ ਇਹ ਯਾਦ ਕਰਵਾਉਣ ਦੇ ਵਿੱਚ ਕਿ ਘਰ ਦਾ ਅਸਲੀ ਡੌਨ ਕੌਣ ਹੈ। ਪਰ ਸੱਚ ਦੱਸਾਂ ਇਹ ਪਿਆਰੀ ਜਿਹੀ ਨੋਕ ਜੋਕ ਲਗਭਗ ਹਰ ਘਰ ਦੇ ਵਿੱਚ ਹੁੰਦੀ ਹੈ, ਹਰ ਘਰ ਦੀ ਕਹਾਣੀ ਹੈ। ਕਦੇ ਹਸਬੈਂਡ ਦੀ ਚੱਲਦੀ ਹੈ, ਕਦੇ ਵਾਈਫ ਦੀ ਚੱਲਦੀ ਹੈ, ਕਦੇ ਟੀ ਵੀ ਦਾ ਰਿਮੋਟ ਹਸਬੈਂਡ ਕੋਲ ਹੁੰਦਾ ਹੈ, ਕਦੇ ਵਾਈਫ ਕੋਲ ਹੁੰਦਾ ਹੈ, ਕਈ ਵਾਰ ਜਿਹੜੇ ਦੋਨੋਂ ਬੈਠੇ ਹੁੰਦੇ ਆ ਨਾ, ਅਤੇ ਆਪਣੀ ਚੋਇਸ ਦਾ ਨਹੀਂ, ਇੱਕ ਦੂਜੇ ਦੀ ਚੋਇਸ ਦਾ ਜਿਹੜਾ ਡਰਾਮਾ ਹੈ ਜਾਂ ਸੀਰੀਅਲ ਹੈ ਉਹ ਵੇਖਦੇ ਨੇ। ਇਹਨਾਂ ਛੋਟੀਆਂ ਛੋਟੀਆਂ ਮਿੱਠੀਆਂ ਤਕਰਾਰਾਂ ਨਾਲ ਹੀ ਘਰ ਵਿੱਚ ਮਾਹੌਲ ਬਣਿਆ ਹੁੰਦਾ ਹੈ। ਉਹੀ ਗੱਲ ਹੈ, ਹੁਣ ਜੋਕ ਇਸ ਤਰ੍ਹਾਂ ਹੈ ਕਿ ਇੱਕ ਹਸਬੈਂਡ ਸੀ, ਹਸਬੈਂਡ ਨੇ ਆਫਿਸ 'ਚ ਬੈਠੇ ਬੈਠੇ ਨਾ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, ਪੰਛੀ ਬਨੂ ਉੜਤਾ ਫਿਰੂ ਮਸਤ ਗਗਨ ਮੇ, ਪੰਛੀ ਬਨੂ ਉੜਤਾ ਫਿਰੂ ਮਸਤ ਗਗਨ ਮੇ। ਨਾਲ ਹੀ ਉਹਦੀ ਜਿਹੜੀ ਵਾਈਫ ਹੈ ਉਸਨੇ ਕਮੈਂਟ ਕੀਤਾ, ਧਰਤੀ ਛੂਤੇ ਹੀ ਧਨੀਆ ਲੈ ਆਨਾ ਆਪਣੇ ਭਵਨ ਮੇ, ਵਰਨਾ ਏਕ ਵੀ ਬਾਲ ਬਚਨੇ ਨਾ ਦੂੰਗੀ ਤੁਹਾਰੇ ਚਮਨ ਮੇ। ਹੁਣ ਜੇ ਉਹਨੇ ਵੋ ਨਹੀਂ ਕਰ ਦਿੱਤਾ ਕਿ ਧਨੀਆ ਲੈ ਕੇ ਹੀ ਆਉਣਾ ਆ ਘਰ ਦੇ ਵਿੱਚ, ਨਹੀਂ ਤਾਂ ਜਿਹੜੇ ਚਮਨ ਦੇ ਵਿੱਚ ਹੈਗੇ ਆ ਉਹ ਬਚੇ ਕੁਛ ਜਿਹੜੇ ਥੋੜ੍ਹੇ ਬਹੁਤ ਬਾਲ ਹੋਣਗੇ ਉਹ ਵੀ ਨਹੀਂ ਰਹਿਣਗੇ। ਜੋਕ ਤਾਂ ਵੈਸੇ ਵਧੀਆ ਸੀ, ਤੁਸੀਂ ਵੀ ਸਾਨੂੰ ਵੈਸੇ ਜੋਕ ਭੇਜ ਸਕਦੇ ਹੋ ਜਿਹੜੇ ਡੀਸੈਂਟ ਵਧੀਆ ਜੋਕ ਹੋਣ ਜਿਹਨਾਂ 'ਤੇ ਹਾਸਾ ਵੀ ਆਵੇ। ਇੱਦਾਂ ਦੇ ਜੋਕ ਸਾਡੇ ਵਟਸਐਪ ਨੰਬਰ 'ਤੇ 9855-10-10-27 'ਤੇ। ਚਲੋ ਜੀ, ਅਗਲਾ ਜਿਹੜਾ ਗੀਤ ਹੈ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ, ਇੰਜੋਏ ਕਰੋ ਇਹ ਗੀਤ।

ਵੈਸੇ ਜੇ ਘਰ ਦੇ ਵਿੱਚ ਖੁਸ਼ ਰਹਿਣਾ ਹੈ ਨਾ, ਮੈਂ ਕਹਿੰਦੀ ਹਾਂ ਕਿ ਇੱਦਾਂ ਹੀ 5-6-7 ਤਾਰੀਫਾਂ ਕਰ ਦੇਣੀ ਚਾਹੀਦੀ ਹੈ ਰੋਜ਼। ਰੋਜ਼ ਨਹੀਂ ਵੈਸੇ, 2 ਦਿਨ ਬਾਅਦ ਜਾਂ ਰੋਜ਼ ਕਰ ਸਕਦੀ ਹੋ ਤਾਂ ਰੋਜ਼ ਵੀ ਕਰਨੀ ਚਾਹੀਦੀ ਹੈ, ਤਾਂ ਕਿ ਘਰ ਦਾ ਜਿਹੜਾ ਮਾਹੌਲ ਹੈ ਨਾ ਉਹ ਠੰਡਾ ਠੰਡਾ ਰਹੇ, ਠੰਡਾ ਬਣਿਆ ਰਹੇ। ਗੁੱਡ ਮਾਰਨਿੰਗ ਜਲੰਧਰ, ਪ੍ਰੋਗਰਾਮ ਚੱਲ ਰਿਹਾ ਇੰਜੋਏ, ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰ ਜੀ ਸ਼ਾਹਿਦ ਦੇ ਨਾਲ। ਅਤੇ ਅੱਜ ਇੱਕ ਹੋਰ ਖਾਸ ਦਿਨ ਹੈ, ਮੁਹੱਰਮ। ਮੁਹੱਰਮ ਸਿਰਫ ਇੱਕ ਮਹੀਨਾ ਨਹੀਂ ਹੈ, ਇਹ ਇੱਕ ਕੁਰਬਾਨੀ, ਸਬਰ ਅਤੇ ਸੱਚ ਦੀ ਉਹ ਦਾਸਤਾਨ ਹੈ ਜੋ ਸਦੀਆਂ ਬਾਅਦ ਵੀ ਦਿਲਾਂ ਨੂੰ ਰੁਲਾ ਦਿੰਦੀ ਹੈ। ਜਦੋਂ ਹੱਕ ਅਤੇ ਬਾਤਿਲ ਦੀ ਜੰਗ ਹੋਈ ਤਾਂ ਕਰਬਲਾ ਦੀ ਧਰਤੀ ਨੇ ਇਨਸਾਨੀਅਤ ਦਾ ਸਭ ਤੋਂ ਵੱਡਾ ਸਬਕ ਲਿਖਿਆ ਗਿਆ। ਪਿਆਸ ਸੀ, ਮੁਸ਼ਕਲਾਂ ਸਨ, ਪਰ ਹੌਸਲਾ ਕਦੇ ਨਹੀਂ ਡਿੱਗਿਆ। ਇਸ ਮੌਕੇ 'ਤੇ ਅੱਜ ਅਸੀਂ ਇੰਟਰਵਿਊ ਕਰਾਂਗੇ, ਗੱਲਬਾਤ ਕਰਾਂਗੇ ਡਾਕਟਰ ਰੇਹਾਨ ਹਸਨ।

0: ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ pmsuryaghar.gov.in ਤੇ।

ਐਫਐਮ ਬੈਂਡ 102.7 103.6 ਮੈਗਾਹਰਟਸ ਦੀ ਤੁਸੀਂ ਟਿਊਨ ਕੀਤਾ ਹੋਇਆ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ। ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਓਹੋ ਐਕਸੀਡੈਂਟ ਹੋ ਗਿਆ। ਜਦੋਂ ਐਕਸੀਡੈਂਟ ਹੁੰਦਾ ਹੈ ਤਾਂ ਆਪਾਂ ਸਾਰੇ ਕਿੰਨੇ ਜ਼ਿਆਦਾ ਸ਼ੌਕਡ ਹੋ ਜਾਂਦੇ ਨੇ, ਹੋਣ ਦੀ ਗੱਲ ਵੀ ਕਿਉਂ ਨਾ ਹੋਵੇ। ਹੁਣ ਜਦੋਂ ਰੋਡ ਐਕਸੀਡੈਂਟ ਆਪਾਂ ਦੇਖਦੇ ਹਾਂ, ਸੜਕਾਂ 'ਤੇ ਗੱਡੀ ਚਲਾਉਣੀ ਕੋਈ ਵੀਡੀਓ ਗੇਮ ਨਹੀਂ ਹੁੰਦੀ। ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ, ਇੱਥੇ ਰੀਸਟਾਰਟ ਦਾ ਬਟਨ ਨਹੀਂ ਹੁੰਦਾ। ਕਈ ਵਾਰ ਅਸੀਂ 2 ਮਿੰਟ ਜਲਦੀ ਪਹੁੰਚਣ ਲਈ ਇੰਨੀ ਤੇਜ਼ੀ ਨਾਲ ਡਰਾਈਵ ਕਰਦੇ ਹਾਂ, ਸਾਰੀ ਜ਼ਿੰਦਗੀ ਹੀ ਸਾਡੀ ਪਿੱਛੇ ਰਹਿ ਜਾਂਦੀ ਹੈ, ਇੰਨੀ ਪਿੱਛੇ ਰਹਿ ਜਾਂਦੀ ਹੈ ਕਿ ਜਿਹੜੀ ਜ਼ਿੰਦਗੀ ਉਸਦਾ ਨਾਮੋ ਨਿਸ਼ਾਨ

ਖਤਮ ਹੋ ਜਾਂਦਾ ਹੈ। ਟ੍ਰੈਫਿਕ ਜਿਹੜੇ ਨਿਯਮ ਨੇ, ਸੜਕ ਹਾਦਸੇ ਨੇ, ਉਹਨਾਂ ਦੇ ਕਾਰਨ ਕੀ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ, ਸਿਰਫ ਉਹ ਜਿਹੜੇ ਰੂਲਸ ਨੇ ਉਹਨਾਂ ਨੂੰ ਫੋਲੋ ਕਰਨਾ ਕਿਤੇ ਕਈ ਨਾ ਕਈ ਵਾਰੀ ਸਾਨੂੰ ਔਖਾ ਲੱਗਦਾ ਹੈ। ਜਿਹੜੇ ਬੇਸਿਕ ਟ੍ਰੈਫਿਕ ਰੂਲਸ ਨੇ, ਲਾਲ ਬੱਤੀ 'ਤੇ ਰੁਕਣਾ, ਹਰੀ 'ਤੇ ਚੱਲਣਾ, ਪੀਲੀ 'ਤੇ ਸਾਵਧਾਨ ਰਹਿਣਾ, ਵੇਟ ਕਰਨਾ, ਸੀਟ ਬੈਲਟ, ਹੈਲਮੇਟ ਲਾਜ਼ਮੀ ਪਹਿਨਣਾ ਹੈ, ਅਤੇ ਸਪੀਡ ਲਿਮਿਟ ਜਿਹੜੀ ਹੈਗੀ ਉਸਦੀ ਪਾਲਣਾ ਕਰਨੀ ਚਾਹੀਦੀ। ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਬਹੁਤ ਜ਼ਿਆਦਾ ਇੰਪੋਰਟੈਂਟ। ਅਗਰ ਜੇ ਕਾਲ ਆ ਰਹੀ ਤਾਂ ਸਾਈਡ 'ਤੇ ਗੱਡੀ ਪਾਰਕ ਕਰਕੇ ਸਾਨੂੰ ਉਦੋਂ ਜਿਹੜਾ ਹੈਗਾ ਫੋਨ ਰਿਸੀਵ ਕਰਨਾ ਚਾਹੀਦਾ। ਅਤੇ ਇਹ ਜਿਹੜੇ ਨਿਯਮ ਨੇ ਸਿਰਫ ਚਲਾਉਣ ਤੋਂ ਬਚਣ ਲਈ ਨਹੀਂ ਹੈ, ਸਗੋਂ ਜ਼ਿੰਦਗੀ ਨੂੰ ਬਚਾਉਣ ਵਾਸਤੇ ਵੀ ਨੇ। ਇੱਕ ਮਜ਼ੇਦਾਰ ਗੱਲ ਇਹ ਕਿ ਕਈ ਲੋਕ ਗੱਡੀ ਇੱਦਾਂ ਚਲਾਉਂਦੇ ਨੇ ਜਿਵੇਂ ਸੜਕ ਉਹਨਾਂ ਦੇ ਸਮਝ ਸਕਦੇ ਹੋ ਤੁਸੀਂ ਕਿ ਘਰ ਦੀ ਹੋਵੇ ਜਾਂ ਫਿਰ ਬਾਪ ਦਾਦਾ ਦੀ ਹੋਵੇ। ਇੰਡੀਕੇਟਰ ਦੇਣ ਦੀ ਬਜਾਏ ਸਿੱਧਾ ਮੋੜ ਲੈਂਦੇ ਨੇ, ਫਿਰ ਜਦੋਂ ਕੋਈ ਹੋਰਨ ਮਾਰੇ ਤਾਂ ਮੁੜ ਕੇ ਇੱਦਾਂ ਵੇਖਦੇ ਨੇ ਜਿਵੇਂ ਗਲਤੀ ਨਾ ਸਾਹਮਣੇ ਵਾਲੇ ਦੀ ਹੋਵੇ। ਇਹ ਜਿਹੜੀ ਹਰਕਤਾਂ ਨੇ ਇਹ ਸਾਨੂੰ ਨਹੀਂ ਕਰਨੀ ਚਾਹੀਦੀਆਂ। ਸੜਕ ਹਾਦਸਿਆਂ ਦੇ ਮੁੱਖ ਕਾਰਨ ਓਵਰ ਸਪੀਡਿੰਗ ਹੋ ਗਿਆ, ਨਸ਼ੇ ਕਰਕੇ ਡਰਾਈਵ ਕਰਨਾ, ਮੋਬਾਈਲ ਦੀ ਗੱਲ ਕਰਨੀ, ਚੈਟਿੰਗ ਕਰਨੀ, ਗਲਤ ਓਵਰਟੇਕ ਕਰਨਾ, ਟ੍ਰੈਫਿਕ ਸਿਗਨਲ ਦੀ ਉਲੰਘਣਾ ਕਰਨੀ, ਥਕਾਵਟ ਜਾਂ ਨੀਂਦ ਵਿੱਚ ਡਰਾਈਵ ਕਰਨਾ। ਜੇ ਨੀਂਦ ਹੀ ਆ ਰਹੀ ਹੈ ਤਾਂ ਨੀਂਦ ਪੂਰੀ ਕਰਕੇ ਫਿਰ ਸਾਨੂੰ ਡਰਾਈਵ ਕਰਨੀ ਚਾਹੀਦੀ ਹੈ, ਜੇ ਕਿਤੇ ਜਾਣਾ ਚਾਹੀਦਾ, ਨਹੀਂ ਤਾਂ ਘਰ ਹੀ ਬਹਿਣਾ ਚਾਹੀਦਾ ਹੈ। ਇਹ ਵੀ ਹੈ ਜਿਹੜਾ ਸਾਡਾ ਵਾਹਨ ਹੈ ਉਸਦੇ ਸਮੇਂ ਸਮੇਂ 'ਤੇ ਸਾਨੂੰ ਸਰਵਿਸ ਕਰਵਾਉਣੀ ਚਾਹੀਦੀ ਹੈ। ਦੁਰਘਟਨਾ ਤੋਂ ਦੇਰ ਭਲੀ ਹੈ, ਜੇ 5 ਮਿੰਟ ਲੇਟ ਹੋ ਜਾਵਾਂਗੇ ਤਾਂ ਕੋਈ ਵੱਡੀ ਗੱਲ ਨਹੀਂ, ਪਰ ਜੇ ਸਾਵਧਾਨੀ ਨਹੀਂ ਰੱਖਾਂਗੇ ਤਾਂ ਨੁਕਸਾਨ ਇੰਨਾ ਵੱਡਾ ਹੋ ਸਕਦਾ ਹੈ ਕਿ ਇਸ ਨੁਕਸਾਨ ਦੀ ਜਿਹੜੀ ਭਰਪਾਈ ਹੈ ਉਹ ਜ਼ਿੰਦਗੀ ਭਰ ਕੋਈ ਵੀ ਨਹੀਂ ਕਰ ਸਕਦਾ, ਨਾ ਕੋਈ ਡਾਕਟਰ ਕਰ ਸਕਦਾ ਹੈ, ਨਾ ਹੀ ਕੋਈ ਕੋਰਟ ਕਰ ਸਕਦਾ ਹੈ, ਨਾ ਹੀ ਸਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਹ ਕਰ ਸਕਦੇ ਨੇ। ਉਮੀਦ ਕਰਦੀ ਹਾਂ ਦੋਸਤੋ ਤੁਸੀਂ ਗੁੱਡ ਮਾਰਨਿੰਗ ਚਲੰਦਰ ਪ੍ਰੋਗਰਾਮ ਮੇਰੇ ਨਾਲ ਇੰਜੋਏ ਕੀਤਾ ਹੋਵੇਗਾ। ਇਸ ਤੋਂ ਬਾਅਦ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ, ਲੇਕਿਨ ਉਸ ਤੋਂ ਪਹਿਲਾਂ ਇੱਕ ਵਧੀਆ ਜਿਹਾ ਜਿਹੜਾ ਗੀਤ ਹੈ ਤੁਹਾਡੇ ਵਾਸਤੇ ਮੈਂ ਜ਼ਰੂਰ ਪਲੇ ਕਰਾਂਗੀ। ਤੁਸੀਂ ਜਾਣਾ ਕਿਤੇ ਨਹੀਂ, ਬਣੇ ਰਹਿਣਾ 102.7 MHz 103.6 MHz 'ਤੇ, ਕਿਉਂਕਿ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਤੋਂ ਬਾਅਦ ਤੁਸੀਂ ਸੁਣੋਗੇ ਆਪਣਾ ਫੇਵਰੇਟ ਪ੍ਰੋਗਰਾਮ ਅੱਡੀ ਟੱਪਾ, ਜਿਹਦੇ ਵਿੱਚ ਪੰਜਾਬੀ ਜਿਹੜੇ ਗੀਤ ਨੇ ਤੁਹਾਡੇ ਵਾਸਤੇ ਪਲੇ ਕੀਤੇ ਜਾਣਗੇ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ ਤੇ ਚਰਚਾ ਕੀਤੀ। ਸਰਕਾਰ ਨੇ ਉਦਯੋਗਿਕ ਤੇ ਵਪਾਰਕ LPG ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ, ਇਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇਕ ਮੁੱਖ ਚਾਲਕ ਬਣਿਆ ਹੋਇਐ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕੀਤਾ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨੀਦਰਲੈਂਡਸ ਦੀ ਮਹਾਰਾਣੀ ਮੈਕਸਿਮਾ ਨਾਲ ਮੁਲਾਕਾਤ ਕੀਤੀ ਅਤੇ ਚਰਚਾ ਕੀਤੀ ਕਿ ਕਿਸ ਤਰ੍ਹਾਂ ਭਾਰਤ ਦੀ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਆਧਾਰਿਤ ਕ੍ਰਾਂਤੀ ਵਿੱਤੀ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਤੇ ਕਿਫਾਇਤੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਜੀਵਨ ਦੀ ਸੌਖ ਨੂੰ ਵਧਾ ਰਹੇ ਨੇ ਅਤੇ ਲੋਕਾਂ ਨੂੰ ਵੱਡੇ ਪੱਧਰ ਤੇ ਸਸ਼ਕਤ ਬਣਾ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਨੀਦਰਲੈਂਡਸ ਦੀ ਮਹਾਰਾਣੀ ਮੈਕਸਿਮਾ ਨੂੰ ਮਿਲ ਕੇ ਖੁਸ਼ ਨੇ, ਜੋ ਵਿੱਤੀ ਸਿਹਤ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਵਿਸ਼ੇਸ਼ ਵਕੀਲ ਤੇ ਵਿੱਤੀ ਸਮਾਵੇਸ਼ ਲਈ ਲੰਮੇ ਸਮੇਂ ਤੋਂ ਚੱਲੀ ਆ ਰਹੀ ਆਲਮੀ ਆਵਾਜ਼ ਵੀ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ਦੇ ਭਾਈਵਾਲ ਦੇਸ਼ਾਂ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਵਚਨਬੱਧ ਹੈ। ਰਾਣੀ ਮੈਕਸਿਮਾ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਵਿੱਤੀ ਸਿਹਤ ਲਈ ਵਿਸ਼ੇਸ਼ ਵਕੀਲ ਵਜੋਂ ਭਾਰਤ ਦਾ ਦੌਰਾ ਕਰ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣ ਲਈ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਤੇ ਸਮਾਵੇਸ਼ੀ ਵਿਕਾਸ ਤੇ ਪਾਏਦਾਰ ਵਿਕਾਸ ਲਈ ਡਿਜੀਟਲ ਜਨਤਕ ਪ੍ਰਣਾਲੀਆਂ ਦਾ ਲਾਭ ਉਠਾਉਣ 'ਚ ਭਾਰਤ ਨੇ ਪਰਿਵਰਤਨਸ਼ੀਲ ਤਜਰਬੇ ਤੇ ਨਿਰਮਾਣ ਕਰਦੀ ਹੈ। ਉਨ੍ਹਾਂ ਦੇ ਦਫ਼ਤਰ ਤੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਕਿ ਆਪਣੀ ਫੇਰੀ ਦੌਰਾਨ ਮਹਾਰਾਣੀ ਮੈਕਸਿਮਾ ਨੇ ਵੱਖ ਵੱਖ ਪਿਛੋਕੜ ਦੇ ਲੋਕਾਂ ਤੋਂ ਵਿੱਤੀ ਸੇਵਾਵਾਂ ਨਾਲ ਉਨ੍ਹਾਂ ਦੇ ਤਜਰਬਿਆਂ ਅਤੇ ਵਿੱਤੀ ਪ੍ਰਣਾਲੀ ਨਾਲ ਸੰਬੰਧਿਤ ਚੁਣੌਤੀਆਂ ਬਾਰੇ ਸਿੱਧੇ ਤੌਰ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਇੱਕ ਸਰਕਾਰੀ ਪਹਿਲ ਭਾਰਤ ਦੇ ਜਨਧਨ ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 27 ਤੋਂ 29 ਤਰੀਕ ਤੱਕ ਸੇਸ਼ੇਲਸ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਉਹ ਸੇਸ਼ੇਲਸ ਦੇ ਰਾਸ਼ਟਰਪਤੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹਾਂ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਆਖਰੀ ਵਾਰ 2015 'ਚ ਸੇਸ਼ੇਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਰੱਖਿਆ ਬਲਾਂ ਦਾ ਇੱਕ ਦਲ ਜੋ ਭਾਰਤੀ ਜਲ ਸੈਨਾ ਜਹਾਜ਼ਾਂ ਦੇ ਨਾਲ ਜਸ਼ਨਾਂ 'ਚ ਸ਼ਿਰਕਤ ਕਰੇਗਾ। ਇਸ ਮੌਕੇ ਦੌਰਾਨ ਪ੍ਰਧਾਨ ਮੰਤਰੀ ਸੇਸ਼ੇਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਵੀ ਕਰਨਗੇ। ਦੋਵੇਂ ਨੇਤਾ ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕਰਨਗੇ। ਪ੍ਰਧਾਨ ਮੰਤਰੀ ਸੇਸ਼ੇਲਸ ਦੇ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ ਤੇ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਨਗੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਭਾਰਤ ਅਤੇ ਸੇਸ਼ੇਲਸ ਦੀ ਇਤਿਹਾਸਕ, ਸੱਭਿਆਚਾਰਕ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੇ ਆਧਾਰਿਤ ਭਾਈਵਾਲੀ ਹੈ। ਸੇਸ਼ੇਲਸ ਹਿੰਦ ਮਹਾਂਸਾਗਰ ਖੇਤਰ ਵਿੱਚ ਇੱਕ ਮਹੱਤਵਪੂਰਨ ਸਮੁੰਦਰੀ ਗੁਆਂਢੀ ਹੋਣ ਨਾਤੇ ਭਾਰਤ ਦੇ ਵਿਜ਼ਨ ਮਹਾਂਸਾਗਰ ਅਤੇ ਵਿਕਾਸਸ਼ੀਲ ਮੁਲਕਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ LPG ਖਪਤਕਾਰਾਂ ਨੂੰ ਗੈਰ ਘਰੇਲੂ ਪੈਕੇ ਤੇ LPG ਦੀ ਸਪਲਾਈ ਤੇ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਸਪਲਾਈ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੇ ਪੱਧਰ ਤੇ ਬਹਾਲ ਕੀਤੀ ਗਈ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਸੰਕਟ ਦੌਰਾਨ ਮੁਅੱਤਲ ਕੀਤੀ ਗਈ ਥੋਕ LPG ਸਪਲਾਈ ਨੂੰ ਉਨ੍ਹਾਂ ਦੇ ਪਿਛਲੇ ਪੱਧਰ ਨਾਲੋਂ 50% ਵਧਾਇਆ ਗਿਆ। ਇਸ ਨਾਲ ਵਪਾਰਕ ਤੇ ਉਦਯੋਗਿਕ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੀ ਹੈ। ਇਹ ਬਹਾਲੀ LPG ਸਪਲਾਈ ਸਥਿਤੀ 'ਚ ਹਾਲੀ 'ਚ ਹੋਏ ਸੁਧਾਰ ਤੋਂ ਬਾਅਦ ਹੈ। ਇਸ ਦੌਰਾਨ ਸਰਕਾਰ ਨੇ PNG ਕਨੈਕਟੀਵਿਟੀ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਕਿਹਾ ਕਿ ਇਰਾਨ ਸੰਘਰਸ਼ ਦੇ ਪ੍ਰਭਾਵ ਅਤੇ ਵੱਧਦੀਆਂ ਊਰਜਾ ਕੀਮਤਾਂ ਦੇ ਬਾਵਜੂਦ ਭਾਰਤ ਵਿਸ਼ਵਵਿਆਪੀ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਆ। IMF ਸੰਚਾਰ ਨਿਰਦੇਸ਼ਕ ਜੂਲੀ ਕੋਜ਼ਾਕ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਇੱਕ ਅਨੁਕੂਲ ਸਥਿਤੀ ਵਿੱਚ ਹੈ, ਜਿਸ ਨੂੰ ਮਜ਼ਬੂਤ ਘਰੇਲੂ ਮੰਗ ਦਾ ਸਮਰਥਨ ਪ੍ਰਾਪਤ ਹੈ।

IMF ने वित्तीय साल 2026-27 ਵਿੱਚ ਭਾਰਤ ਦੀ ਆਰਥਿਕਤਾ ਲਈ ਆਪਣੇ ਵਿਕਾਸ ਦਰ ਅਨੁਮਾਨ 6.5% ਤੇ ਬਣਾਈ ਰੱਖਿਆ। ਇਹ ਅਨੁਮਾਨ ਅਪ੍ਰੈਲ ਵਿੱਚ ਕੀਤੇ ਗਏ ਸੋਧ ਦੇ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਏ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਨਵੇਂ ਜਾਂ ਦੁਬਾਰਾ ਜਾਰੀ ਕੀਤੇ 36 ਪੰਨਿਆਂ ਦੇ ਪਾਸਪੋਰਟ ਲਈ ਹੁਣ 2,500 ਰੁਪਏ ਦੀ ਫੀਸ ਲਈ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਸੋਧ ਨਿਯਮ 2026 ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਨਵੇਂ ਫੀਸ ਢਾਂਚੇ ਤਹਿਤ 36 ਪੰਨਿਆਂ ਦਾ ਨਵਾਂ ਪਾਸਪੋਰਟ ਜਾਰੀ ਕਰਨ ਜਾਂ ਤਤਕਾਲ ਸ਼੍ਰੇਣੀ ਵਿੱਚ ਪਾਸਪੋਰਟ ਦੁਬਾਰਾ ਜਾਰੀ ਕਰਨ ਦੀ ਲਾਗਤ 5,000 ਰੁਪਏ ਹੋਵੇਗੀ। 60 ਪੰਨਿਆਂ ਦਾ ਆਮ ਪਾਸਪੋਰਟ ਜਾਂ ਫਿਰ ਮੁੜ ਤੋਂ ਜਾਰੀ ਕਰਨ ਦੀ ਲਾਗਤ 3,500 ਰੁਪਏ ਹੋਵੇਗੀ, ਜਦਕਿ ਤਤਕਾਲ ਸ਼੍ਰੇਣੀ 'ਚ ਪਾਸਪੋਰਟ ਲਈ ਲਾਗਤ 6,000 ਰੁਪਏ ਹੋਵੇਗੀ। ਮੌਜੂਦਾ ਸਮੇਂ ਵਿੱਚ 36 ਪੰਨਿਆਂ ਦੇ ਪਾਸਪੋਰਟ ਦੀ ਲਾਗਤ 1,500 ਰੁਪਏ ਹੈ ਅਤੇ 60 ਪੰਨਿਆਂ ਦੇ ਪਾਸਪੋਰਟ ਲਈ 2,000 ਰੁਪਏ ਹੈ। ਗੁੰਮ ਜਾਂ ਖਰਾਬ ਹੋਏ 36 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 5,000 ਦੀ ਫੀਸ, ਜਦਕਿ 60 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 6,000 ਦੀ ਫੀਸ ਲਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਨਾਰਕੋਟਿਕਸ ਕੋਆਰਡੀਨੇਸ਼ਨ ਸੈਂਟਰ ਦੀ 10ਵੀਂ ਉੱਚ ਪੱਧਰੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਵੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ NCB ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰ ਅਤੇ ਨਸ਼ਾ ਕਾਬੂ ਕੰਟਰੋਲ ਸ਼ਾਮਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਹਿੱਸੇਦਾਰਾਂ ਦੇ ਨਾਲ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਡਰੱਗ ਕੰਟਰੋਲ 2026-29 ਤੇ ਵਿਜ਼ਨ ਦਸਤਾਵੇਜ਼ ਜਾਰੀ ਕਰਨਗੇ। ਇਹ ਦਸਤਾਵੇਜ਼ ਨਸ਼ਿਆਂ ਦੀ ਮੰਗ ਤੇ ਸਪਲਾਈ ਨੂੰ ਘਟਾਉਣ ਤੇ ਮੁੜ ਵਸੇਬੇ ਤੇ ਕੇਂਦਰਿਤ ਤਾਲਮੇਲ ਵਾਲੇ ਉਪਾਵਾਂ ਰਾਹੀਂ ਨਸ਼ਿਆਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਵਿੱਖ ਦੀ ਯੋਜਨਾ ਵੀ ਪ੍ਰਦਾਨ ਕਰੇਗਾ। ਇਹ ਸਿੰਥੈਟਿਕ ਡਰੱਗ ਅਤੇ ਤਸਕਰੀ ਦੀਆਂ ਉਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਰਣਨੀਤੀ ਦੀ ਰੂਪਰੇਖਾ ਵੀ ਦੇਵੇਗਾ ਅਤੇ ਨਾਲ ਹੀ ਜਾਗਰੂਕਤਾ, ਇਲਾਜ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਉਤਸ਼ਾਹਿਤ ਕਰੇਗਾ। ਗ੍ਰਹਿ ਮੰਤਰੀ 2025 ਲਈ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਲਾਨਾ ਰਿਪੋਰਟ ਵੀ ਜਾਰੀ ਕਰਨਗੇ ਅਤੇ ਜੰਮੂ ਅਤੇ ਗੁਹਾਟੀ 'ਚ ਨਵੇਂ ਬਣੇ NCB ਖੇਤਰੀ ਦਫ਼ਤਰਾਂ ਦਾ ਉਦਘਾਟਨ ਕਰਨਗੇ। ਉਹ ਨਸ਼ਿਆਂ ਨੂੰ ਨਸ਼ਟ ਕਰਨ ਬਾਰੇ ਪੰਦਰਵਾੜੇ ਦੀ ਆਨਲਾਈਨ ਮਾਧਿਅਮ ਰਾਹੀਂ ਸ਼ੁਰੂਆਤ ਕਰਨਗੇ, ਜਿਸ ਦੇ ਤਹਿਤ ਦੇਸ਼ ਭਰ ਵਿੱਚ ਕਰੀਬ 6,000 ਕਰੋੜ ਰੁਪਏ ਦੇ ਲਗਭਗ 2,09,500 ਕਿਲੋਗ੍ਰਾਮ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਮੁਤਾਬਕ ਨਸ਼ਟ ਕੀਤਾ ਜਾਵੇਗਾ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਉਮੀਦਵਾਰਾਂ ਲਈ NEET UG 2026 ਦੀ ਮੁੜ ਪ੍ਰੀਖਿਆ ਦੀ ਆਰਜ਼ੀ ਉੱਤਰ ਕੁੰਜੀ ਨੂੰ ਚੁਣੌਤੀ ਦੇਣ ਲਈ ਵਿੰਡੋ ਖੋਲ੍ਹ ਦਿੱਤੀ ਹੈ। ਇਹ ਮੈਡੀਕਲ ਕਾਲਜ ਦਾਖਲਾ ਪ੍ਰੀਖਿਆ ਇਸ ਮਹੀਨੇ ਦੀ 21 ਤਰੀਕ ਨੂੰ ਹੋਈ ਸੀ। NTA ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐਲਾਨ ਕੀਤਾ ਕਿ ਉੱਤਰ ਕੁੰਜੀ ਹੁਣ www.neet.nta.in ਤੇ ਉਪਲਬਧ ਹੈ। ਉਮੀਦਵਾਰ 28 ਤਰੀਕ ਤੱਕ ਪ੍ਰਤੀ ਪ੍ਰਸ਼ਨ 200 ਰੁਪਏ ਦੀ ਫੀਸ ਦੇ ਕੇ ਪ੍ਰਸ਼ਨਾਂ ਨੂੰ ਚੁਣੌਤੀ ਦੇ ਸਕਦੇ ਨੇ। ਜੇਕਰ ਚੁਣੌਤੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਇਹ ਫੀਸ ਵਾਪਸ ਕਰ ਦਿੱਤੀ ਜਾਵੇਗੀ। NTA ਨੇ ਫੀਸ ਵਾਪਸੀ ਲਈ ਆਪਣੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਤਸਦੀਕ ਕਰਨ ਅਤੇ ਅਪਡੇਟ ਕਰਨ ਲਈ ਦੁਬਾਰਾ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਵਾਸਤੇ ਵੀ ਇੱਕ ਪੋਰਟਲ ਖੋਲ੍ਹਿਆ। ਬੈਂਕ ਵੇਰਵਿਆਂ ਨੂੰ ਇਸ ਮਹੀਨੇ ਦੀ 30 ਤਰੀਕ ਤੱਕ ਅਪਡੇਟ ਕੀਤਾ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਦਾਨ ਦੀ ਦੁਰਵਰਤੋਂ ਦੇ ਮਾਮਲੇ 'ਚ ਸਖ਼ਤ ਕਾਰਵਾਈ ਕਰਦੇ ਹੋਏ 8 ਨਾਮਜ਼ਦ ਮੁਲਜ਼ਮਾਂ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ਼ FIR ਦਰਜ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਕਾਇਮ ਵਿਸ਼ੇਸ਼ ਜਾਂਚ ਟੀਮ SIT ਦੀਆਂ ਸਿਫਾਰਸ਼ਾਂ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅਸ਼ੂਰਾ ਮੁਹੱਰਮ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਇਹ ਦਿਨ ਪੈਗੰਬਰ ਮੁਹੰਮਦ ਦੇ ਪੋਤੇ ਹਜ਼ਰਤ ਇਮਾਮ ਹੁਸੈਨ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਕਰਬਲਾ ਵਿੱਚ ਸੱਚ, ਨਿਆਂ ਅਤੇ ਨੇਕੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਦੀ ਯਾਦ ਵਿੱਚ ਮਜਲਸਾਂ ਅਤੇ ਧਾਰਮਿਕ ਇਕੱਠ ਵੀ ਕੀਤੇ ਜਾ ਰਹੇ ਨੇ। ਇਸ ਮੌਕੇ ਲਈ ਵਿਆਪਕ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੇ ਮੈਨਚੈਸਟਰ ਵਿੱਚ ਕੱਲ੍ਹ ਟੌਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਅਤੇ 136 ਦੌੜਾਂ ਬਣਾਈਆਂ। ਭਾਰਤ ਲਈ ਰਾਧਾ ਯਾਦਵ ਨੇ 3 ਵਿਕਟਾਂ ਅਤੇ ਸ਼੍ਰੀ ਚਰਨੀ ਨੇ 2 ਵਿਕਟਾਂ ਲਈਆਂ। ਸ਼ੈਫਾਲੀ ਵਰਮਾ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਆਸਟ੍ਰੇਲੀਆ ਨਾਲ ਹੋਵੇਗਾ। ਕ੍ਰਿਕਟ ਵਿੱਚ ਭਾਰਤ ਅੱਜ ਬੇਲਫਾਸਟ ਵਿੱਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ T20 ਅੰਤਰਰਾਸ਼ਟਰੀ ਮੈਚ ਖੇਡੇਗਾ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਭਾਰਤ ਐਤਵਾਰ ਨੂੰ ਆਇਰਲੈਂਡ ਖਿਲਾਫ਼ ਦੂਜਾ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਸ ਤੋਂ ਬਾਅਦ ਸ਼੍ਰੇਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਮੱਧ ਟੀਮ ਅਗਲੇ ਮਹੀਨੇ ਦੀ ਤਰੀਕ ਤੋਂ ਸ਼ੁਰੂ ਹੋਣ ਵਾਲੇ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਲਈ ਇੰਗਲੈਂਡ ਦਾ ਦੌਰਾ ਕਰੇਗੀ। ਭਾਰਤ ਨੇ ਕੱਲ੍ਹ ਜਰਮਨੀ ਦੇ ਸੋਹਲ 'ਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ 'ਚ 50 ਮੀਟਰ ਪਿਸਟਲ ਮੁਕਾਬਲੇ ਵਿੱਚ 4 ਹੋਰ ਤਮਗੇ ਜਿੱਤੇ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿੱਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ 'ਤੇ ਕੀਤੀ ਚਰਚਾ।

ਸਰਕਾਰ ਨੇ ਉਦਯੋਗਿਕ ਤੇ ਵਪਾਰਕ LPG ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ, ਇਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਐ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕੀਤਾ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

ਸਟੂਡੀਓ ਦੀ ਘੜੀ ਦੇ ਮੁਤਾਬਿਕ 8:40 ਹੋ ਗਏ ਨੇ। ਐਫਐਮ ਬੈਂਡ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ। ਬੀਟ ਤੋਂ ਪਤਾ ਲੱਗ ਹੀ ਗਿਆ ਹੋਏਗਾ ਕਿ ਵੇਲਾ ਹੋ ਗਿਆ ਅੱਡੀ ਟੱਪਾ ਪ੍ਰੋਗਰਾਮ ਦਾ, ਜਿਹਦੇ ਵਿੱਚ ਪੰਜਾਬੀ ਗੀਤ ਨੇ ਜਿਹੜੇ ਹਾਈ ਬੀਟਸ ਵਾਲੇ, ਜਿਹਨੂੰ ਸੁਣ ਕੇ ਮੈਂ ਕਹਿੰਦੀ ਹਾਂ ਕਿ ਨੱਚਣ ਦਾ ਦਿਲ ਕਰਦਾ, ਉਹ ਵਾਲੇ ਜਿਹੜੇ ਗੀਤ ਨੇ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਬੈਕ ਟੂ ਬੈਕ ਪਲੇ ਹੋਣਗੇ। ਨੱਚਣ ਵਾਸਤੇ, ਟੱਪਣ ਵਾਸਤੇ ਤਿਆਰ ਹੋ ਜਾਓ। ਆਹ ਲਓ ਪਹਿਲਾ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 9 ਵੱਜ ਗਏ ਨੇ ਤੇ ਵੇਲਾ ਹੋ ਗਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿੱਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ ਤੇ ਚਰਚਾ ਕੀਤੀ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ LPG ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਕਿ ਈਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਅਤੇ ਊਰਜਾ ਦੀਆਂ ਵੱਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਆ ਹੈ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕੀਤਾ ਹੈ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀ ਦੀਆਂ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀਆਂ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ ਨੇ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2026 ਤੋਂ 27 ਦੌਰਾਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 16,74,00,000 ਰੁਪਏ ਦੀ ਰਾਸ਼ੀ ਜਾਰੀ ਕੀਤੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿੱਚ ਕਾਰਤੂਸ ਅਤੇ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਨੇ ਕੱਲ੍ਹ ਜਰਮਨੀ ਤੇ ਸੁਹਲ ਵਿੱਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਪਿਸਟਲ ਮੁਕਾਬਲੇ ਵਿੱਚ 4 ਹੋਰ ਤਗਮੇ ਜਿੱਤੇ ਨੇ। ਕ੍ਰਿਕਟ ਵਿੱਚ ਭਾਰਤ ਅੱਜ ਬੈਲਫਾਸਟ ਵਿੱਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਅਤੇ ਔਰਤਾਂ ਨੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ACG ਹੁਣ ਤੱਕ ਦੀ FM ਨਿਊਜ਼ ਹੈਡਲਾਈਨਜ਼।

ਐਫਐਮ 102.7 103.6 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ। ਲਓ ਜੀ, ਵੇਲਾ ਹੋ ਗਿਆ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬੀ ਕਲਚਰ ਦੀ, ਪੰਜਾਬ ਦੇ ਨਾਲ ਸਾਡਾ ਕਿੰਨਾ ਪਿਆਰ ਹੈ ਉਸਦੀ, ਸਾਡੇ ਦਿਲ ਵਿੱਚ ਪੰਜਾਬ ਲਈ ਕਿੰਨਾ ਪਿਆਰ ਹੈ ਉਸਦੀ।

ਤੁਸੀਂ ਸਾਡੇ ਨਾਲ ਕਿਵੇਂ ਗੱਲ ਕਰ ਸਕਦੇ ਹੋ, ਆਪਣੇ ਜਿਹੜੇ ਮੈਸੇਜਸ ਨੇ ਉਹ ਪ੍ਰੋਗਰਾਮ ਦੇ ਵਿੱਚ ਕਿਵੇਂ ਸ਼ਾਮਿਲ ਤੁਸੀਂ ਕਰਵਾ ਸਕਦੇ ਹੋ? 98 55 10 10 27 ਸਾਡਾ ਵਟਸਐਪ ਨੰਬਰ ਹੈ, ਇੱਥੇ ਤੁਸੀਂ ਸਾਨੂੰ ਮੈਸੇਜ ਭੇਜਣਾ ਹੈ, ਆਪਣਾ ਨਾਮ ਲਿਖਣਾ ਹੈ ਅਤੇ ਨਾਲ ਹੀ ਤੁਸੀਂ ਸਾਨੂੰ ਵੋਇਸ ਨੋਟ ਵੀ ਭੇਜ ਸਕਦੇ ਹੋ। ਤੁਹਾਡੀ ਜਿਹੜੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਨੇ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਨ ਲਈ ਬੇਤਾਬ ਨੇ। ਅਤੇ ਪੰਜਾਬ ਦੇ ਰਿਗਾਰਡਿੰਗ ਕੋਈ ਵੀ ਇੱਦਾਂ ਦੀ ਜਿਹੜੀ ਇੰਟਰਸਟਿੰਗ ਫੈਕਟਸ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਸਾਨੂੰ ਦੱਸਣੀ ਚਾਹੀਦੀ ਆਪਣੇ ਬਾਕੀ ਦੋਸਤਾਂ ਨੂੰ ਵੀ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕੋਈ ਸਿਆਣਿਆਂ ਦੀਆਂ ਗੱਲਾਂ ਨੇ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕੋਈ ਇੱਦਾਂ ਦਾ ਜੋਕ ਹੈ ਜਿਹੜਾ ਸੁਣ ਕੇ ਹਾਸਾ ਆਉਣਾ ਚਾਹੀਦਾ, ਉਹ ਜਿਹੜਾ ਜੋਕ ਹੈ ਡੀਸੈਂਟ ਜੋਕ ਹੈ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ।

ਸੱਚੇ ਦਿਲ ਆਪਣਾ ਪ੍ਰੋਗਰਾਮ ਦੇ ਵਿੱਚੋਂ ਇੱਕ ਤਾਂ ਆਪਾਂ ਅਖਾਣ ਬਾਰੇ ਅੱਜ ਗੱਲ ਕਰਾਂਗੇ। ਕੁਝ ਇੱਦਾਂ ਦੇ ਜਿਹੜੇ ਅਖਾਣ ਨੇ ਕਿ ਜਦੋਂ ਸਾਨੂੰ ਬਿਲਕੁਲ ਸਿੱਧੀ ਤਰ੍ਹਾਂ ਦੇ ਨਾਲ ਗੱਲ ਸਮਝ ਨਹੀਂ ਆਉਂਦੀ ਨਾ, ਆਪਾਂ ਟੇਢੇ ਮੇਢੇ ਤਰੀਕੇ ਦੇ ਨਾਲ ਸਮਝਾਉਂਦੇ ਹਾਂ ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਇਹ ਚੀਜ਼ਾਂ, ਅਤੇ ਇੱਦਾਂ ਦੇ ਜਿਹੜੇ ਅਖਾਣ ਨੇ ਉਹ ਆਪਾਂ ਸਾਂਝਾ ਕਰਾਂਗੇ ਅੱਜ, ਗੱਲ ਕਰਾਂਗੇ ਉਹਨਾਂ ਬਾਰੇ, ਅਤੇ ਨਾਲ ਹੀ ਕੁਝ ਇੱਦਾਂ ਦੇ ਜੋਕਸ ਜਿਹੜੇ ਫਨੀ ਹੋਣਗੇ, ਕੋਈ ਇੱਦਾਂ ਦੇ ਜਿਹੜੇ ਕਿੱਸੇ ਤੁਹਾਡੇ ਨਾਲ ਵਾਪਰੇ ਹੋਏ ਨੇ, ਬੜੇ ਫਨੀ ਨੇ, ਅੱਜ ਵੀ ਆਪਾਂ ਯਾਦ ਕਰਦੇ ਹਾਂ ਅਤੇ ਸਾਨੂੰ ਹਾਸਾ ਆ ਜਾਂਦਾ ਕਿ ਹਾਂ ਕਿਸੇ ਟਾਈਮ 'ਤੇ ਇਹ ਜਿਹੜੀ ਚੀਜ਼ ਨੇ ਜਿਸ ਨੂੰ ਆਪਾਂ ਯਾਦ ਕਰਦੇ ਹਾਂ ਅਤੇ ਬੜਾ ਜ਼ਿਆਦਾ ਹਾਸਾ ਆਉਂਦਾ ਹੈ, ਅਤੇ ਆਪਣੇ ਗਰੁੱਪ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਵੀ ਉਸ ਮੂਮੈਂਟ ਨੂੰ ਯਾਦ ਕਰ ਕਰਕੇ ਵਾਰ ਵਾਰ ਦੱਸਦੇ ਹਾਂ। ਇੱਦਾਂ ਦਾ ਕੋਈ ਜਿਹੜਾ ਮੂਮੈਂਟ ਹੈ, ਇੰਸੀਡੈਂਟ ਹੈ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਹੈ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਇੱਥੇ ਇੰਤਜ਼ਾਰ ਕਰ ਰਹੀ ਹਾਂ, ਫਟਾਫਟ ਸਾਨੂੰ ਮੈਸੇਜ ਭੇਜੋ 9855101027 ਸਾਰੀ ਵਟਸਐਪ ਨੰਬਰ 'ਤੇ।

ਇੱਕ ਛੋਟਾ ਜਿਹਾ ਸਵਾਲ। ਅਸੀਂ ਰੋਜ਼ ਮੇਰਾ ਪੰਜਾਬ ਸਾਡਾ ਪੰਜਾਬ ਕਹਿੰਦੇ ਹਾਂ, ਹੈ ਨਾ, ਅਤੇ ਪੰਜਾਬ ਦੇ ਨਾਲ ਸਾਨੂੰ ਕਿੰਨਾ ਪਿਆਰ ਹੈ ਇਹ ਵੀ ਆਪਾਂ ਗੱਲਾਂ ਬੋਲਦੇ ਨਹੀਂ, ਪਰ ਕੀ ਕਦੇ ਸੋਚਿਆ ਕਿ ਇਸਦਾ ਨਾਮ ਪੰਜਾਬ ਕਿਉਂ ਪਿਆ? ਵੈਸੇ ਬੇਸਿਕ ਜੀ ਇਹ ਜਿਹੜੀ ਹਿਸਟਰੀ ਹੈ ਮੈਨੂੰ ਪਤਾ ਹੈ ਮੋਸਟਲੀ ਤਾਂ ਸਾਰਿਆਂ ਨੂੰ ਪਤਾ ਹੋਏਗੀ, ਲੇਕਿਨ ਮੇਰਾ ਇਹ ਤੁਹਾਡੇ ਤੋਂ ਸਵਾਲ ਹੈ, ਇਸਦਾ ਜਵਾਬ ਵੀ ਤੁਸੀਂ ਮੈਨੂੰ ਦੇਣਾ ਹੈ ਕਿ ਪੰਜਾਬ ਦਾ ਮਤਲਬ ਕੀ ਹੈ? ਪੰਜ ਅਤੇ ਆਬ ਕਿਉਂ ਆਪਾਂ ਕਹਿੰਦੇ ਨੇ, ਅਤੇ ਇਸਦਾ ਨਾਮ ਪੰਜਾਬ ਹੀ ਕਿਉਂ ਪਿਆ? ਮੈਨੂੰ ਪਤਾ ਤੁਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੋ, ਤੁਹਾਨੂੰ ਸਾਰਿਆਂ ਨੂੰ ਹੀ ਇਸਦਾ ਜਵਾਬ ਪਤਾ ਹੋਏਗਾ ਕੁਐਸਚਨ ਦਾ, ਅਤੇ ਫਟਾਫਟ ਸਾਨੂੰ ਮੈਸੇਜ ਭੇਜੋ 9855 10 10 27 'ਤੇ। ਵੈਸੇ ਅੱਜ ਕੱਲ੍ਹ ਜੇ ਪੰਜਾਬੀ ਨਾਮ ਰੱਖਦੇ ਨਾ ਪੰਜਾਬ ਦਾ, ਤਾਂ ਪਤਾ ਕੀ ਹੁੰਦਾ, ਸ਼ਾਇਦ ਪੰਜਾਬ ਦਾ ਨਾਮ ਹੁੰਦਾ ਲੱਸੀ ਲੈਂਡ, ਹੈ ਨਾ, ਜਾਂ ਫਿਰ ਪਰਾਂਠਾ ਸਟੇਟ ਜਾਂ ਭੰਗੜਾ ਵੈਲੀ, ਕਿਉਂਕਿ ਲੱਸੀ ਇੰਨੀ ਜ਼ਿਆਦਾ ਫੇਮਸ ਹੈ, ਖਾਣ ਪੀਣ ਦੇ ਜਿਹੜੇ ਸ਼ੌਕੀਨ ਨੇ, ਪਰਾਂਠਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਰੌਂਠੇ ਨੇ ਇੰਨੇ ਜ਼ਿਆਦਾ ਸਵਾਦ ਹੁੰਦੇ ਨੇ, ਮਿਕਸ ਮੈਚ ਕਰ ਕਰਕੇ ਅਲੱਗ ਅਲੱਗ ਸਬਜ਼ੀਆਂ ਪਾ ਕੇ, ਕਿਤੇ ਗੋਭੀ ਦਾ, ਕਿਤੇ ਆਲੂ ਦਾ, ਕਿਤੇ ਵੈਜੀਜ਼ ਵਾਲਾ ਜਿਹੜਾ ਪਰਾਂਠਾ ਹੈ ਉਹ ਮੱਖਣ ਦੇ ਨਾਲ, ਲੱਸੀ ਦੇ ਨਾਲ ਕਿੰਨਾ ਇੰਜੋਏ ਕਰ

ਨਹੀਂ ਆਪਾਂ ਸਵੇਰ ਦਾ ਬ੍ਰੇਕਫਾਸਟ ਹੋਵੇ, ਸਾਨੂੰ ਸਾਰਿਆਂ ਨੂੰ ਨਾ ਬਸ ਇੱਕ ਮੌਕਾ ਚਾਹੀਦਾ, ਕੋਈ ਬੋਲ ਦੇ ਕਿ ਅੱਜ ਪਰੌਂਠੇ ਬਣਾਉਣੇ, ਆਪਾਂ ਪਹਿਲਾਂ ਹੀ ਰੈਡੀ ਹੋ ਜਾਂਦੇ ਹਾਂ। ਭੰਗੜਾ ਵੈਲੀ ਆਪਾਂ ਤਾਂ ਕਹਿ ਸਕਦੇ ਹਾਂ ਕਿਉਂਕਿ ਦੇਖੋ ਕੋਈ ਵੀ ਫੰਕਸ਼ਨ ਹੋਵੇ, ਕੋਈ ਵੀ ਇਵੈਂਟ ਹੋਵੇ, ਜਦੋਂ ਤੱਕ ਉੱਥੇ ਨੱਚਣਾ ਟੱਪਣਾ ਭੰਗੜਾ ਨਾ ਹੋਵੇ ਨਾ, ਮਜ਼ਾ ਹੀ ਨਹੀਂ ਆਉਂਦਾ। ਜੇ ਕਿਸੇ ਬੱਚੇ ਨੂੰ ਪੁੱਛ ਲਓ ਨਾ ਤਾਂ ਉਹ ਕਹੇਗਾ ਜਿੱਥੇ ਹਰ ਦੂਜੇ ਘਰ ਵਿੱਚ ਮੱਖਣ ਮਿਲ ਜਾਵੇ ਉਹੀ ਪੰਜਾਬ ਹੈ। ਕਈ ਲੋਕ ਇੰਨੇ ਸੀਰੀਅਸ ਹੁੰਦੇ ਨੇ, ਜੇ ਤੁਸੀਂ ਉਹਨਾਂ ਤੋਂ ਪੁੱਛ ਲਓ ਨਾ ਚਾਹ ਪੀਣੀ ਹੈ ਤਾਂ ਉਹ ਕਹਿੰਦੇ ਨੇ ਪਹਿਲਾਂ ਚਾਹ ਦੇ ਫਾਇਦੇ ਅਤੇ ਨੁਕਸਾਨ ਦੱਸੋ ਸਾਨੂੰ, ਇਸ ਕਰਕੇ ਅੱਜ ਥੋੜ੍ਹਾ ਜਿਹਾ ਆਪਾਂ ਹੱਸਾਂਗੇ। ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਇੱਕ ਜੋਕ ਹੈਗਾ ਤੁਹਾਨੂੰ ਸੁਣਾਉਂਦੀ ਹਾਂ। ਜੇ ਕੋਈ ਬੜੀ ਸੀਰੀਅਸ ਵੇ ਦੇ ਨਾਲ ਸ਼ਕਲ ਬਣਾ ਕੇ ਤੁਹਾਨੂੰ ਪੁੱਛੇ ਨਾ ਕਿ ਦੱਸੋ ਜੀ ਜ਼ਿੰਦਗੀ 'ਚ ਕੀ ਖੋਇਆ ਅਤੇ ਕੀ ਪਾਇਆ, ਤੁਸੀਂ ਮੁਸਕਰਾ ਕੇ ਹੱਸਦੇ ਹੱਸਦੇ ਉਹਨੂੰ ਕਹਿ ਸਕਦੇ ਹੋ ਜਿਸ ਤੋਂ ਬਰਫੀ ਬਣਦੀ ਹੈ ਉਹ ਖੋਇਆ ਹੈ, ਅਤੇ ਜਿਹੜਾ ਮੰਜੇ ਦੇ ਹੇਠਾਂ ਜਿਹੜੇ ਚਾਰ ਪੈਰ ਖੜੇ ਨੇ ਉਹ ਪਾਏ ਨੇ। ਦੇਖੋ ਹੁਣ ਸਾਹਮਣੇ ਵਾਲਾ ਪਹਿਲਾਂ ਤਾਂ 2 ਸੈਕਿੰਡ ਤੁਹਾਡੇ ਵੱਲ ਵੇਖੇਗਾ, ਫਿਰ ਉਹਨੂੰ ਹਾਸਾ ਆਏਗਾ। ਜੇ ਕੋਈ ਫਿਰ ਵੀ ਬਹੁਤ ਫਿਲੋਸਫੀ ਮਾਰਨ ਲੱਗ ਪਏ ਤਾਂ ਇੱਕ ਹੋਰ ਤੁਸੀਂ ਜਵਾਬ ਦੇ ਸਕਦੇ ਹੋ। ਜਦੋਂ ਜ਼ਿੰਦਗੀ 'ਚ ਕੋਈ ਸਮੱਸਿਆ ਆਵੇ ਸਿੱਧਾ ਕਿਸਾਨ ਕੋਲ ਚਲੇ ਜਾਓ ਕਿਉਂਕਿ ਉਹਦੇ ਕੋਲ ਹੱਲ ਹੈ। ਹਰ ਸਵਾਲ ਦਾ ਜਵਾਬ ਅੱਖਾਂ 'ਚ ਹੰਝੂ ਲਿਆ ਕੇ ਨਹੀਂ ਦਿੱਤਾ ਜਾਂਦਾ, ਕਈ ਵਾਰ ਇੱਕ ਮੁਸਕਾਨ ਵੀ ਵੱਡੀ ਸਿਆਪਣ ਹੁੰਦੀ ਹੈ। ਜ਼ਿੰਦਗੀ ਪਹਿਲਾਂ ਹੀ ਇੰਨੀ ਭੱਜ ਦੌੜ ਵਾਲੀ ਹੈ, ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਟੈਨਸ਼ਨ ਹੁੰਦੀ ਹੈ, ਪਰ ਜੇ ਅਸੀਂ ਇੱਦਾਂ ਦੀ ਕੋਈ ਗੱਲ ਕਰੀਏ ਕਿ ਆਪ ਵੀ ਹੱਸ ਆਈਏ ਅਤੇ ਸਾਹਮਣੇ ਵਾਲਾ ਵੀ ਜਿਹੜਾ ਪਰਸਨ ਹੈ ਉਹ ਹੱਸਣ ਲੱਗ ਜਾਏ, ਮੈਂ ਕਹਿੰਦੀ ਫਿਰ ਮਜ਼ਾ ਆ ਜਾਂਦਾ ਹੈ। ਇਸੇ ਲਈ ਫਿਲੋਸਫਰ ਬਣਨ ਦੀ ਲੋੜ ਨਹੀਂ ਹੈ, ਕਦੇ ਕਦੇ ਥੋੜ੍ਹਾ ਜਿਹਾ ਹੱਸ ਵੀ ਲੈਣਾ ਚਾਹੀਦਾ, ਕਿਉਂਕਿ ਹੱਸਾ ਉਹ ਦਵਾਈ ਹੈ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਪਰ ਅਸਰ ਪੱਕਾ ਹੁੰਦਾ ਹੈ। ਹੱਸਦੇ ਰਹੋ, ਵੱਸਦੇ ਰਹੋ। ਮੈਂ ਤਾਂ ਤੁਹਾਨੂੰ ਜੋਕ ਸੁਣਾ ਦਿੱਤਾ, ਹੁਣ ਤੁਸੀਂ ਵੀ ਸਾਨੂੰ ਫਟਾਫਟ ਭੇਜ ਦਿਉ 98-55-10-10-27, ਅਤੇ ਮੈਂ ਨੰਬਰ ਤਾਂ ਕਰਕੇ ਰਿਪੀਟ ਕਰਨੀ ਕਿਉਂਕਿ ਹਜੇ ਤੱਕ ਮੈਨੂੰ ਕੋਈ ਮੈਸੇਜ ਆਇਆ ਨਹੀਂ ਮੇਰੇ ਦੋਸਤਾਂ ਦਾ। ਮੈਨੂੰ ਲੱਗਦਾ ਸਵੇਰ ਦਾ ਨਾਸ਼ਤਾ ਕਰਕੇ ਨਾ ਪਰੌਂਠਿਆਂ ਵਾਲਾ ਜਾਂ ਫਿਰ ਤੁਸੀਂ ਪਖਾਲਾ ਭਾਤ ਜਿਹੜਾ ਮੈਂ ਰੈਸਪੀ ਤੁਹਾਡੇ ਨਾਲ ਸਾਂਝਾ ਕੀਤੀ ਸੀ ਸ਼ਾਇਦ ਤੁਸੀਂ ਉਹ ਖਾ ਲਈ ਹੈ ਨਾ। ਫਟਾਫਟ ਸਾਨੂੰ ਮੈਸੇਜ ਭੇਜ ਦਿਉ।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ। ਪੰਜਾਬੀਆਂ ਦੀਆਂ ਜਿੰਨੀਆਂ ਗੱਲਾਂ ਆਪਾਂ ਕਰ ਸਕਦੇ ਹਾਂ ਨਾ, ਮੈਂ ਕਹਿੰਦੀ ਹਾਂ ਸਾਰੀਆਂ ਹੀ ਖਾਸ ਨੇ। ਅਤੇ ਇੱਕ ਗੱਲ ਜਿਵੇਂ ਮੈਂ ਪਹਿਲਾਂ ਬੋਲੀ ਸੀ, ਕੋਈ ਵੀ ਗੱਲ ਆਪਾਂ ਸਿੱਧੇ ਤਰੀਕੇ ਦੇ ਨਾਲ ਕਰਨ ਦੀ ਬਜਾਏ ਟੇਢੇ ਮੇਢੇ ਤਰੀਕੇ ਦੇ ਨਾਲ ਕਰਦੇ ਹਾਂ, ਪਰ ਮਜ਼ਾ ਫਿਰ ਇਹਦੇ ਵਿੱਚ ਹੀ ਆਉਂਦਾ ਹੈ ਜਦੋਂ ਗੱਲ ਅਖਾਣ ਨਾਲ ਸਮਝਾਈ ਜਾਵੇ। ਅਤੇ ਮੈਂ ਕਹਿੰਦੀ ਹਾਂ ਕਿ ਫਿਰ ਸਿੱਧੀ ਤਰ੍ਹਾਂ ਦੇ ਨਾਲ ਗੱਲ ਬਹੁਤ ਘੱਟ ਹੀ ਸਮਝ ਆਉਂਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਅਖਾਣ ਜਿਹੜੇ ਨੇ ਸਿਰਫ ਸ਼ਬਦ ਨਹੀਂ ਨੇ, ਸਗੋਂ ਸਦੀਆਂ ਦਾ ਤਜ਼ਰਬਾ ਹੈ। ਜਦੋਂ ਕਿਸੇ ਨੂੰ ਕੋਈ ਗੱਲ ਸਿੱਧੀ ਤਰ੍ਹਾਂ ਸਮਝ ਨਾ ਆਵੇ ਤਾਂ ਵੱਡੇ ਬਜ਼ੁਰਗ ਨੇ ਇੱਕ ਅਖਾਣ ਸੁਣਾ ਦਿੰਦੇ ਸੀ। ਅੱਜ ਵੀ ਕਈ ਘਰਾਂ ਦੇ ਵਿੱਚ ਬਜ਼ੁਰਗ ਇੱਦਾਂ ਦੇ ਅਖਾਣ ਬੋਲਦੇ ਨੇ, ਸਾਨੂੰ ਕਈਆਂ ਦਾ ਮਤਲਬ ਹੀ ਨਹੀਂ ਪਤਾ ਹੁੰਦਾ, ਬੰਦੇ ਨੂੰ ਬਿਨਾਂ ਡਾਂਟ ਦੇ ਸਮਝ ਆ ਜਾਂਦੀ ਹੈ। ਘਰਾਂ ਵਿੱਚ ਕੀ ਵੇਖਿਆ ਜਾਂਦਾ ਹੈ ਕਿ ਮੰਮੀ ਕਦੇ ਲੰਬਾ ਜਿਹਾ ਲੈਕਚਰ ਸਾਨੂੰ ਦਿੰਦੀ ਹੈ ਅਤੇ ਸਾਨੂੰ ਲੱਗਦਾ ਕਿ ਮੰਮੀ ਪਤਾ ਨਹੀਂ ਬੋਲੀ ਜਾ ਰਹੀ ਹੈ, ਸਾਨੂੰ ਸਮਝ ਵੀ ਨਹੀਂ ਕੁਝ ਲੱਗਦਾ। ਫਿਰ ਐਂਡ ਦੇ ਵਿੱਚ ਆਪਾਂ ਕਹਿੰਦੇ ਚਲੋ ਕੋਈ ਗੱਲ ਨਹੀਂ, ਛੱਡੋ ਕੋਈ ਗੱਲ ਨਹੀਂ, ਸਾਨੂੰ ਕੁਝ ਸਮਝ ਨਹੀਂ ਲੱਗਦੀ। ਅਤੇ ਲੇਕਿਨ ਜਦੋਂ ਇਹ ਇੱਕ ਇੱਦਾਂ ਦਾ ਜਿਹੜਾ ਅਖਾਣ ਹੈ ਉਹਨਾਂ ਨੇ ਬੋਲਿਆ ਤਾਂ ਸਾਰਾ ਮੈਟਰ ਕਲੀਅਰ ਹੋ ਜਾਂਦਾ। ਜਿਵੇਂ ਕੋਈ ਬੰਦਾ ਕੰਮ ਕਰਨ ਦੀ ਬਜਾਏ ਸਿਰਫ ਗੱਲਾਂ ਹੀ ਕਰਦਾ ਹੈ ਤਾਂ ਤੁਰੰਤ ਉਹਨੂੰ ਇੱਦਾਂ ਕਹਿੰਦੇ ਹਾਂ ਕਿ ਥੋਥਾ ਚਣਾ ਬਾਜੇ ਖਣਾ। ਇੱਕ ਇੱਦਾਂ ਹੀ ਫਨੀ ਮਤਲਬ ਮੂਮੈਂਟ ਸੀ, ਮੈਂ ਸੁਣਿਆ ਸੀ ਕਿਤੇ ਕਿ ਇੱਕ ਮੁੰਡਾ ਹਰ ਇਮਤਿਹਾਨ ਤੋਂ ਪਹਿਲਾਂ ਕਹਿੰਦਾ ਸੀ ਇਸ ਵਾਰ ਤਾਂ ਪੱਕਾ ਟੌਪ ਕਰਾਂਗਾ, ਅਤੇ ਜਦੋਂ ਉਹਦਾ ਰਿਜ਼ਲਟ ਆਇਆ ਫਿਰ ਉਹੀ ਹਾਲ, ਉਹਦੇ ਨੰਬਰ ਬੜੇ ਘੱਟ ਆਏ ਸੀ। ਅਤੇ ਪਿਓ ਨੇ ਹੱਸ ਕੇ ਕਿਹਾ ਕਿ ਥੋਥਾ ਚਣਾ ਬਾਜੇ ਖਣਾ। ਮੁੰਡਾ ਕਹਿੰਦਾ ਪਾਪਾ ਅਗਲੀ ਵਾਰ ਇਹ ਅਖਾਣ ਪਹਿਲਾਂ ਨਾ ਸੁਣਾਇਓ, ਮੇਰਾ ਜਿਹੜਾ ਕੌਨਫੀਡੈਂਸ ਲੈਵਲ ਹੈ ਨਾ ਉਹ ਡਾਊਨ ਜਿਹਾ ਹੋ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਕੋਈ ਇੱਦਾਂ ਦਾ ਅਖਾਣ ਹੈ ਜਿਹੜੇ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਜਾਂ ਫਿਰ ਕੋਈ ਇੱਦਾਂ ਦੀ ਗੱਲ ਹੈ, ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ 9855 10 10 23 'ਤੇ। ਸਾਡੇ ਦੋਸਤਾਂ ਦੇ ਸਾਨੂੰ ਮੈਸੇਜਸ ਆਉਣੇ ਸ਼ੁਰੂ ਹੋ ਗਏ ਨੇ, ਸਾਡੇ ਦੇਖਦੇ ਹਾਂ ਸੁਣਦੇ ਹਾਂ। ਸਾਡੇ ਪਹਿਲੇ ਦੋਸਤ ਨੇ ਸਾਨੂੰ ਕੀ ਮੈਸੇਜ ਭੇਜਿਆ ਅੱਜ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ?
1: ਅਤੇ ਆਪ ਜੀਆਂ ਦੀ ਸਾਰੀ ਟੀਮ ਅਤੇ ਸਾਰੇ ਪਾਰਟਿਸਪੇਟ ਕਰਨ ਵਾਲਿਆਂ ਨੂੰ ਰਾਮਾ ਮੰਡੀ ਤੋਂ ਡਾਕਟਰ ਮਨਜੀਤ ਅਤੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ ਆਪ ਜੀਆਂ ਦੇ ਬਚਨ ਬਹੁਤ ਹੀ ਸਿੱਖਿਆਦਾਇਕ ਅਤੇ ਮਨ ਨੂੰ ਸਕੂਨ ਦੇਣ ਵਾਲੇ ਹੁੰਦੇ ਹਨ। ਮੈਂ ਆਪ ਜੀਆਂ ਦਾ ਦਿਲੋਂ ਧੰਨਵਾਦੀ ਹਾਂ। ਆਪ ਜੀਆਂ ਦਾ ਇਹ ਕਾਰਜਕ੍ਰਮ ਬਹੁਤ ਹੀ ਸ਼ਲਾਘਾਯੋਗ ਹੈ। ਜਸਵੀਰ ਦੂਰਾ ਸਾਹਿਬ ਮੇਰੇ ਲੰਗੋਟੀਆ ਯਾਰ ਹਨ, ਇਹਨਾਂ ਨੇ ਹੀ ਮੈਨੂੰ ਮੋਟੀਵੇਟ ਕੀਤਾ ਹੈ। ਇਹਨਾਂ ਲਈ ਦੋ ਲਾਈਨਾਂ ਅੱਜ ਕਰ ਰਿਹਾ ਹਾਂ। ਆਪਣੇ ਹੱਥੋਂ ਕੀ ਲਕੀਰੋਂ ਮੇ ਛਪਾ ਲਓ ਮੁਝਕੋ, ਤੁਮਹਾਰਾ ਨਸੀਬ ਹੂੰ ਮੈਂ ਆਪਣਾ ਬਣਾ ਲਓ ਮੁਝਕੋ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ। ਜੇ ਜਸਵੀਰ ਜੀ ਨੇ ਇਹਨਾਂ ਦੇ ਜਿਹੜੀ ਲਾਈਨਸ ਤੁਹਾਨੂੰ ਡੈਡੀਕੇਟ ਕੀਤੀ ਨੇ ਉਹ ਜੇ ਤੁਸੀਂ ਸੁਣੀ ਹੈ ਤਾਂ ਬਦਲੇ ਦੇ ਵਿੱਚ ਦੋ

0: ਲਫਜ਼ ਜਾਂ ਦੋ ਕੁ ਲਾਈਨਾਂ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ 9855 10 10 23 'ਤੇ। ਅੱਗੇ ਜੀ ਸਾਨੂੰ ਮੈਸੇਜ ਆਇਆ ਹੈ, ਲਿਖਦੇ ਨੇ ਜਬ ਆਪ ਆਉਂਦੀ ਹੋ ਤਾਂ ਕਲੀਆਂ ਵੀ ਮੁਸਕਰਾਉਣ ਲੱਗ ਪੈਂਦੀਆਂ ਨੇ, ਆਪਕੇ ਚਲੇ ਜਾਣ ਤੋਂ ਬਾਅਦ ਸਾਡੇ ਦਿਲ ਆਪਣਾ ਪੰਜਾਬੀ ਵਿੱਚ ਆਉਣ ਦੀ ਆਸ ਰੱਖਦੇ ਹਾਂ, ਹਮ ਫਿਰ ਆਪਕੇ ਚਲੇ ਜਾਣੇ ਕੇ ਬਾਅਦ ਹਮ ਫਿਰ ਦਿਲ ਆਪਣਾ ਪੰਜਾਬੀ ਮੇਂ ਆਨੇ ਕੀ ਆਸ ਰੱਖਤੇ ਹੈ। ਜਗ ਜਗ ਜੀਓ ਪਿੰਡ ਤੇਜਾ ਮੋੜੀ ਅੰਬੀਆਂ ਤੋਂ ਬੰਸ਼ੀ ਨਾ ਲਾਲ ਸੰਧੂ ਮੋਹਨ ਪਿਆਰੇ ਜੀ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ। ਅੱਗੇ ਜੀ ਸਾਨੂੰ ਮੈਸੇਜ ਆਇਆ ਹੈ ਯਸ਼ਪਾਲ ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ ਤੋਂ, ਲਿਖਦੇ ਨੇ ਨਮਸਕਾਰ। ਅੱਗੇ ਇਹਨਾਂ ਨੇ ਭੇਜਿਆ ਹੈ, ਨਸ਼ਾ ਜੀਵਨ ਕੋ ਨਹੀਂ ਸਪਨੋ ਕੋ ਖਤਮ ਕਰਤਾ ਹੈ, ਆਈਏ ਜਾਗਰੂਕ ਬਣੇ ਔਰ ਸਵਸਥ ਰਹੇ, ਸੁਰੱਖਿਅਤ ਸਮਾਜ ਕੇ ਨਿਰਮਾਣ ਮੇਂ ਯੋਗਦਾਨ ਦੇ, ਨਸ਼ੀਲੇ ਦਵਾਓਂ ਕੇ ਦੁਰਉਪਯੋਗ ਔਰ ਅਵੈਧ ਤਸਕਰੀ ਕੇ ਖਿਲਾਫ ਅੰਤਰਰਾਸ਼ਟਰੀ ਦਿਵਸ ਕੀ ਸ਼ੁਭਕਾਮਨਾਏ। ਬਹੁਤ ਬਹੁਤ ਧੰਨਵਾਦ ਯਸ਼ਪਾਲ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਅੱਗੇ ਜੀ ਸਾਨੂੰ ਵੋਇਸ ਨੋਟ ਆਇਆ ਹੈ,
1: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸ਼ਾਹੀਨ ਬੇਟੀ, ਹੋਰ ਠੀਕ ਠਾਕ ਹੋ ਬੇਟੀ?
0: ਜੀ ਜੀ
1: ਬੇਟੀ, ਅੱਜ ਮੈਂ ਦੋ ਸਲੈਬ ਭੇਜ ਰਿਹਾ ਤੁਹਾਨੂੰ। ਇਹ ਸਲੈਬ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਛੇਵੀਂ ਪਾਤਸ਼ਾਹ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਬੇਟੀ, ਜਿੱਥੇ ਅੱਜ 22 ਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਰਹੀ ਹੈ, ਜਿਨ੍ਹਾਂ ਦੇ ਭੋਗ 28 ਤਰੀਕ ਨੂੰ ਪਾਏ ਜਾਣਗੇ ਅਤੇ 28 ਤਰੀਕ ਨੂੰ ਫਿਰ ਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਜੂਗੀ, ਜਿਨ੍ਹਾਂ ਦੇ ਭੋਗ ਤਕਰੀਬਨ ਪਾਏ ਜਾਣਗੇ 30 ਤਰੀਕ ਨੂੰ। 29 ਤਰੀਕ ਦਾ ਬੇਟੀ ਨਗਰ ਕੀਰਤਨ ਹੈ ਅਤੇ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ, ਜੰਮੂ ਤੋਂ, ਸ਼੍ਰੀਨਗਰ ਤੋਂ, ਗੰਗਾਨਗਰ ਤੋਂ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਹਾਜ਼ਰੀ ਭਰ ਰਹੀਆਂ ਅਤੇ ਨਗਰ ਕੀਰਤਨ ਸਾਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ 7 ਵਜੇ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਤ ਬਾਬਾ ਗੁਰਮੇਲ ਸਿੰਘ ਜੀ ਦੇ ਨਾਂ ਨਾਲ ਗੁਰਦੁਆਰਾ ਸਾਹਿਬ ਮਸ਼ਹੂਰ ਹੈ ਬੇਟੀ, ਇੱਥੇ ਆ ਕੇ ਵਿਸ਼ਰਾਮ ਕਰੇਗਾ ਨਗਰ ਕੀਰਤਨ ਅਤੇ 30 ਤਰੀਕ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਦਰਬਾਰ ਸਜੇਗਾ, ਦੂਰੋਂ ਦੂਰੋਂ ਸਾਧੂ ਸੰਤ ਮਹਾਂਪੁਰਸ਼ ਆਪਣੀ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਅੱਜ ਬੇਟੀ ਇੰਨਾ ਹੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ, ਸਤਿ ਸ੍ਰੀ ਅਕਾਲ ਸ਼ਾਹੀਨ ਬੇਟੀ।
0: ਜੀ ਸਤਨਾਮ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਲਓ ਜੀ, ਇਹਨਾਂ ਨੇ ਦੱਸਤਾ ਕਿ ਨਗਰ ਕੀਰਤਨ ਜਿਹੜਾ ਹੈਗਾ ਗੁਰਦੁਆਰੇ ਆ ਕੇ ਆਰਾਮ ਕਰੇਗਾ ਅਤੇ ਉਸ ਤੋਂ ਬਾਅਦ ਜਿਹੜਾ ਪਾਠ ਹੋਏਗਾ ਅੱਜ ਤੋਂ ਸ਼ੁਰੂ ਹੋ ਰਿਹਾ, ਅਤੇ ਤੁਸੀਂ ਵੀ ਇੱਦਾਂ ਦੀ ਕੋਈ ਜੇ ਇਨਫੋਰਮੇਸ਼ਨ ਹੈ ਜਾਂ ਤੁਹਾਡੇ ਆਲੇ ਦੁਆਲੇ ਕੋਈ ਇੱਦਾਂ ਦੀ ਚੀਜ਼ ਹੈ ਜਿਹੜੀ ਤੁਸੀਂ ਜਿਸਦੀ ਫੋਟੋ ਸਾਨੂੰ ਕਲਿੱਕ ਕਰਕੇ ਭੇਜਣਾ ਚਾਹੁੰਦੇ ਹੋ ਭੇਜ ਸਕਦੇ ਹੋ, ਅਤੇ ਨਾਲ ਹੀ ਕੋਈ ਇੱਦਾਂ ਦਾ ਜਾਨਵਰ ਜਾਂ ਕੋਈ ਇੱਦਾਂ ਦਾ ਪੰਛੀ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਈ ਸਪੀਸੀਜ਼ ਇੱਦਾਂ ਦੀਆਂ ਨੇ ਜਿਹੜੀਆਂ ਖਤਮ ਆਲਮੋਸਟ ਹੋ ਗਈਆਂ ਨੇ, ਜਦੋਂ ਵੀ ਕੋਈ ਇੱਦਾਂ ਦਾ ਜਿਹੜਾ ਪੰਛੀ ਰੰਗ ਬਿਰੰਗਾ ਹੈ ਕੋਈ ਤਾਂ ਬੜਾ ਸੋਹਣਾ ਜਿਹਾ ਹੈ, ਉਦੋਂ ਜਦੋਂ ਵੀ ਆਪਾਂ ਦੇਖਦੇ ਹਾਂ ਨਾ, ਆਪਾਂ ਫੋਟੋ ਕਲਿੱਕ ਕਰਦੇ ਹਾਂ, ਵੀਡੀਓ ਬਣਾਉਂਦੇ ਹਾਂ, ਉਹਦੀ ਜਿਹੜੀ ਆਵਾਜ਼ ਉਸਨੂੰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਜੇ ਆਲੇ ਦੁਆਲੇ ਕੋਈ ਹੈਗਾ ਪੰਛੀ ਜਾਂ ਉਹਦਾ ਘੋਂਸਲਾ ਹੈ ਤਾਂ ਉਸਦੀ ਫੋਟੋ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ। ਅੱਗੇ ਜੀ ਸਾਨੂੰ ਮੈਸੇਜ ਆਇਆ ਹੈ, ਵੋਇਸ ਨੋਟ ਹੀ ਹੈ।
2: ਹਾਂਜੀ, ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਜੀ, ਪਿਆਰ ਭਰੀ ਸਤਿਕਾਰ ਭਰੀ ਨਿਮਰਤਾ ਸਾਹਿਤ ਦੋਵੇਂ ਹੱਥ ਜੁੜ ਕੇ ਬੁਲਾਈ ਹੋਈ, ਸਤਿ ਸ੍ਰੀ ਅਕਾਲ ਪ੍ਰਵਾਨ ਕਰਨੇ ਜੀ, ਬਹੁਤ ਜ਼ਿਆਦਾ ਧੰਨਵਾਦ, ਖੁਸ਼ ਰਹੋ ਜੀ।
0: ਜੀ
2: ਮੈਂ ਤੁਹਾਡੇ ਸਾਹਮਣੇ ਅੱਜ ਦਾ ਵਿਚਾਰ ਪੇਸ਼ ਕਰ ਰਿਹਾ ਜੀ, ਜੀਵਨ ਉਹ ਨਹੀਂ ਜੋ ਸਾਨੂੰ ਮਿਲਿਆ ਹੈ, ਜੀਵਨ ਉਹ ਹੈ ਜੋ ਅਸੀਂ ਬਣਾਉਂਦੇ ਹਾਂ।
0: ਬਿਲਕੁਲ।
2: ਹਾਂਜੀ ਮੈਡਮ ਜੀ, ਇੱਕ ਮੈਨੂੰ ਚੁਟਕਲਾ ਯਾਦ ਆ ਗਿਆ ਜੀ, ਤੇ ਇੱਕ ਦੂਜੀ ਬਹੁਤ ਪਰੇਸ਼ਾਨ ਹੋ ਰਿਹਾ ਹੁੰਦਾ ਜੀ, ਤੇ ਉਹ ਕਹਿੰਦਾ ਵੀ ਧਰਤੀ ਹੇਠਲਾ ਪਾਣੀ ਮੁੱਕ ਗਿਆ ਤਾਂ ਮੈਂ ਕੀ ਕਰਾਂਗਾ, ਵੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਜਾਏਗੀ। ਤੇ ਉਹਦੇ ਕੋਲੇ ਮੁੰਡਾ ਬੈਠਾ ਹੁੰਦਾ ਤੇ ਉਸ ਨੂੰ ਪੁੱਛਦਾ, ਪਿਤਾ ਜੀ ਵੀ ਤੁਸੀਂ ਕਾਹਤੋਂ ਪਰੇਸ਼ਾਨ ਹੋ ਇੰਨਾ, ਮਤਲਬ ਜ਼ਿਆਦਾ ਚਿੰਤਾ ਕਰੀ ਜਾਂਦੇ ਧਰਤੀ ਹੇਠਲਾ ਪਾਣੀ ਮੁੱਕਣ ਦੀ? ਤਾਂ ਉਹ ਕਹਿੰਦਾ ਵੀ ਮੈਨੂੰ ਬਹੁਤ ਚਿੰਤਾ ਲੱਗੀ ਆ। ਕਹਿੰਦਾ ਸਾਰੀ ਦੁਨੀਆ, ਮੁੰਡਾ ਕਹਿੰਦਾ ਵੀ ਸਾਰੀ ਦੁਨੀਆ ਤਾਂ ਹੈਗੀ ਆ ਵੀ ਚਿੰਤਾ ਕਰਨ ਵਾਸਤੇ। ਕਹਿੰਦਾ ਮੈਂ ਤਾਂ ਚਿੰਤਾ ਦੇ ਵਿੱਚ ਹਾਂ, ਜੇ ਸਾਰੀ ਧਰਤੀ ਦੇ ਹੇਠਲਾ ਪਾਣੀ ਮੁੱਕ ਗਿਆ ਤੇ ਮੈਂ ਦੁੱਧ ਦੇ ਵਿੱਚ ਪਾਣੀ ਕਿਵੇਂ ਪਾਊਂਗਾ? ਮੈਡਮ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਇਸ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ। ਤੁਸੀਂ ਹਮੇਸ਼ਾ ਸੁਖੀ ਰਹੋ, ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ, ਕਸਰਤ ਲਈ ਸਵੇਰੇ ਸਵੇਰੇ ਨੱਚਦੇ ਰਹੋ, ਖੁਸ਼ੀਆਂ ਦੇ ਨਾਲ ਖੇਡਦੇ ਰਹੋ, ਗੁਲਾਬ ਦੇ ਫੁੱਲਾਂ ਵਾਂਗੂ ਖੜੇ ਰਹੋ, ਖੁਸ਼ੀਆਂ ਦੇ ਪਹਿਲੇ ਪਰ ਪਰ ਪੀਓ ਜੀ, ਰੱਬ ਕਰਕੇ ਤੁਸੀਂ ਕਈ ਯੁਗਾਂ ਤੱਕ ਜੀਓ ਜੀ। ਸ਼ਹਿਰ ਬਾਘਾ ਪੁਰਾਣਾ ਤੋਂ ਸਰਦਾਰ ਪਰਮਜੀਤ ਸਿੰਘ, ਬਾਘਾ ਪੁਰਾਣਾ, ਬਾਘਾ ਪੁਰਾਣਾ, ਬਾਘਾ ਪੁਰਾਣਾ।
0: ਚਿਟਕਲਾ ਤੁਹਾਡਾ ਵਧੀਆ ਸੀ, ਕਿਉਂਕਿ ਕਈ ਲੋਕ ਨੇ ਹੁਣ ਮਿਲਾਵਟ ਕਰਦੇ ਨੇ ਕਈ ਚੀਜ਼ਾਂ ਦੇ ਵਿੱਚ, ਅਤੇ ਲਓ ਜੀ ਉਹਨਾਂ ਨੂੰ ਤਾਂ ਚਿੰਤਾ ਹੋ ਗਈ ਕਿ ਦੁੱਧ 'ਤੇ

0: ਵਿੱਚ ਮਿਲਾਵਟ ਕਿੱਦਾਂ ਕਰ ਸਕਦੇ ਹਾਂ। ਅਤੇ ਅੱਗੇ ਜੇ ਸਾਨੂੰ ਮੈਸੇਜ ਆਇਆ ਹੈ ਦੀਪਾ ਪਿੰਡ ਕਰਮਗੜ ਛਤਰਾ ਜ਼ਿਲ੍ਹਾ ਬਠਿੰਡਾ ਪੰਜਾਬ ਤੋਂ, ਲਿਖਦੇ ਨੇ ਕਦਰ ਲੰਘਿਆ ਹੋਇਆ ਸਮਾਂ ਅਤੇ ਮਰਿਆ ਹੋਇਆ ਬੰਦਾ ਕਦੇ ਵਾਪਸ ਨਹੀਂ ਆਉਂਦਾ, ਇਸ ਲਈ ਜੇ ਜੋ ਕੋਲ ਹੈ ਉਸਦੀ ਕਦਰ ਕਰਨੀ ਚਾਹੀਦੀ ਹੈ, ਕਦਰ ਕਰਨੀ ਸਿੱਖਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ, ਜਿਹੜਾ ਸਮਾਂ ਹੈ ਅੱਜ ਦਾ ਪ੍ਰੈਜ਼ੈਂਟ ਟਾਈਮ ਹੈ ਉਹ ਬਹੁਤ ਜ਼ਿਆਦਾ ਕੀਮਤੀ ਹੈ, ਜਿਹੜਾ ਮੁੜ ਕੇ ਜਿਹੜਾ ਸਮਾਂ ਚੱਲ ਗਿਆ ਉਹ ਸਾਡੇ ਹੱਥਾਂ ਦੇ ਵਿੱਚ ਨਹੀਂ ਹੈ। ਆਉਣ ਵਾਲਾ ਸਮਾਂ ਹੈ ਉਸਦੀ ਤਿਆਰੀ ਆਪਾਂ ਅੱਜ ਤੋਂ ਹੀ ਸ਼ੁਰੂ ਕਰਾਂਗੇ ਤਾਂ ਜਾ ਕੇ ਸਾਡਾ ਜਿਹੜਾ ਫਿਊਚਰ ਹੈ ਉਹ ਨਿਖਰੇਗਾ। ਅਤੇ ਕੋਈ ਬੰਦਾ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਹੈ ਅੱਜ, ਕਲੋਜ਼ ਵਨ ਹੈ, ਕੋਈ ਦੋਸਤ ਹੈ, ਪਰਿਵਾਰ ਦਾ ਕੋਈ ਮੈਂਬਰ ਹੈ, ਅਤੇ ਉਸਨੂੰ ਸਮੇਂ ਸਿਰ ਸਾਨੂੰ ਉਸਦੀ ਕਦਰ ਕਰਨੀ ਚਾਹੀਦੀ ਹੈ, ਵੈਲਿਊ ਰੱਖਣੀ ਚਾਹੀਦੀ ਹੈ ਉਸਦੀ ਫੀਲਿੰਗ ਦੀ। ਜੇ ਇੱਕ ਵਾਰ ਮੁੜ ਕੇ ਉਹ ਚਲਾ ਗਿਆ ਜਾਂ ਸਾਨੂੰ ਛੱਡ ਕੇ ਚਲਾ ਗਿਆ ਅਤੇ ਬਾਅਦ 'ਚ ਸਾਨੂੰ ਸਿਰਫ ਪਛਤਾਵਾ ਹੁੰਦਾ ਹੈ। ਅੱਗੇ ਜੀ ਸਾਨੂੰ ਮੈਸੇਜ ਆਇਆ ਹੈ, ਇਕਬਾਲ ਜੀ ਨੇ ਸਾਨੂੰ ਮੈਸੇਜ ਕੀਤਾ ਹੈ, ਲਿਖਦੇ ਨੇ ਫਲਕ ਸੇ ਚਾਂਦ ਵੀ ਉਤਰ ਆਈ, ਫਲਕ ਸੇ ਚਾਂਦ ਵੀ ਉਤਰ ਆਏ ਤੋ ਕੋਈ ਹੈਰਾਨੀ ਨਹੀਂ, ਬਸ ਇੱਕ ਬਾਰ ਤੁਮ ਮੁਸਕਰਾ ਦੋ ਤੋ ਹਰ ਖੁਸ਼ੀ ਮਿਲ ਜਾਤੀ ਹੈ। ਹੁਣ ਘਰ ਦੇ ਵਿੱਚ ਜਿਹੜੇ ਸਾਡੇ ਪੇਰੈਂਟਸ ਨੇ ਉਹਨਾਂ ਨੂੰ ਜਦੋਂ ਆਪਾਂ ਮੁਸਕਰਾਉਂਦੇ ਹੋਏ ਦੇਖਦੇ ਹਾਂ ਤਾਂ ਵੀ ਸਾਨੂੰ ਖੁਸ਼ੀ ਮਿਲਦੀ ਹੈ, ਸਾਡੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਮੁਸਕਰਾਉਂਦੇ ਹੋਏ ਦੇਖਦੇ ਹਾਂ ਤਾਂ ਵੀ ਖੁਸ਼ੀ ਮਿਲਦੀ ਹੈ, ਅਤੇ ਸਾਡੇ ਜਿਹੜੇ ਦੋਸਤ ਨੇ ਜੇ ਕਈ ਵਾਰ ਦੋਸਤਾਂ ਦੇ ਨਾਲ ਉਹ ਤੁਰਦੇ ਤੁਰਦੇ ਡਿੱਗ ਜਾਂਦੇ ਨੇ, ਉਹਨਾਂ ਨੂੰ ਚੱਕਣ ਦੀ ਬਜਾਏ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਹਾਹਾ ਹਾਹਾ ਕਰਕੇ ਹੱਸਦੇ ਹਾਂ ਕਿਉਂਕਿ ਫਨੀ ਮੂਵਮੈਂਟ ਹੋ ਜਾਂਦਾ, ਤਾਂ ਵੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ। ਅੱਗੇ ਜੀ ਵੋਇਸ ਨੋਟ ਹੈ ਇੱਕ ਹੋਰ ਸਾਡੇ ਦੋਸਤ, ਅੱਜ ਬਹੁਤ ਸਾਰੇ ਵੋਇਸ ਨੋਟ ਸਾਨੂੰ ਆ ਰਹੇ ਨੇ।
1: ਪਿੰਡ ਮਹਿਰਮਪੁਰ SEBS ਨਗਰ ਤਰਲੋਚਨ ਟੇਲਰ, ਮੈਡਮ ਜੀ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ, ਦਿਲ ਆਪਣਾ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਹੋਰ ਮੈਡਮ ਜੀ ਕਿੱਦਾਂ, ਠੀਕ ਠਾਕ ਹੋ?
0: ਜੀ ਜੀ ਵਧੀਆ।
1: ਮੈਡਮ ਜੀ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਵੀ ਕੁਛ ਨਾ ਕੁਛ ਆਪਣੇ ਬਾਰੇ ਦੱਸੋ ਜਿਹੜੀ ਤੁਹਾਨੂੰ ਚੀਜ਼ ਕੋਈ ਚੰਗੀ ਲੱਗਦੀ ਜਾਂ ਕੋਈ ਜੋਕ ਵਗੈਰਾ, ਮੈਂ ਤੁਹਾਨੂੰ ਜੋਕ ਸੁਣਾਉਣ ਲੱਗਿਆ ਜੀ। ਇੱਕ ਜੰਗਲ ਦੇ ਵਿੱਚ ਜੱਗਾ ਤੇ ਬੱਗਾ ਤੁਰੇ ਜਾਂਦੇ ਆ। ਜੱਗਾ ਬੱਗੇ ਨੂੰ ਕਹਿਣ ਲੱਗਿਆ, ਬੱਗਿਆ ਜੇਕਰ ਜੰਗਲ ਵਿੱਚ ਕੋਈ ਸ਼ੇਰ ਆ ਗਿਆ ਫਿਰ ਤੂੰ ਕੀ ਕਰੇਗਾ? ਜੱਗਾ ਕਹਿਣ ਲੱਗਾ, ਬੱਗਾ ਯਾਰ ਮੈਂ ਭੱਜੂਗਾ। ਜੱਗਾ ਕਹਿੰਦਾ ਜੇ ਤੇਰੇ ਮਗਰ ਸ਼ੇਰ ਭੱਜ ਪਿਆ ਤਾਂ? ਬੱਗਾ ਕਹਿਣ ਲੱਗਾ ਫਿਰ ਮੈਂ ਕਿਸੇ ਦਰਖਤ ਤੇ ਜਾ ਕੇ ਚੜ ਜੂੰਗਾ। ਜੱਗਾ ਕਹਿੰਦਾ ਜੇ ਸ਼ੇਰ ਤੇਰੇ ਪਿੱਛੇ ਦਰਖਤ ਤੇ ਚੜ ਗਿਆ ਫਿਰ ਕੀ ਕਰੇਗਾ? ਤਾਂ ਬੱਗਾ ਕਹਿਣ ਲੱਗਾ ਜੋ ਕਰੂਗਾ ਫਿਰ ਸ਼ੇਰੇ ਹੀ ਕਰੂਗਾ, ਮੈਂ ਤਾਂ ਕੁਛ ਨੀ ਕਰ ਸਕਦਾ। ਸੋ ਇੱਦਾਂ ਦੇ ਜੋਕ ਕਾਫੀ ਜਿਹੜੇ ਆ ਇੰਟਰਸਟਡ ਹੁੰਦੇ ਆ, ਹਾਸੇਦਾਰ ਹੁੰਦੇ ਆ। ਜਿੰਨੇ ਮੇਰੇ ਭੈਣ ਭਰਾ ਆ ਸਾਰੇ ਹੀ ਮੈਸੇਜ ਦਾਰੇ ਵਿੱਚ ਰਹਿ ਕੇ ਕਰਦੇ, ਆਪਣੇ ਟਾਈਮ ਨੂੰ ਮੁੱਖ ਰੱਖ ਕੇ ਕਰਦੇ ਆ, ਬਹੁਤ ਵਧੀਆ ਲੱਗਦੇ ਨੇ। ਸੋ ਦਿਲ ਆਪਣਾ ਪੰਜਾਬੀ ਬੁਲੰਦੀਆਂ ਤੇ ਜਾ ਰਿਹਾ ਹੈ। ਸਾਰੇ ਜਿੰਨੇ ਵੀ ਅਨਾਊਂਸਰ ਆ ਇੱਕ ਦੂਜੇ ਤੋਂ ਚੜ੍ਹਦੀਆਂ ਆਵਾਜ਼ਾਂ ਨੂੰ ਸਲੂਟ ਆ। ਪਰਮਾਤਮਾ ਤੁਹਾਡੇ ਗਲੇ ਵਿੱਚ ਹਮੇਸ਼ਾ ਇਸੇ ਤਰ੍ਹਾਂ ਦੀ ਮਿਠਾਸ ਬਣਾਈ ਰੱਖੇ। ਥੈਂਕ ਯੂ ਵੈਰੀ ਮੱਚ
0: ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਜੱਗਾ ਅਤੇ ਬੱਗਾ ਦਾ ਜਿਹੜਾ ਜੋਕ ਸੀ ਉਹ ਵੀ ਵਧੀਆ ਸੀ, ਕਿਉਂਕਿ ਜੱਗਾ ਜਦੋਂ ਤੱਕ ਬਚ ਸਕਦਾ ਸੀ ਸ਼ੇਰ ਤੋਂ ਉਹ ਆਪਣੀ ਪੂਰੀ ਕੋਸ਼ਿਸ਼ ਕਰਦਾ, ਬਾਅਦ 'ਚ ਤਾਂ ਜਿਹੜਾ ਕੰਮ ਸੀ ਉਹ ਸ਼ੇਰ ਨੇ ਹੀ ਕਰਨਾ ਸੀ, ਫਿਰ ਤਾਂ ਮੈਂ ਕਹਿੰਦੀ ਹਾਂ ਜੀ ਕਿ ਜੱਗਾ ਵੀ ਸਾਨੂੰ ਨਜ਼ਰ ਨਾ ਆਉਂਦਾ। ਉਸ ਤੋਂ ਬਾਅਦ ਅਗਲਾ ਸਾਨੂੰ ਮੈਸੇਜ ਆਇਆ ਹੈ ਜੀ, ਲਿਖਿਆ ਹੈ, ਭਾਰਤੀਯ ਲੋਕ ਗਿਫਟਸ ਕੇ ਲੀਏ ਥੈਂਕਸ ਨਹੀਂ ਕਰਤੇ, ਵੋ ਕਹਿਤੇ ਹੈ ਇਸ ਕੀ ਕਿਆ ਜ਼ਰੂਰਤ ਥੀ। ਸਹੀ ਗੱਲ ਹੈ ਬਿਲਕੁਲ। ਇਹ ਸਾਨੂੰ ਮੈਸੇਜ ਭੇਜਿਆ ਸੂਰਜ ਚੌਹਾਨ, ਤਹਿਸੀਲ ਠਿਓਂਗ, ਜ਼ਿਲ੍ਹਾ ਸ਼ਿਮਲਾ, ਹਿਮਾਚਲ ਪ੍ਰਦੇਸ਼ ਤੋਂ। ਜਦੋਂ ਵੀ ਘਰ ਦੇ ਵਿੱਚ ਕੋਈ ਗੈਸਟ ਆਉਂਦਾ, ਮਹਿਮਾਨ ਆਉਂਦਾ ਹੈ, ਜਦੋਂ ਉਹ ਜਾਂਦੇ ਵੇਲੇ ਜਾਂ ਤਾਂ ਬੱਚਿਆਂ ਨੂੰ ਪੈਸੇ ਦਿੰਦੇ ਨੇ ਜਾਂ ਫਿਰ ਲੈ ਕੇ ਕੁਛ ਆਉਂਦੇ ਨਾ, ਸਾਡੇ ਸਾਰਿਆਂ ਦਾ ਆਹੀ ਹੁੰਦਾ, ਇਸ ਕੀ ਕਿਆ ਜ਼ਰੂਰਤ, ਇਹਦੀ ਕੀ ਲੋੜ ਸੀ, ਕੋਈ ਗੱਲ ਨਹੀਂ, ਨਹੀਂ ਨਹੀਂ ਕਰਦੇ ਨਾ। ਸਾਡਾ ਇੱਕ ਹੱਥ ਸਾਨੂੰ ਕਹਿੰਦਾ ਕਿ ਨਹੀਂ ਨਹੀਂ ਨਹੀਂ ਲੈਣਾ, ਬਟ ਸਾਡੇ ਜਿਹੜੇ ਐਕਸਪ੍ਰੈਸ਼ਨ ਹੁੰਦੇ ਨਾ, ਸਾਡੀ ਅੱਖਾਂ ਹੁੰਦੀਆਂ ਨੇ, ਉਹ ਮਹਿਮਾਨਾਂ ਨੂੰ, ਗੈਸਟ ਨੂੰ ਪਤਾ ਲੱਗ ਜਾਂਦਾ ਕਿ ਨਹੀਂ ਬੱਚੇ ਨੂੰ ਜ਼ਰੂਰਤ ਹੈ, ਬੱਚੇ ਨੂੰ ਚਾਹੀਦੀ ਹੈ। ਸੂਰਜ ਚੌਹਾਨ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਿੱਚ, ਸੱਚੇ ਬਹੁਤ ਵਧੀਆ ਮੈਸੇਜ ਸੀ। ਅੱਗੇ ਜੀ ਸਾਨੂੰ ਮੈਸੇਜ ਆਇਆ ਹੈ ਰਾਮ ਸਰੂਪ ਅਰੋੜਾ ਚੌਂਕ ਚਿੱਲਿਆ ਸੁਲਤਾਨਪੁਰ ਲੋਧੀ ਤੋਂ, ਲਿਖਦੇ ਨੇ ਸਮਝਣੀ ਹੈ ਜ਼ਿੰਦਗੀ ਤੋ ਪੀਛੇ ਦੇਖੋ, ਜੀਣੀ ਹੈ ਜ਼ਿੰਦਗੀ ਤੋ ਆਗੇ ਦੇਖੋ, ਹਮ ਵੀ ਵਹੀ ਹੋਤੇ ਹੈ, ਰਿਸ਼ਤੇ ਵੀ ਵਹੀ ਹੋਤੇ ਹੈ, ਔਰ ਰਾਸਤੇ ਵੀ ਵਹੀ ਹੋਤੇ ਹੈ, ਬਦਲਤਾ ਹੈ ਤੋ ਬਸ ਸਮੇਂ, ਅਹਿਸਾਸ ਔਰ ਨਜ਼ਰੀਆ। ਬਿਲਕੁਲ ਸਹੀ ਗੱਲ ਹੈ ਕਿ ਜਦੋਂ ਜਦੋਂ ਸਮੇਂ ਬਦਲਦਾ ਜਾਂਦਾ ਹੈ ਅਤੇ ਅਹਿਸਾਸ ਸਾਨੂੰ ਹੁੰਦਾ ਹੈ ਕਿ ਕੌਣ ਸਾਡਾ ਆਪਣਾ ਹੈ, ਕੌਣ ਪਰਾਇਆ ਹੈ, ਜਦੋਂ ਜਦੋਂ

0: ਜਿਸ ਦੇ ਨਾਲ ਐਕਸਪੀਰੀਅੰਸ ਸਾਨੂੰ ਹੁੰਦਾ ਹੈ ਕਿ ਕੋਈ ਬੰਦਾ ਸਾਡੇ ਮਾੜੇ ਵਕਤ ਦੇ ਵਿੱਚ, ਮਾੜੇ ਟਾਈਮ ਦੇ ਵਿੱਚ ਸਾਡੇ ਨਾਲ ਖੜਾ ਸੀ, ਖਲੋਤਾ ਸੀ, ਕਿਹੜਾ ਮਾੜੇ ਟਾਈਮ ਵਿੱਚ ਸਾਡਾ ਹੱਥ ਛੱਡ ਕੇ ਚਲਾ ਗਿਆ। ਇਹ ਜਿਹੜੇ ਸਾਰੇ ਐਕਸਪੀਰੀਅੰਸਿਸ ਹੁੰਦੇ ਨੇ ਨਾ, ਇਹ ਬੰਦੇ ਨੂੰ ਸਮਝਦਾਰ ਬਣਾਉਂਦੇ ਨੇ। ਅੱਗੇ ਜੀ ਸਾਨੂੰ ਵੋਇਸ ਨੋਟ ਆਇਆ ਹੈ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨਦੀਪ ਸਿੰਘ ਹੈ, ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਬੁੱਟੂ ਚੱਕ, ਥਰਡ ਕਲਾਸ ਦਾ ਸਟੂਡੈਂਟ ਹੈ, ਮੇਰੀ ਉਮਰ 9 ਸਾਲ ਹੈ। ਮੈਂ ਪੰਜਾਬ ਬਾਰੇ ਕੁਝ ਦੱਸਣ ਚੱਲਾ ਹਾਂ। ਪੰਜਾਬ ਦਾ ਨਾਂ ਪੰਜ ਦਰਿਆਵਾਂ ਨੂੰ ਬਣਿਆ ਹੋਇਆ ਹੈ। ਮੈਨੂੰ ਪੰਜਾਬ ਦੇ ਆ ਕੁਝ ਖਾਣੇ ਬਹੁਤ ਪਸੰਦ ਨੇ, ਆਲੂ ਦੇ ਪਰਾਠੇ, ਗੰਡੇ ਦੇ ਪਰਾਠੇ, ਲੱਸੀ, ਦੁੱਧ, ਇਹ ਸਾਰੇ ਖਾਣੇ ਮੈਨੂੰ ਬਹੁਤ ਪਸੰਦ ਨੇ।
0: ਲੈ ਜੀ ਲੈ, 9 ਸਾਲ ਦਾ ਬੱਚਾ ਥਰਡ ਕਲਾਸ 'ਚ ਪੜ੍ਹਦਾ ਹੈ, ਸਾਨੂੰ ਮੈਸੇਜ ਭੇਜ ਰਿਹਾ ਹੈ, ਮਜ਼ਾ ਆ ਗਿਆ, ਤਾਂ ਕਰਕੇ ਤੁਹਾਡੇ ਲਈ ਕਲੈਪਿੰਗ ਕੀਤੀ। ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਨਾ, ਅੱਜ ਕੱਲ੍ਹ ਉਹਨਾਂ ਨੂੰ ਬਹੁਤ ਰੇਅਰ ਹੀ ਪਤਾ ਹੁੰਦਾ ਹੈ ਪੰਜਾਬ ਦੀ ਹਿਸਟਰੀ ਦੇ ਬਾਰੇ। ਚਲੋ ਮੈਂ ਤਾਂ ਨਾਮ ਦੇ ਬਾਰੇ ਹੀ ਪੁੱਛਿਆ ਸੀ। ਓਹੋ, ਮੈਂ ਬਹੁਤ, ਮੈਨੂੰ ਲੱਗਦਾ ਕਿ ਬੋਲਦੇ ਬੋਲਦੇ ਬੋਲਦੇ ਬੋਲਦੇ ਮੇਰਾ ਜਿਹੜਾ ਗਲਾ ਹੈਗਾ ਨਾ, ਉਹਨੂੰ ਥੋੜ੍ਹੀ ਜਿਹੀ ਬ੍ਰੇਕ ਚਾਹੀਦੀ ਹੈ। ਮੈਂ ਆਉਂਦੀ ਹਾਂ ਪਾਣੀ ਪੀ ਕੇ। ਲਓ ਜੀ, ਅਗਲਾ ਜਿਹੜਾ ਗਾਣਾ ਹੈ ਉਹ ਤੁਸੀਂ ਇੰਜੋਏ ਕਰੋ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਇੱਦਾਂ ਹੀ ਜਿਹੜੇ ਸੋਹਣੇ ਸੋਹਣੇ ਮੈਸੇਜਸ ਨੇ, ਕਿਊਟ ਕਿਊਟ ਆਵਾਜ਼ਾਂ ਦੇ ਵਿੱਚ, ਜਿਵੇਂ ਇਹ ਜਿਹੜੇ ਛੋਟੇ ਜਿਹੇ ਸਾਡੇ ਦੋਸਤ ਨੇ ਸਾਨੂੰ ਭੇਜਿਆ, ਬਹੁਤ ਮਜ਼ਾ ਆਇਆ ਸੁਣ ਕੇ, ਬਹੁਤ ਖੁਸ਼ੀ ਮਿਲੀ। ਫਿਲਹਾਲ ਤੁਸੀਂ ਗੀਤ ਇੰਜੋਏ ਕਰੋ।

ਪੰਜਾਬੀਆਂ ਦੀ ਬੱਲੇ ਬੱਲੇ ਬੱਲੇ ਬੱਲੇ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਆਪਣਾ ਪੰਜਾਬੀ, ਆਪਣੀ ਦੋਸਤ ਆਰਜੇ ਸ਼ਾਹਨ ਦੇ ਨਾਲ। ਬਹੁਤ ਸਾਰੇ ਮੈਸੇਜਸ ਸਾਨੂੰ ਆ ਗਏ ਨੇ ਜੀ। ਅਗਲਾ ਮੈਸੇਜ ਸਾਨੂੰ ਆਇਆ ਹੈ, ਲਿਖਦੇ ਨੇ, ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਪੰਜਾਬ ਕਾ ਅਰਥ ਹੈ ਪਾਂਚ ਨਦੀਓ ਕੀ ਭੂਮੀ, ਆਜ ਅੰਤਰਰਾਸ਼ਟਰੀ ਨਸ਼ਾ ਨਿਸ਼ੇਧ ਦਿਵਸ ਹੈ, ਆਜ ਸਭ ਕੋ ਜਾਗਰੂਕ ਕਰਨਾ ਹੈ ਕਿ ਨਸ਼ਾ ਦੇਸ਼ ਕੋ ਖੋਖਲਾ ਬਣਾਤੀ ਹੈ, ਯੁਵਾ ਪੀੜ੍ਹੀ ਇਸ ਕੀ ਕੌਲ ਅਧਿਕ ਬੜ ਰਹੀ ਹੈ, ਹਮੇ ਸਮਝ ਮੇ ਨਸ਼ੇ ਸੇ ਮੁਕਤ ਹੋਣਾ ਚਾਹੀਏ, ਇਹ ਮੇਰੀ ਆਜ ਵਿਨਤੀ ਹੈ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਇੱਕ ਅੱਛਾ ਪ੍ਰੋਗਰਾਮ ਹੈ, ਮੈਡਮ ਜੀ ਇਸਕੋ ਬਹੁਤ ਅੱਛਾ ਪ੍ਰਸਤੁਤ ਕਰ ਰਹੀ ਹੈ, ਬਹੁਤ ਮਜ਼ਾ ਆ ਰਿਹਾ, ਆਨੰਦ ਆ ਰਿਹਾ, ਮੈਡਮ ਜੀ ਕਾ ਧੰਨਵਾਦ, ਥੈਂਕ ਯੂ ਯੂ ਵੈਰੀ ਮੱਚ। ਮਿਰਜ਼ਾਪੁਰ ਕੁਰੂਕਸ਼ੇਤਰ ਯਸ਼ਪਾਲ ਜੀ ਨੇ ਹੀ ਇਹ ਹਮੇ ਮੈਸੇਜ ਕੀਆ ਹੈ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ, ਲਿਖਦੇ ਨੇ, ਜਨਾਬ ਹੱਸ ਕੇ ਕੱਟ ਜ਼ਿੰਦਗੀ, ਤੂੰ ਐਵੇਂ ਨਾ ਘਬਰਾਇਆ ਕਰ, ਹੱਸ ਕੇ ਕੱਟ ਜ਼ਿੰਦਗੀ, ਤੂੰ ਐਵੇਂ ਨਾ ਘਬਰਾਇਆ ਕਰ, ਛੱਡ ਨਿੰਦਿਆਂ ਚੁਗਲੀ ਨੂੰ, ਮਨ ਚੰਗੇ ਪਾਸੇ ਲਾਇਆ ਕਰ, ਸਭ ਦਾ ਆਉਂਦਾ ਸਮਾਂ ਚੰਗਾ, ਰੱਬ ਦੀ ਖੇਡ ਅਨੋਖੀ ਹੈ, ਕੋਈ ਐਸਾ ਵੀ ਨਹੀਂ ਜਗ ਉੱਤੇ ਜ਼ਿੰਦਗੀ ਜਿਸਦੀ ਸੌਖੀ ਹੈ। ਬਿਲਕੁਲ ਸਹੀ ਗੱਲ ਹੈ, ਚਾਰ ਕੁ ਲਾਈਨਾਂ ਨੇ, ਲੇਕਿਨ ਜ਼ਿੰਦਗੀ ਕਿਸ ਤਰ੍ਹਾਂ ਸਾਨੂੰ ਜੀਣੀ ਚਾਹੀਦੀ ਹੈ, ਕਿੰਨੀ ਟੈਨਸ਼ਨ ਲੈਣੀ ਚਾਹੀਦੀ ਹੈ, ਕਿੰਨੀ ਟੈਨਸ਼ਨ ਲੈ ਕੇ ਅਸੀਂ ਆਰਾਮ ਦੇ ਨਾਲ ਜ਼ਿੰਦਗੀ ਜੀ ਸਕਦੇ ਹਾਂ, ਇਹ ਜਿਹੜਾ ਹੈਗਾ ਹੈ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ। ਅੱਗੇ ਜੀ ਸਾਨੂੰ ਮੈਸੇਜ ਆਇਆ ਹੈ ਹਰਜਿੰਦਰ ਸਿੰਘ ਜੀ ਦਾ ਮੈਸੇਜ।

ਜਾਇਆ ਹੈ ਅੰਮ੍ਰਿਤਸਰ ਤੋਂ, ਇਹਨਾਂ ਨੇ ਸਾਨੂੰ ਫੋਟੋਜ਼ ਭੇਜੀਆਂ ਨੇ। ਉਹ ਵਾਓ, ਇਹਨਾਂ ਦੀ ਫੋਟੋ ਦੇ ਵਿੱਚ ਇੱਕ ਜਾਨਵਰ ਹੈ, ਬੜਾ ਕਿਊਟ ਜਿਹਾ ਹੈ। ਉਹ ਇਹਨਾਂ ਨੇ ਸਾਨੂੰ ਫੋਟੋ ਭੇਜੀ ਹੈ, ਪੇੜ ਦੇ ਉਹ ਦਰਖਤ 'ਤੇ ਚੜਿਆ ਹੋਇਆ, ਅਤੇ ਇੱਕ ਕੰਗਾਰੂ ਵੀ ਹੈ। ਵਾਹ ਜੀ ਵਾਹ, ਜਿੱਥੇ ਅੱਜ ਕੱਲ੍ਹ ਕੰਗਾਰੂ ਦੇਖਣ ਨੂੰ ਹੀ ਨਹੀਂ ਸਾਨੂੰ ਮਿਲਦੇ, ਉਹ ਦੇਖੋ ਇਹਨਾਂ ਨੇ ਫੋਟੋ ਖਿਚਵਾਏ, ਫੋਟੋ ਕਲਿੱਕ ਕਰਵਾਈ ਕੰਗਾਰੂ ਦੇ ਨਾਲ ਨਾਲ ਹੀ, ਉਸਨੂੰ ਕੁਝ ਨਾ ਕੁਝ ਉਹ ਫੀਡ ਦੇ ਰਹੇ ਨੇ, ਖਿਲਾ ਰਹੇ ਨੇ। ਵਾਹ ਜੀ ਵਾਹ, ਮਜ਼ਾ ਆ ਗਿਆ ਇਹਨੂੰ ਦੇਖ ਕੇ। ਅਤੇ ਆਈ ਗੈਸ ਜਿਹੜੀ ਉੱਪਰ ਵਾਲੀ ਫੋਟੋ ਹੈ ਉਸਦੇ ਵਿੱਚ ਕੁਆਲਾ ਹੈ ਸ਼ਾਇਦ ਇੱਕ ਇਸ ਐਨੀਮਲ ਦਾ ਨਾਮ, ਉਹ ਜਿਹੜੀ ਇਹਨਾਂ ਨੇ ਸਾਨੂੰ ਭੇਜੀ ਹੈ। ਹਰਜਿੰਦਰ ਜੀ ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਸਾਨੂੰ ਫੋਟੋਜ਼ ਭੇਜਣ ਵਾਸਤੇ, ਸਾਡੇ ਨਾਲ ਸ਼ੇਅਰ ਕਰਨ ਵਾਸਤੇ।

0: ਦੇ ਨਾਲ ਨਾਲ ਹੀ ਉਸਨੂੰ ਕੁਛ ਨਾ ਕੁਛ ਉਹ ਫੀਡ ਦੇ ਰਹੇ ਨੇ, ਖਿਲਾ ਰਹੇ ਨੇ। ਵਾਹ ਜੀ ਵਾਹ, ਮਜ਼ਾ ਆ ਗਿਆ ਇਹਨੂੰ ਦੇਖ ਕੇ। ਅਤੇ ਆਈ ਗੈਸ ਜਿਹੜੀ ਉੱਪਰ ਵਾਲੀ ਫੋਟੋ ਹੈ ਉਹਦੇ ਵਿੱਚ ਕੁਆਲਾ ਹੈ ਸ਼ਾਇਦ ਇੱਕ ਇਸ ਐਨੀਮਲ ਦਾ ਨਾਮ, ਉਹ ਜਿਹੜੀ ਇਹਨਾਂ ਨੇ ਸਾਨੂੰ ਭੇਜੀ ਹੈ। ਹਰਜਿੰਦਰ ਜੀ ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਸਾਨੂੰ ਫੋਟੋਜ਼ ਭੇਜਣ ਵਾਸਤੇ, ਸਾਡੇ ਨਾਲ ਸ਼ੇਅਰ ਕਰਨ ਵਾਸਤੇ। ਅੱਗੇ ਜੀ ਵੋਇਸ ਨੋਟ ਹੈ ਉਹ ਆਪਾਂ ਸੁਣਦੇ ਹਾਂ।
1: ਮੈਡਮ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸਾਰੇ ਦੋਸਤਾਂ ਨੂੰ ਸੁਖਦੇਵ ਸਿੰਘ ਲਖਨਪਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ, ਕਬੂਲ ਕਰਿਓ। ਜੇ ਮੇਰੀ ਧੀ ਨੂੰ ਕੋਈ ਮੁੰਡਾ ਪਸੰਦ ਆਇਆ, ਜੇ ਮੇਰੀ ਧੀ ਨੂੰ ਕੋਈ ਮੁੰਡਾ ਪਸੰਦ ਆਇਆ ਤਾਂ ਮੈਂ ਉਹਨੂੰ ਬੋਲਾਂਗਾ ਮੇਰੇ ਨਾਲ ਗੱਲ ਕਰੀ। ਜੇ ਸਾਰੀ ਦੁਨੀਆ ਵੀ ਤੇਰੇ ਖਿਲਾਫ ਹੋਈ ਤਾਂ ਬਸ ਤੂੰ ਆਪਣੇ ਪਿਓ ਦੇ ਮੋਢੇ ਦੇ ਵੱਲ ਖੜੀ, ਮੇਰੇ ਵੱਲੋਂ ਤੈਨੂੰ ਹਰ ਇੱਕ ਆਜ਼ਾਦੀ ਮਿਲੇਗੀ, ਮੇਰੀ ਇੱਜ਼ਤ ਵੀ ਸਾਂਭੀ, ਕਿਤੇ ਕੱਖ ਨਾ ਕਰੀ, ਆਪਣੇ ਪਿਓ ਦਾ ਪਿਆਰ ਵੀ ਯਾਦ ਰੱਖੀ, ਤੂੰ ਉਹਦੇ ਪਿੱਛੇ ਲੱਗ ਕੇ ਕਿਤੇ ਮੈਨੂੰ ਵੱਖ ਨਾ ਕਰੀ, ਤੇਰੇ ਕਰਕੇ ਹੀ ਅੱਖਾਂ ਵਿੱਚ ਖੁਸ਼ੀ ਦਿਸਦੀ ਏ, ਤੇਰੇ ਕਰਕੇ ਹੀ ਅੱਖਾਂ ਵਿੱਚ ਖੁਸ਼ੀ ਦਿਸਦੀ ਏ। ਸੁਖਦੇਵ ਇਹਨਾਂ ਅੱਖਾਂ ਵਿੱਚ ਕਦੇ ਤੂੰ ਨੀਰ ਨਾ ਭਰੀ, ਇਹਨਾਂ ਅੱਖਾਂ ਵਿੱਚ ਕਦੇ ਤੂੰ ਨੀਰ ਨਾ ਭਰੀ। ਜੇ ਆਪਣੀ ਸੋਚ ਚੰਗੀ ਹੋਵੇ ਤਾਂ ਸਾਰੇ ਚੰਗੇ ਲੱਗਦੇ ਨੇ, ਜੇ ਨੀਅਤ ਚੰਗੀ ਹੋਵੇ ਤਾਂ ਸਾਰੇ ਕੰਮ ਆਪਣੇ ਆਪ ਬਣਦੇ ਨੇ, ਜੇ ਰੱਬ ਤੇ ਭਰੋਸਾ ਹੋਵੇ ਤਾਂ ਜੀਵਨ 'ਚ ਖੁਸ਼ੀਆਂ ਆਪਣੇ ਆਪ ਆ ਜਾਂਦੀਆਂ ਨੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਬਹੁਤ ਬਹੁਤ ਧੰਨਵਾਦ ਸੁਖਦੇਵ ਜੀ, ਇੰਨੀ ਪਿਆਰੀ ਜਿਹੜੀ ਕਵਿਤਾ ਤੁਸੀਂ ਸਾਡੇ ਨਾਲ ਸਾਂਝਾ ਕੀਤੀ ਹੈ। ਕਈ ਵਾਰ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ, ਜੇ ਕਿਸੇ ਨੂੰ ਕਿਸੇ ਨਾਲ ਪਿਆਰ ਵੀ ਹੋ ਜਾਂਦਾ ਹੈ, ਲਗਾਵ ਵੀ ਹੋ ਜਾਂਦਾ ਹੈ, ਆਪਾਂ ਸਾਹਮਣੇ ਵਾਲੇ ਨੂੰ ਐਸ ਅ ਪਾਰਟਨਰ, ਲਾਈਫ ਪਾਰਟਨਰ ਵਜੋਂ ਦੇਖਦੇ ਹਾਂ, ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਡਰ ਲੱਗਦਾ ਹੈ ਕਿ ਜੇ ਆਪਾਂ ਘਰ ਦੱਸ ਦਿੱਤਾ ਤਾਂ ਪਤਾ ਨਹੀਂ ਉਹਨਾਂ ਨੇ ਸਾਡਾ ਰਿਸ਼ਤਾ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ, ਜਾਂ ਮਨਾ ਤਾਂ ਨਹੀਂ ਕਰ ਦੇਣਾ। ਲੇਕਿਨ ਜਿਵੇਂ ਇਸ ਕਵਿਤਾ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇੱਕ ਪਿਓ ਹੈ ਜਿਹੜਾ ਆਪਣੀ ਕੁੜੀ ਨੂੰ ਸਮਝਾ ਰਿਹਾ ਹੈ ਕਿ ਤੂੰ ਮੇਰੀ ਇੱਜ਼ਤ ਦਾ ਵੀ ਮਾਣ ਰੱਖਣਾ ਹੈ, ਅਤੇ ਜੇ ਤੈਨੂੰ ਕੋਈ ਮੁੰਡਾ ਪਸੰਦ ਵੀ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਤੂੰ ਮੈਨੂੰ ਆ ਕੇ ਦੱਸਣਾ ਹੈ। ਇੱਕ ਅੰਡਰਸਟੈਂਡਿੰਗ ਪਰਿਵਾਰ ਦੇ ਵਿੱਚ ਹਰ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਰਿਲੇਸ਼ਨਸ਼ਿਪ ਹੋਵੇ, ਭਾਵੇਂ ਮਾਪਿਆਂ ਦੇ ਨਾਲ ਹੋਵੇ, ਭੈਣ ਭਰਾ ਦੇ ਨਾਲ ਹੋਵੇ, ਜਾਂ ਕਿਸੇ ਦੇ ਨਾਲ ਵੀ ਹੋਵੇ, ਭਾਵੇਂ ਦੋਸਤੀ ਦਾ ਹੀ ਕਿਉਂ ਨਾ ਹੋਵੇ, ਅੰਡਰਸਟੈਂਡਿੰਗ ਬਹੁਤ ਮੈਟਰ ਕਰਦੀ ਹੈ। ਅਗਲਾ ਜੀ ਸਾਨੂੰ ਆਇਆ ਹੈ ਵੋਇਸ ਨੋਟ।
2: ਕਿੱਕਰਾਂ ਦੀ ਕੋਈ ਛਾਂ ਨਹੀਂ ਹੁੰਦੀ, ਨਸ਼ਿਆਂ ਦੀ ਕੋਈ ਮਾਂ ਨਹੀਂ ਹੁੰਦੀ,
0: ਬਿਲਕੁਲ
2: ਨਸ਼ੇ ਛੱਡੋ, ਖੇਡਾਂ ਖੇਡੋ ਤੇ ਦੁਨੀਆ ਵੇਖੋ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਵਾਣਾ ਜਿਹਾ ਸਰੋਤਾ ਉਹਦੇ ਚੰਦਰ, ਉਸ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਸਾਰਿਆਂ ਨੂੰ ਨਮਸਕਾਰ ਆਖਦਾ ਏ। ਅੱਜ ਆਕਾਸ਼ ਦੀ ਸੱਚੀ ਬਾਣੀ ਤੇ ਮੋਹਰ ਲਾਉਂਦਾ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਤੇ ਸਾਡੀ ਧੀ ਰਾਣੀ ਸ਼ਾਹੀਨ ਜੀ ਨੇ ਮੋਰਚਾ ਸੰਭਾਲਿਆ ਹੋਇਆ ਏ। ਇਹ ਰੇਡੀਓ ਰੇਨਬੋ ਦੇ ਆਰ ਜੇ ਇੱਕ ਯੋਧਾ ਦੀ ਤਰ੍ਹਾਂ ਆਪਣੇ ਕੰਮ ਨੂੰ ਫਰਜ਼ ਸਮਝ ਕੇ ਬਖੂਬੀ ਨਿਭਾਉਂਦੇ ਨੇ ਤੇ ਸਰੋਤਿਆਂ ਦੇ ਕੰਮ ਵਿੱਚ ਮਾਸਾ ਵੀ ਵਿਘਨ ਨਹੀਂ ਪੈਂਦਾ ਤੇ ਸਗੋਂ ਮਨੋਰੰਜਨ ਦੇ ਨਾਲ ਨਾਲ ਦਿਮਾਗ ਵਿੱਚ ਨਵੀਆਂ ਨਵੀਆਂ ਜਾਣਕਾਰੀਆਂ ਦੇ ਕੇ ਗਿਆਨ 'ਚ ਵਾਧਾ ਵੀ ਕਰਦੇ ਨੇ। ਸਾਰੇ ਆਰ ਜੇ ਤੇ ਪ੍ਰੋਗਰਾਮਾਂ ਨੂੰ ਵਧੀਆ ਤਰੀਕੇ ਨਾਲ ਸੰਚਾਲਿਤ ਕਰਨ ਵਾਲੀ ਟੀਮ ਦੇ ਪਰਿਵਾਰਾਂ ਤੇ ਖੁਸ਼ੀਆਂ ਖੇੜੇ ਲੱਗੇ ਰਹਿਣ। ਜਿਹੜੀਆਂ ਲਾਈਨਾਂ ਮੈਂ ਸਭ ਨਾਲੋਂ ਪਹਿਲਾਂ ਬੋਲੀਆਂ ਸੀ ਕਿ ਪੰਜਾਬ ਦਾ ਨੌਜਵਾਨ ਕੁਰਾਏ ਪੈ ਗਿਆ ਹੈ ਤੇ ਨਸ਼ਿਆਂ ਦਾ ਗੁਲਾਮ ਹੋ ਗਿਆ ਏ, ਤੇ ਰੋਜ਼ਾਨਾ ਹੀ ਨਸ਼ਿਆਂ ਨਾਲ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਸੁਣ ਕੇ ਅੱਖਾਂ ਦੇ ਨਾਲ ਨਾਲ ਦਿਲ ਵੀ ਰੋਂਦਾ ਏ। ਮੈਂ ਨੌਜਵਾਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਨਸ਼ਿਆਂ ਦੇ ਗੁਲਾਮ ਨਾ ਬਣੋ, ਸਗੋਂ ਜੇ ਕੋਈ ਤੁਹਾਨੂੰ ਨਸ਼ੇ ਦਾ ਸਵਾਦ ਵੇਖਣ ਨੂੰ ਆਖੇ ਤੇ ਉਸ ਨੂੰ ਸਮਝਾਓ ਕਿ ਇਹ ਨਸ਼ੇ ਸਾਨੂੰ ਛੇਤੀ ਨਹੀਂ ਬਹੁਤ ਛੇਤੀ ਮੌਤ ਦੀ ਨੀਂਦ ਸੁਲਾ ਦੇਣਗੇ। ਹਫ਼ਤਾ ਹਫ਼ਤਾ ਜੁਰਾਬਾਂ ਪੈਰਾਂ ਚੋਂ ਨਹੀਂ ਲਾਉਂਦੇ, ਫਿਰ ਉਹਨਾਂ ਨੂੰ ਪਾਣੀ ਵਿੱਚ ਭਿਉਂ ਕੇ ਪਾਣੀ ਪੀ ਜਾਂਦੇ ਹਨ, ਕੋੜ ਕਿਵਲੀਆਂ ਦੀਆਂ ਪੁੱਛਾਂ ਸਾੜ ਸਾੜ ਕੇ ਸਿਗਰਟ 'ਚ ਭਰ ਕੇ ਪੀਂਦੇ ਹਨ, ਬ੍ਰੈਡ ਤੇ ਆਇਓਡੈਕਸ ਲਾ ਕੇ ਖਾਂਦੇ ਹਨ। ਬੱਚਿਓ ਤੁਸੀਂ ਆਪਣੇ ਮਾਂ ਬਾਪ ਤੇ ਦੇਸ਼ ਦੇ ਕਰਜ਼ਦਾਰ ਹੋ, ਪੁਲਿਸ ਵਿੱਚ ਭਰਤੀ ਹੋਵੋ, ਸੈਨਾ ਵਿੱਚ ਭਰਤੀ ਹੋ ਕੇ ਆਪਣਾ ਤੇ ਦੇਸ਼ ਦਾ ਨਾਮ ਰੋਸ਼ਨ ਕਰੋ। ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਜੀ ਦਾ ਬੋਲਿਆ ਅੱਜ ਤੋਂ ਕਈ ਸਾਲ ਪਹਿਲਾਂ ਨੌਜਵਾਨਾਂ ਦੀ ਤਸਵੀਰ ਨੂੰ ਵਿਖਾ ਗਿਆ ਹੋਇਆ ਏ। ਓਏ ਭਟਕੇ ਹੋਏ ਜਵਾਨ।

0: ਮੈਨੂੰ ਇੱਕ ਹੀ ਫੜ ਲੈ ਚਾਲੇ ਹੋਸ਼ ਕਰੋ। ਚੰਨ ਤੀਕਰ ਵੀ ਜਾ ਪਹੁੰਚੇ ਨੇ ਅੱਜ ਦੁਨੀਆ ਵਾਲੇ ਹੋਸ਼ ਕਰੋ। ਸੋ ਭਗਤ ਸਿੰਘ ਦੀ ਖਾਤਰ ਤੇ ਅਸੀਂ ਇੰਨਾ ਹੀ ਬਸ ਕਹਿਣਾ ਏ, ਨਾ ਰੋਲੋ ਦੀਪ ਜਵਾਨੀ ਦਾ ਏ ਭਾਰਤ ਮਾਂ ਦਾ ਗਹਿਣਾ ਏ। ਤੇ ਮੈਂ ਸਾਰੇ ਸੀਨੀਅਰ ਸਿਟੀਜ਼ਨ ਨੂੰ ਵੀ ਅਪੀਲ ਕਰਾਂਗਾ ਕਿ ਮੁਹੱਲੇ ਦੇ ਬੱਚਿਆਂ ਨੂੰ ਇਕੱਠੇ ਕਰਕੇ ਨਸ਼ਿਆਂ ਦੇ ਨੁਕਸਾਨ ਤੋਂ ਜਾਣੂ ਕਰਵਾਓ ਤੇ ਉਹਨਾਂ ਨੂੰ ਆਖੋ ਕਿ ਨਸ਼ੇ ਨਹੀਂ ਜ਼ਿੰਦਗੀ ਚੁਣੋ, ਜ਼ਿੰਦਗੀ ਨੂੰ ਰਾਹ ਪਾ ਲਓ। ਤੇ ਨਸ਼ਾ ਨਾਸ਼ ਦਾ ਨਾਮ ਹੈਗਾ ਜੇ, ਇਹਨੂੰ ਨਾ ਕੋਈ ਖਾਵੇ, ਆਪਣੇ ਮਾਂ ਪਿਓ ਨੂੰ ਮਰਨ ਤੋਂ ਪਹਿਲਾਂ ਨਾ ਮਰਵਾਵੇ। ਅੱਜ ਹੀ ਭਾਰਤ ਮਾਂ ਦੀ ਸਹੁੰ ਚੁੱਕੋ ਕਿ ਨਸ਼ਾ ਨਹੀਂ ਕਰਾਂਗੇ। ਵੰਦੇ ਮਾਤਰਮ।
1: ਬਹੁਤ ਬਹੁਤ ਧੰਨਵਾਦ ਉਦੇ ਚੰਦਰ ਜੀ, ਸਾਨੂੰ ਇੰਨਾ ਸੋਹਣਾ ਜਿਹੜਾ ਮੈਸੇਜ ਹੈ ਭੇਜਣ ਵਾਸਤੇ। ਅਤੇ ਨਸ਼ਾ ਨਾ ਤਾਂ ਆਪ ਕਰਨਾ ਹੈ ਅਸੀਂ ਸਾਰਿਆਂ ਨੇ, ਨਾ ਕਿਸੇ ਨੂੰ ਕਰਨ ਦੇਣਾ ਹੈ। ਜਿਵੇਂ ਇਹਨਾਂ ਨੇ ਕਿਹਾ ਕਿ ਜੇ ਕੋਈ ਤੁਹਾਨੂੰ ਕਹੇਗਾ ਕਿ ਨਸ਼ਾ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਟੇਸਟ ਕਰਕੇ ਵੇਖ ਲਏ ਜਾਂ ਫਿਰ ਦੇਖ ਲਏ, ਅਤੇ ਉਸ ਪਰਸਨ ਨੂੰ ਵੀ ਅਸੀਂ ਇਹ ਚੀਜ਼ ਸਮਝਾਉਣੀ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਪੀੜ੍ਹੀਆਂ ਤੋਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਬਰਬਾਦ ਕਰ ਦਿੰਦੀਆਂ ਨੇ। ਅੱਛਾ, ਅੱਜ ਕੱਲ੍ਹ ਜਿੱਥੇ ਵੀ ਜਾਓ ਇੱਕ ਗੱਲ ਅਸੀਂ ਸਾਰਿਆਂ ਨੇ ਜ਼ਰੂਰ ਸੁਣੀ ਹੋਏਗੀ, ਲੇਡੀਜ਼ ਫਸਟ। ਹੁਣ ਇਹ ਸਿਰਫ ਸ਼ਬਦ ਨਹੀਂ ਹੈ, ਕੋਈ ਵਰਡ ਨਹੀਂ ਹੈ, ਇਹ ਸਾਡੀ ਤਹਿਜ਼ੀਬ ਹੈ, ਅਦਬ ਹੈ, ਐਟੀਕੇਟਸ ਦੀ ਨਿਸ਼ਾਨੀ ਹੈ। ਜਦੋਂ ਵੀ ਕੋਈ ਦਰਵਾਜ਼ਾ ਖੋਲ੍ਹਦਾ ਹੈ ਸਭ ਤੋਂ ਪਹਿਲਾਂ ਕਹਿੰਦਾ ਲੇਡੀਜ਼ ਫਸਟ, ਲਿਫਟ ਤੋਂ ਬਾਹਰ ਆਉਣਾ ਹੈ ਲੇਡੀਜ਼ ਫਸਟ, ਅਸੀਂ ਕਹਿ ਦਿੰਦੇ ਹਾਂ ਪਹਿਲਾਂ ਜੀ ਤੁਸੀਂ। ਪਰ ਹਰ ਥਾਂ 'ਤੇ ਲੇਡੀਜ਼ ਫਸਟ ਨਹੀਂ ਚੱਲਦਾ, ਕੁਝ ਥਾਵਾਂ 'ਤੇ ਤਾਂ ਬੰਦੇ ਨੂੰ ਆਪਣੀ ਜਿਹੜੀ ਥੋੜ੍ਹੀ ਜਿਹੀ ਸਮਝ ਹੈਗੀ ਉਹ ਵਰਤਣੀ ਚਾਹੀਦੀ ਹੈ। ਇਸੇ ਗੱਲ 'ਤੇ ਨਾ ਮੈਨੂੰ ਇੱਕ ਜੋਕ ਯਾਦ ਆ ਰਿਹਾ, ਇੱਕ ਜਿਹੜਾ ਕਪਲ ਸੀ, ਪ੍ਰੇਮੀ ਜੋੜਾ ਸੀ, ਸੋਚਿਆ ਕਿ ਉਹਨਾਂ ਨੇ ਸੋਚਿਆ ਕਿ ਚਲੋ ਅੱਜ ਇਕੱਠੇ ਦੁਨੀਆ ਨੂੰ ਅਲਵਿਦਾ ਕਹਿੰਦੇ ਹਾਂ। ਬੜੇ ਪਰੇਸ਼ਾਨ ਸੀ ਅਤੇ ਕਹਿੰਦੇ ਕਿ ਸਾਡਾ ਕੁਝ ਨਹੀਂ ਹੋਏਗਾ, ਸਾਡੇ ਘਰਦੇ ਨਹੀਂ ਮੰਨਣਗੇ, ਇੱਦਾਂ ਹੀ ਨੋਰਮਲ ਉਹਨਾਂ ਦੇ ਦਿਮਾਗ ਵਿੱਚ ਚੱਲ ਰਿਹਾ ਸੀ। ਮੁੰਡਾ ਕਹਿੰਦਾ ਚੱਲ ਪਹਿਲਾਂ ਮੈਂ ਛਾਲ ਮਾਰਦਾ ਹਾਂ। ਕੁੜੀ ਨੇ ਅੱਖਾਂ ਬੰਦ ਕਰ ਲਈਆਂ। ਜਿੱਦਾਂ ਹੀ ਛਾਲ ਮਾਰਨ ਲੱਗੇ ਨਾ, ਕੁੜੀ ਨੇ ਅੱਖਾਂ ਬੰਦ ਕਰ ਲਈਆਂ ਆਪਣੀਆਂ। ਪਰ ਜਦੋਂ ਵਾਰੀ ਆਪਣੀ ਆਈ ਤਾਂ ਸੋਚਿਆ ਰਹਿਣ ਦਿਓ, ਜ਼ਿੰਦਗੀ ਵੀ ਮਾੜੀ ਨਹੀਂ ਇੰਨੀ, ਕੁਝ ਨਾ ਕੁਝ ਸੌਖੇ ਆਪਾਂ ਕੱਟ ਲਵਾਂਗੇ। ਦੂਜੇ ਪਾਸੇ ਜਿਹੜਾ ਮੁੰਡਾ ਹੈ ਉਹ ਹਵਾ 'ਚ ਉੱਡ ਰਿਹਾ ਸੀ ਪੈਰਾਸ਼ੂਟ ਖੋਲ੍ਹ ਕੇ, ਅਤੇ ਹੱਸਦਾ ਹੋਇਆ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਨਹੀਂ ਟੱਪੇਂਗੀ ਜਾਂ ਫਿਰ ਤੂੰ ਨਹੀਂ ਜੰਪ ਮਾਰੇਂਗੀ। ਅਤੇ ਕਹਿੰਦੇ ਹੋਏ ਉਸਨੇ ਉਸ ਦਿਨ ਕੁਝ ਲੋਕਾਂ ਨੂੰ ਹਰ ਥਾਂ 'ਤੇ ਇਹੀ ਕਿਹਾ ਕਿ ਲੇਡੀਜ਼ ਫਸਟ ਕਹਿਣਾ ਹਰ ਥਾਂ 'ਤੇ ਵੀ ਜ਼ਰੂਰੀ ਨਹੀਂ ਹੈ। ਚਲੋ ਇਹ ਤਾਂ ਮਜ਼ਾਕ, ਹਾਸੇ ਮਜ਼ਾਕ ਦੀ ਗੱਲ ਹੋ ਗਈ, ਅਸਲ 'ਚ ਜ਼ਿੰਦਗੀ ਵਿੱਚ ਲੇਡੀਜ਼ ਫਸਟ ਇੱਜ਼ਤ ਅਦਬ ਚੰਗੇ ਸੱਭਿਆਚਾਰ ਦੀ ਨਿਸ਼ਾਨੀ। ਹੱਸਦੇ ਰਹੋ, ਵੱਸਦੇ ਰਹੋ, ਇੱਦਾਂ ਹੀ ਤੰਦਰੁਸਤ ਰਹੋ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 9:48 ਅਤੇ ਕੁਝ ਸੈਕਿੰਡਸ ਹੋ ਗਏ ਨੇ, ਅਤੇ ਬਾਕੀ ਜਿਹੜੇ ਦੋਸਤ ਨੇ ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਦਿਲ ਆਪਣਾ ਪੰਜਾਬੀ, ਫਟਾਫਟ ਸਾਨੂੰ ਮੈਸੇਜਿਸ ਭੇਜੋ 98 55 10 10 27 'ਤੇ। ਵੈਸੇ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਜੋਕਸ ਬਾਰੇ ਤਾਂ ਆਪਾਂ ਗੱਲ ਕਰਾਂਗੇ, ਜੋਕ ਇੱਕ ਦੂਜੇ ਨੂੰ ਸੁਣਾਵਾਂਗੇ, ਲੇਕਿਨ ਇਸ ਦੇ ਨਾਲ ਹੀ ਕੋਈ ਇੱਦਾਂ ਦਾ ਅਖਾਣ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਰੋਜ਼ ਤੁਹਾਨੂੰ ਸੁਣਨ ਨੂੰ ਮਿਲਦਾ ਹੈ ਤੀਜੇ ਦਿਨ, ਅਤੇ ਸੁਣ ਸੁਣ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਇਹ ਕਦੋਂ ਕਿਸ ਸੈਂਟੈਂਸ ਦੇ ਵਿੱਚ ਕਿਸ ਪਰਸਨ ਨੂੰ ਆਪਾਂ ਬੋਲ ਸਕਦੇ ਹਾਂ। ਉਹ ਇੱਦਾਂ ਦਾ ਜਿਹੜਾ ਅਖਾਣ ਹੈ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਤੇ ਹਜੇ ਤੱਕ ਕਿਰਨ ਨਰੂਲਾ ਜੀ ਦਾ ਮੈਸੇਜ ਨਹੀਂ ਆਇਆ ਮੇਰੇ, ਕੁਝ ਇੱਦਾਂ ਦੇ ਜਿਹੜੇ ਲਿਸਨਰਸ ਨੇ ਜਿਹੜੇ ਰੋਜ਼ ਸਾਨੂੰ ਮੈਸੇਜ ਕਰਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦਾ ਆਪਾਂ ਵੇਟ ਕਰਦੇ ਹਾਂ ਕਿ ਹਾਂ ਇਹ ਜਿਹੜਾ ਲਿਸਨਰ ਹੈ ਹਜੇ ਤੱਕ ਇਹਨਾਂ ਨੇ ਮੈਸੇਜ ਨਹੀਂ ਕੀਤਾ।

0: ਪ੍ਰੋਗਰਾਮ ਜੇ ਤੁਸੀਂ ਸੁਣ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੀ ਦੋਸਤ ਅਜੇ ਸ਼ਾਇਨ ਦੇ ਨਾਲ। ਮੈਂ ਹੁਣੇ ਗੀਤ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਿਰਨ ਜੀ ਦਾ ਮੈਸੇਜ ਹਜੇ ਤੱਕ ਸਾਡੇ ਤੱਕ ਨਹੀਂ ਪਹੁੰਚਾ। ਆ ਗਿਆ ਜੀ, ਆ ਗਿਆ, ਲਓ ਜੀ ਇਹਨਾਂ ਦਾ ਨਾਂ ਲਿੱਤਾ, ਇਹਨਾਂ ਦਾ ਮੈਸੇਜ ਵੀ ਆ ਗਿਆ।
1: ਹੈਲੋ ਦਿਲ ਆਪਣਾ ਪੰਜਾਬੀ, ਸ਼ਾਹੀਨ ਮੈਡਮ ਜੀ, ਵੈਰੀ ਗੁੱਡ ਮੋਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੇ ਨਮਸਕਾਰ। ਮੈਡਮ ਜੀ, ਅੱਜ ਤੁਸੀਂ ਗੱਲ ਕੀਤੀ ਹੈ ਅਖਾਣ ਬਾਰੇ। ਅਖਾਣ ਮੈਡਮ ਜੀ, ਜਿਸ ਤਰ੍ਹਾਂ ਕਿ ਜਿੰਨੀ ਚਾਦਰ ਉਨੇ ਪੈਰ ਪਸਾਰੋ, ਇਹ ਘਰ ਦੇ ਵਿੱਚ ਕਹਿੰਦੇ ਨੇ ਜੇ ਤੁਹਾਡੀ ਹਮਾਇਤ ਹੈਗੀ ਹੈ 10,000 ਦੀ ਤੇ ਤੁਸੀਂ 10,000 ਤੋਂ 8,000 ਖਰਚ ਕਰੋ, ਜੇ ਤੁਹਾਡੀ ਹੈਗੀ ਹੈ ਹਿੰਮਤ 100 ਰੁਪਏ ਦੀ ਤੇ ਉਹਦੇ ਚੋਂ 10 ਰੁਪਏ ਅੱਜ ਦੇ ਟਾਈਮ ਵਿੱਚ ਜ਼ਰੂਰ ਬਚਾ ਕੇ ਰੱਖੋ। ਠੀਕ ਹੈ ਮੈਡਮ ਜੀ, ਇਹ ਅਖਾਣਾਂ ਦੇ ਥਰੂ ਬੱਚਿਆਂ ਨੂੰ ਸਮਝਾਇਆ ਜਾਂਦਾ ਸੀ। ਪਹਿਲੇ ਸਾਡੇ ਤੇ ਘਰ ਦੇ ਬੜੇ ਅਖਾਣ ਪਾ ਪਾ ਕੇ ਸਾਨੂੰ ਸਮਝਾਉਂਦੇ ਹੁੰਦੇ ਸੀ ਮੈਡਮ ਜੀ, ਜਿਵੇਂ ਅੱਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ, ਇਹ ਤਾਂ ਸਾਰੀਆਂ ਭੈਣਾਂ ਨੂੰ ਪਤਾ ਹੀ ਹੋਣਾ ਵਾ। ਤੇ ਦੂਜੇ ਨੰਬਰ ਤੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ 5 ਨਦੀਆਂ ਤੋਂ ਬਣਿਆ ਹੈ, ਜਿਸ ਤਰ੍ਹਾਂ ਕਿ ਜੇਹਲਮ, ਚਨਾਬ, ਰਾਵੀ, ਬਿਆਸ ਤੇ ਸਤਲੁਜ, ਇਹਨਾਂ ਦੇ ਨਾਲ ਹੀ ਪੰਜਾਬ ਦਾ ਨਾਮ ਪੰਜਾਬ ਪਿਆ ਹੈ ਮੈਡਮ ਜੀ। ਤੇ ਬਾਕੀ ਮੈਂ ਜਸਵੀਰ ਸਿੰਘ ਨਿਮਨਾਬਾਦ ਵਾਲੇ ਅਰੋੜਾ ਜੀ ਤੇ ਨਾਲ ਜਸਵੀਰ ਸਿੰਘ ਦੁੱਲਾ ਜੀ, ਸਤਨਾਮ ਸਿੰਘ ਰੱਖੜਾ ਜੀ, ਜਿਹੜੇ ਬਾਘਾ ਪੁਰਾਣਾ ਤੋਂ ਨੇ, ਇਹ ਮੇਰਾ ਰੋਜ਼ ਸੇਰ ਖੂਨ ਵਧਾ ਦਿੰਦੇ ਨੇ। ਦੇਖੋ ਇਹਨੂੰ ਕਹਿੰਦੇ ਦਿਲ ਤੋਂ ਦਿਲ ਦਾ ਰਿਸ਼ਤਾ।

0: ਆਪਾਂ ਕਿਸੇ ਨੂੰ ਕੋਈ ਨੀ ਜਾਣਦੇ, ਸਿਰਫ ਸਾਡੀ ਆਵਾਜ਼ ਦੇ ਨਾਲ, ਸਾਡੀ ਗੱਲਬਾਤ ਦੇ ਨਾਲ ਹੀ ਸਾਨੂੰ ਅਸੀਂ ਇੱਕ ਦੂਜੇ ਨੂੰ ਮਹਿਸੂਸ ਕਰ ਸਕਦੇ ਹਾਂ। ਇਹਨੂੰ ਕਹਿੰਦੇ ਨੇ ਦਿਲ ਤੋਂ ਦਿਲ ਤੱਕ, ਦਿਲ ਸੇ ਦਿਲ ਤੱਕ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ ਤੋਂ।
1: ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਕਿਰਨ ਜੀ, ਇੰਨਾ ਪਿਆਰਾ ਮੈਸੇਜ ਸਾਨੂੰ ਆਪਣੀ ਖੂਬਸੂਰਤ ਆਵਾਜ਼ ਵਿੱਚ ਭੇਜਣ ਵਾਸਤੇ। ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਆਵਾਜ਼ ਦੇ ਰਾਹੀਂ ਪਹਿਚਾਣਦੇ ਹਾਂ। ਸਾਨੂੰ ਪਤਾ ਹੈ ਕਿ ਹਾਂ, ਜਦੋਂ ਵੀ ਕਿਸੇ ਦਾ ਵੋਇਸ ਨੋਟ ਆਪਾਂ ਸੁਣਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਕਿ ਹਾਂ, ਇਹ ਪਰਸਨ ਹੈ। ਸਿਰਫ ਭਾਵੇਂ ਉਹਨੇ ਗੁੱਡ ਮਾਰਨਿੰਗ ਬੋਲੀ ਹੋਵੇ ਜਾਂ ਉਸ ਬੋਲਣ ਦਾ ਜਿਹੜਾ ਅੰਦਾਜ਼ ਹੈ, ਸਾਰਿਆਂ ਦਾ ਵੱਖਰਾ ਵੱਖਰਾ ਹੈ। ਦੋਸਤੋ, ਉਮੀਦ ਕਰਦੀ ਹਾਂ ਸਵੇਰ ਤੋਂ ਲੈ ਕੇ ਹਜੇ ਤੱਕ ਤੁਸੀਂ ਐਂਟਰਟੇਨ ਵੀ ਹੋਏ ਹੋਵੋਗੇ, ਅਤੇ ਨਾਲ ਹੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕੀਤੀਆਂ ਨੇ, ਉਸਦਾ ਵੀ ਧਿਆਨ ਤੁਸੀਂ ਰੱਖੋਗੇ। ਹੁਣ ਜੀ, ਅਗਲਾ ਜਿਹੜਾ ਪ੍ਰੋਗਰਾਮ ਪੇਸ਼ ਕਰਨ ਵਾਲੇ ਆਰਜੀ ਨੇ, ਉਹ ਸਟੂਡੀਓ ਵਿੱਚ ਇੱਧਰ ਉੱਧਰ ਇੱਧਰ ਉੱਧਰ ਗੇੜੇ ਮਾਰ ਰਹੇ ਨੇ, ਕਿਉਂਕਿ ਇਹ ਜਿਹੜਾ ਸੈਟਅਪ ਹੈ ਹੁਣ ਉਹਨਾਂ ਦੇ ਹਵਾਲੇ ਹੈ, ਉਹ ਤੁਹਾਨੂੰ ਐਂਟਰਟੇਨ ਕਰਨਗੇ। ਮੇਰਾ ਤੁਹਾਡੇ ਤੱਕ ਅੱਜ ਤੱਕ ਦਾ ਸਫ਼ਰ ਇੱਥੇ ਹੀ ਸੀ, ਫਿਰ ਕਦੇ ਮਿਲਾਂਗੇ ਕਿਸੇ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਐਂਟਰਟੇਨ ਕਰਨ ਆਊਂਗੀ। ਫਿਲਹਾਲ ਜੀ, ਆਪਣੀ ਦੋਸਤ ਆਰਜੀ ਸ਼ਾਹੀ ਨੂੰ ਦਿਓ ਇਜਾਜ਼ਤ। ਨਮਸਕਾਰ।

ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਈਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਅਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਆ ਹੈ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕੀਤਾ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 16,74,00,000 ਰੁਪਏ ਦੀ ਰਾਸ਼ੀ ਜਾਰੀ ਕੀਤੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਜ਼ਿਲਕਾ ਵਿੱਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਾਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿੱਚ ਕਾਰਤੂਸ ਅਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਭਾਰਤ ਨੇ ਕੱਲ੍ਹ ਜਰਮਨੀ ਦੇ ਸੋਹਲ ਵਿੱਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਪਿਸਟਲ ਮੁਕਾਬਲੇ ਵਿੱਚ 4 ਹੋਰ ਤਮਗੇ ਜਿੱਤੇ। ਕ੍ਰਿਕਟ ਵਿੱਚ ਭਾਰਤ ਅੱਜ ਬੈਲਫਾਸਟ ਵਿੱਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬਾਂਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। SNFM ਨਿਊਜ਼ ਹੈਡਲਾਈਨਸ ਜਾਂ ਹੁਣ ਸੁਣਦੇ ਆ ਪ੍ਰੋਗਰਾਮ ਗੀਤ ਬਹਾਰ। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਵਾਓ, ਚਲਦੇ ਚਲਦੇ ਫਿਲਮ ਤੋਂ ਇਹ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਫਿਲਮ ਰੇਨਬੋ 'ਤੇ ਜੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਗੀਤ ਬਹਾਰ ਮੇਰੇ ਯਾਨੀ ਆਰ ਜੇ ਗਰਿਮਾ ਦੇ ਨਾਲ। ਸੋ ਯੂ ਨੋ ਵਾਟ, ਸਮ ਸੌਂਗਸ ਆਰ ਲਾਈਕ ਦੇ ਮੇਕ ਯੂ ਫੀਲ ਸਪੈਸ਼ਲ, ਮਤਲਬ ਲਾਈਕ ਇੱਕ ਹੁੰਦਾ ਨਾ ਆਪਾਂ ਕਿਸੇ ਗਾਣੇ ਵਿੱਚ

ਆਪਣੇ ਆਪ ਨੂੰ ਜਾਂ ਕਿਸੇ ਸਿਚੁਏਸ਼ਨ ਐਕਚੁਲੀ ਗਾਣੇ ਵਿੱਚ ਆਪਣੇ ਆਪ ਨੂੰ ਰੱਖ ਕੇ ਦੇਖਦੇ ਹਾਂ, ਇੱਦਾਂ ਲੱਗਦਾ ਕਿ ਸਾਡੇ ਲਈ ਕੋਈ ਗਾਣਾ ਗਾ ਰਿਹਾ ਹੈ। ਐਂਡ ਇਹੀ ਤਾਂ ਜਾਦੂ ਹੁੰਦਾ ਸਿੰਗਿੰਗ ਦੇ ਵਿੱਚ, ਮਿਊਜ਼ਿਕ ਦੇ ਵਿੱਚ, ਐਂਡ ਸਪੈਸ਼ਲ ਫੀਲਿੰਗ ਕੋਈ ਨਾ ਕੋਈ ਗਾਣਾ ਜ਼ਰੂਰ ਦੇ ਜਾਂਦਾ ਹੈ। ਵੈਨ ਐਵਰ ਵੀ ਵਿਜੁਅਲਾਈਜ਼ ਸਮਥਿੰਗ, ਮੈਂ ਤਾਂ ਹੋਈ ਪੂਰੀ ਦੀ ਪੂਰੀ ਵਿਜੁਅਲਾਈਜੇਸ਼ਨ ਕੁਈਨ, ਇਮੈਜੀਨੇਸ਼ਨ ਦੀ ਦੁਨੀਆ ਵਿੱਚ ਚਲੀ ਜਾਂਦੀ ਹਾਂ। ਬਟ ਮੋਸਟ ਆਫ ਦ ਪੀਪਲ ਆਈ ਥਿੰਕ ਆਰ ਸੇਮ, ਐਂਡ ਸੌਂਗਸ ਦੇ ਵਿੱਚ ਆਪਣੇ ਆਪ ਨੂੰ ਵਿਜੁਅਲਾਈਜ਼ ਜੇ ਤੁਸੀਂ ਵੀ ਕਰਦੇ ਹੋ ਤਾਂ ਗਿਵ ਮੀ ਹਾਈ ਫਾਈਵ। ਫਿਲਹਾਲ ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋਅ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਬਨੇ ਰਹੋ ਆਰ ਜੇ ਗਰਿਮਾ ਦੇ ਨਾਲ, ਓਨਲੀ ਔਨ ਐਫ ਐਮ ਰੇਨਬੋ।

ਸੋ ਜੀ ਸੂਰਿਆਵੰਸ਼ਮ ਫਿਲਮ ਤੋਂ ਇਹ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਐਫਐਮ ਰੇਨਬੋ ਤੇ ਜੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਗੀਤ ਬਹਾਰ ਵਿਦ ਮੀ ਆਰਜੇ ਗਰੀਮਾ ਐਂਡ ਯੂ ਨੋ ਵਾਟ ਹੈ ਜੋ ਫਿਲਮ ਹੈ ਹਮੇਸ਼ਾ ਤੇ ਹਮੇਸ਼ਾ ਹੀ ਮਤਲਬ ਆਪਾਂ ਦੇਖਦੇ ਹੁੰਦੇ ਸੀ ਐਵਰੀ ਸੰਡੇ ਇੱਕ ਚੈਨਲ 'ਤੇ ਲੱਗੀ ਹੁੰਦੀ ਸੀਗੀ ਐਂਡ ਸੈਟਮੈਕਸ ਸ਼ਾਇਦ ਉਸ ਚੈਨਲ ਦਾ ਨਾਮ ਸੀ ਸਭ ਆਪਾਂ ਕਿਵੇਂ ਭੁੱਲ ਸਕਦੇ ਹਾਂ ਸੋ ਜਿਸ ਚੈਨਲ 'ਤੇ ਵੀ ਲੱਗੀ ਹੁੰਦੀ ਸੀਗੀ ਆਪਾਂ ਸੋਚਦੇ ਸੀਗੇ ਕਿ ਬਈ ਇੰਨੀ ਜ਼ਿਆਦਾ ਔਨ ਰਿਪੀਟ ਕਿਵੇਂ ਲੱਗੀ ਰਹਿੰਦੀ ਹੈ ਐਂਡ ਸਿਰਫ ਇੱਕ ਸਾਲ ਨਹੀਂ ਦੋ ਸਾਲ ਨਹੀਂ ਸਾਲਾਂ ਸਾਲ ਇੱਦਾਂ ਹੀ ਰਿਹਾ ਕਿ ਐਵਰੀ ਵੀਕਐਂਡ ਐਫ ਐਮ ਸੂਰਿਆਵੰਸ਼ਮ ਲੱਗੀ ਹੁੰਦੀ ਸੀ ਪਰ ਐਕਚੁਲੀ ਉਸ ਚੈਨਲ ਨੇ 100 ਸਾਲ ਦੇ ਰਹੀ ਇਸ ਫਿਲਮ ਦੇ ਕਾਪੀਰਾਈਟਸ ਖਰੀਦੇ ਹੋਏ ਸੀ ਤਾਂ ਫਿਰ ਕਿਉਂ ਨਾ ਇਸ ਫਿਲਮ ਨੂੰ ਉਹ ਬੇਤਹਾਸ਼ਾ ਯੂਟੀਲਾਈਜ਼ ਕਰਦੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਸੀਂ ਬਣੇ ਰਹੋ ਆਰ ਜੇ ਗਰੀਮਾ ਦੇ ਨਾਲ ਇੱਦਾਂ ਗੱਲਾਂ ਬਾਤਾਂ ਦੀਆਂ ਜੋ ਇੱਕ ਗੱਲਾਂ ਬਾਤਾਂ ਦੇ ਸੀਕੁਐਂਸ ਤਾਂ ਚੱਲਦੇ ਰਹਿਣਗੇ ਪਰ ਗਾਣਿਆਂ ਦਾ ਵੀ ਨਾਲ ਚੱਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਇਸੇ ਗੱਲ 'ਤੇ ਇੱਕ ਲਗਾਣਾ ਤੁਸੀਂ ਇੰਜੋਏ ਕਰੋ ਸੁਣਦੇ ਚਲੇ ਜਾਓ ਤੁਹਾਡਾ ਆਪਣਾ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰੀਮਾ ਓਨਲੀ ਔਨ ਐਫ ਐਮ ਰੇਨਬੋ ਸਟੇ ਟਿਊਨਡ

ਬਈ ਇੰਟੈਂਸ਼ਨ ਤਾਂ ਦੂਸਰੇ ਗਾਣੇ ਦੀ ਸੀਗੀ, ਬਟ ਸਰਪ੍ਰਾਈਜ਼ਿੰਗਲੀ ਦੂਸਰਾ ਗਾਣਾ ਜੋ ਹੈ ਉਹ ਪਲੇ ਹੋ ਗਿਆ, ਬਟ ਇਹ ਵੀ ਗਾਣਾ ਬੈਂਗ ਹੋਣਾ ਹੈ ਬਿਕੋਜ਼ ਇਸ਼ਕ ਫਿਲਮ ਦਾ ਤੁਸੀਂ ਗਾਣਾ ਇੰਜੋਏ ਕੀਤਾ ਇਨ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ। ਸੋ ਜੀ ਅਗਲੇ ਗਾਣੇ ਵਾਲਾ ਆਪਾਂ ਰੁੱਖ ਕਰੀਏ, ਬਿਕੋਜ਼ ਕੀ ਹੈ ਨਾ ਕਿ ਇਹ ਜੋ ਗਾਣੇ ਹੁੰਦੇ ਨੇ ਨਾ ਸਦਾ ਬਹਾਰ ਵਾਲੇ, ਇਹ ਬਿਲਕੁਲ ਬਗੈਰ ਵੱਡੇ ਵਾਲੇ ਪੌਜ਼ਸ ਦੇ ਬਸ ਚਲਦੇ ਚਲੇ ਜਾਣ ਤਾਂ ਇੱਦਾਂ ਲੱਗਦਾ ਕਿ ਜਿਵੇਂ ਕੋਈ ਬਹੁਤ ਹੀ ਖੂਬਸੂਰਤ ਪਿਆਰੀ ਨਦੀ ਦਾ ਜਿਹੜਾ ਫਲੋ ਹੈ ਉਹ ਅੱਗੇ ਵੱਧਦਾ ਪਿਆ ਹੈ। ਸੋ ਜੋ ਨਦੀ ਦਾ ਪਾਣੀ ਹੈ ਉਹ ਇੱਕਦਮ ਫਲੋ ਵਿੱਚ ਹੀ ਚੰਗਾ ਲੱਗਦਾ ਹੈ, ਉੱਦਾਂ ਹੀ ਗਾਣਿਆਂ ਦਾ ਫਲੋ ਆਫਕੋਰਸ ਗੀਤ ਬਹਾਰ ਦੇ ਵਿੱਚ ਚੰਗਾ ਲੱਗਦਾ। ਸੋ ਨੈਕਸਟ ਤੁਸੀਂ ਗਾਣਾ ਪਲੇ ਕਰੋ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ। ਸਟੇ ਟਿਊਨਡ।

ਸੋ ਇਹ ਦਿਲ ਕੀ ਬੇਚੈਨੀ ਉਦੋਂ ਬਹੁਤ ਪਿਆਰੀ ਲੱਗਦੀ ਸੀ ਜਦੋਂ ਨਾ ਵਟਸਐਪ ਸੀਗਾ ਨਾ ਸੋਸ਼ਲ ਮੀਡੀਆ ਸੀਗਾ ਐਂਡ ਲੈਂਡਲਾਈਨ ਫੋਨ ਹੁੰਦੇ ਸੀਗੇ ਉਹ ਵੀ ਕਦੀ ਕਦੀ ਘਰ ਨਹੀਂ ਹੁੰਦੇ ਸੀ ਪੜੋਸੀਆਂ ਦੇ ਫੋਨ ਤੋਂ ਫੋਨ ਕਰਨਾ ਹੁੰਦਾ ਸੀ ਜਾਂ ਫਿਰ STD PC ਹੋ ਜਾ ਕੇ ਕਾਲ ਲਗਾਉਣਾ ਹੁੰਦਾ ਸੀ ਦੋਸ ਵਰ ਦ ਡੇਜ਼ ਹੈ ਨਾ ਮਿਲੇਨੀਅਲਸ 102.7 ਮੈਗਾਹਰਟਸ ਆਕਾਸ਼ਵਾਣੀ FM ਰੇਨਬੋ ਤੇ ਜੀ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ RJ ਗਰਿਮਾ ਸੋ ਜੀ ਅਗਲਾ ਗਾਣਾ ਜੋ ਹੈ ਥੋੜ੍ਹਾ ਜਿਹਾ ਆਪਾਂ 20s ਵਾਲਾ ਆਈਏ ਹੁਣ ਐਂਡ ਆਈ ਥਿੰਕ ਕਿ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਬਟ ਹਲਕਾ ਜਿਹਾ ਨਵਾਂ ਗਾਣਾ ਵੀ ਹੁਣ ਥੋੜ੍ਹਾ ਜਿਹਾ ਸੁਣ ਲੈਣਾ ਚਾਹੀਦਾ ਬਿਕੋਜ਼ ਇਹ ਬਹੁਤ ਹੀ ਪਿਆਰਾ ਗਾਣਾ ਹੈ ਨੀਤੀ ਮੋਹਨ ਐਂਡ ਅਰਮਾਨ ਮਲਿਕ ਦੀ ਆਵਾਜ਼ ਦੇ ਵਿੱਚ ਸੋ ਲੈਟਸ ਇੰਜੋਏ ਸਟੇ ਟਿਊਨਡ ਟੂ FM ਰੇਨਬੋ ਗੀਤ ਬਹਾਰ ਵਿੱਚ ਬਨੇ ਰਹੋ RJ ਗਰਿਮਾ ਨਾਲ

ਵੈਸੇ ਇਸ ਫਿਲਮ ਦਾ ਤਾਂ ਨਾਮ ਸੀਗਾ ਬਾਰ ਬਾਰ ਦੇਖੋ, ਪਰ ਲੋਕ ਦਰਸ਼ਕਾਂ ਨੇ ਬਸ ਇੱਕੋ ਵਾਰੀ ਬੜੀ ਮੁਸ਼ਕਿਲ ਨਾਲ ਇਸ ਫਿਲਮ ਨੂੰ ਦੇਖਿਆ ਸੀਗਾ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਗੀਤ ਬਹਾਰ ਵਿਦ ਮੀ ਆਰ ਜੇ ਗਰੀਮਾ। ਸਿਧਾਰਥ ਮਲਹੋਤਰਾ ਐਂਡ ਕੈਟਰੀਨਾ ਕੈਫ ਦੀ ਫਿਲਮ ਸੀ ਬਾਰ ਬਾਰ ਦੇਖੋ, 2016 ਦੇ ਵਿੱਚ ਆਈ ਸੀ। ਐਨੀਵੇਜ਼, ਗੱਲ ਕਰੀਏ ਕੈਟਰੀਨਾ ਕੈਫ ਦੀ ਤਾਂ ਸ਼ੀ ਇਜ਼ ਰੀਅਲੀ ਲੱਕੀ। ਮੀਨਸ ਕੈਟਰੀਨਾ ਕੈਫ ਇਜ਼ ਅ ਵੂਮੈਨ ਜਿਹਨੇ ਕਿ ਪ੍ਰੂਵ ਕੀਤਾ ਕਿ ਨੋ ਮੈਟਰ ਤੁਹਾਡੀ ਏਜ 20 ਹੈ, 30 ਹੈ, 40 ਹੈ, ਜਦੋਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਰਾਈਟ ਪਰਸਨ ਨੇ ਆਉਣਾ ਹੈ ਨਾ, ਤਾਂ ਉਸਨੇ ਏਜ ਦੇਖ ਕੇ ਨਹੀਂ ਆਉਣਾ, ਉਹਨੇ ਆ ਹੀ ਜਾਣਾ ਹੈ। ਐਂਡ ਆਈ ਮੀਨ ਚਲੋ ਹੁੰਦਾ ਤਾਂ ਇਹ ਬੋਲੀਵੁੱਡ ਵਿੱਚ ਜਾਂ ਕੁਝ ਐਕਸੈਪਸ਼ਨਲ ਯੂ ਨੋ ਜਗ੍ਹਾਵਾਂ ਦੇ ਵਿੱਚ ਜਾਂ ਫੈਮਲੀਜ਼ ਵਿੱਚ ਹੁੰਦਾ ਹੈ, ਬਟ ਸਟਿਲ ਜੋ ਇੱਕ ਪਿਆਰਾ ਮੈਸੇਜ ਜੋ ਹੈ ਉਹ ਇਹੀ ਦਿੱਤਾ ਹੈ ਕੈਟਰੀਨਾ ਐਂਡ ਵਿੱਕੀ ਕੌਸ਼ਲ ਦੀ ਲਵ ਸਟੋਰੀ ਨੇ ਕਿ ਲਵ ਵਿਲ ਫਾਈਂਡ ਯੂ ਨੋ ਮੈਟਰ ਵਾਟ। ਐਨੀਵੇਜ਼, ਫਿਲਹਾਲ ਅਗਲੇ ਗਾਣੇ ਵੱਲ ਰੁੱਖ ਕਰੀਏ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ। ਸਟੇ ਟਿਊਨਡ।

FM ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਤੇ ਆਹ ਹੁਣ ਸੁਣਦੇ ਹਾਂ FM ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿੱਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ ਤੇ ਚਰਚਾ ਕੀਤੀ। ਸਰਕਾਰ ਨੇ ਉਦਯੋਗਿਕ ਅਤੇ ਵਪਾਰਿਕ LPG ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਈਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਅਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਆ ਏ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕੀਤਾ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ

ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 16,74,00,000 ਰੁਪਏ ਦੀ ਰਾਸ਼ੀ ਜਾਰੀ ਕੀਤੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਜ਼ਿਲਕਾ ਵਿੱਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਾਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿੱਚ ਕਾਰਤੂਸ ਅਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਭਾਰਤ ਨੇ ਕੱਲ੍ਹ ਜਰਮਨੀ ਦੇ ਸੁਹਲ ਵਿੱਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਪਿਸਟਲ ਮੁਕਾਬਲੇ ਵਿੱਚ 4 ਹੋਰ ਤਮਗੇ ਜਿੱਤੇ। ਕ੍ਰਿਕਟ ਵਿੱਚ ਭਾਰਤ ਅੱਜ ਬੈਲਫਾਸਟ ਵਿੱਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। SNFM ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

0: ਬਿਲਕੁਲ ਜੀ, ਐਵੇਂ ਤਾਂ ਨਹੀਂ ਪੰਜਾਬੀ ਆਖਦੇ, ਪੰਜਾਬੀ ਤੜਕਾ ਲਗਾਉਂਦੇ ਹਾਂ। ਬਿਲਕੁਲ, ਤੁਹਾਡੇ ਆਪਣਾ ਪ੍ਰੋਗਰਾਮ ਪੰਜਾਬੀ ਤੜਕਾ ਆਰਜੇ ਗਰਿਮਾ ਦੇ ਨਾਲ ਐਫਐਮ ਰੇਨਬੋ ਤੇ। ਆਪਣੀ ਪਹਿਲੀ ਕਾਲਰ ਦੇ ਨਾਲ ਆਓ ਕਰਦੇ ਹਾਂ ਆਪਾਂ ਗੱਲਬਾਤ। ਹੈਲੋ।
1: ਦਰਖਤ ਬੂਟੇ ਲਾਉਂਗੇ ਤੇ ਪੰਛੀ ਉੱਤੇ ਬਹਿਣਗੇ, ਦਰਖਤ ਅਸੀਂ ਕੱਟੂਗੇ ਪੰਛੀ ਕਿੱਥੇ ਬਹਿਣਗੇ। ਮੈਡਮ ਜੀ ਪਿਆਰ ਕਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਸ਼ਮੀ ਬੂਟੇ ਵਾਲਾ ਮੁਜ਼ੱਫਰਪੁਰ ਜਲੰਧਰ ਤੋਂ ਬੋਲ ਰਿਹਾ ਜੀ।
0: ਬਿਲਕੁਲ ਜੀ, ਬਹੁਤ ਹੀ ਖੂਬੀ ਬਾਖੂਬੀ ਤੁਸੀਂ ਗੱਲ ਕੀਤੀ ਹੈ ਕਿ ਪੇੜ ਜੋ ਨੇ ਮਤਲਬ ਬਹੁਤ ਇੰਪੋਰਟੈਂਟ ਨੇ, ਕਿੱਥੇ ਪੰਛੀ ਕਿੱਥੇ ਬਹਿਣਗੇ, ਫਿਰ ਬਿਜਲੀ ਦੇ ਖੰਭਿਆਂ ਤੇ ਬਹਿੰਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੁੰਦਾ ਸਭ ਨੂੰ ਪਤਾ ਹੈ, ਹੈ ਨਾ?
1: ਦੇਖੋ ਮੈਡਮ, ਪਹਿਲਾਂ ਆਪਣੇ ਆਪਣੇ ਪੁਰਾਣੇ ਘਰ ਹੁੰਦੇ ਤੇ ਚਿੜੀਆਂ ਅੰਦਰ ਬਹਿੰਦੀ ਹੁੰਦੀ ਸੀ ਬਾਲਿਆਂ ਉੱਪਰ, ਲੱਟਾਂ ਉੱਪਰ। ਹੁਣ ਮੈਂ ਲੈਂਟਰ ਪੈ ਗਏ ਆ ਤੇ ਚਿੜੀਆਂ ਵੀ ਕਿੱਥੇ ਬਹਿਣਗੇ ਹੁਣ?
0: ਹਾਂ ਬਿਲਕੁਲ, ਚਿੜੀਆਂ ਦੇ
1: ਇੱਕ ਮਿੰਟ ਇਹ ਮੈਸੇਜ ਹੈ ਕਿ ਪੰਛੀਆਂ ਦਾ ਜ਼ਰੂਰੀ ਧਿਆਨ ਰੱਖਣਾ ਚਾਹੀਦਾ। ਮੈਂ ਮੈਡੇ ਸਾਡੇ ਪਾਰਕ ਵਿੱਚ ਅਸੀਂ ਡੂੰਘੇ ਰੱਖੇ ਪਾਣੀਆਂ ਦੇ, ਤੇ ਮੈਡੇ ਇਸ ਵੇਲੇ ਨੂੰ ਬੂਟਿਆਂ ਨੂੰ ਪਾਣੀ ਲਾਉਣਾ, ਨਾਲੇ ਉਹਨਾਂ ਦੇ ਡੂੰਘੇ 'ਚ ਪਾਣੀ ਭਰ ਦੇਣਾ।
0: ਹਾਂ ਬਹੁਤ ਵਧੀਆ, ਬਹੁਤ ਜ਼ਰੂਰੀ ਵੀ ਹੈ। ਤੇ ਅੱਜ ਕੱਲ੍ਹ ਤਾਂ ਵੈਸੇ ਵੀ ਪੰਛੀਆਂ ਦੇ ਲਈ ਘਰ ਬਣੇ ਬਣਾਏ ਮਿਲਦੇ ਨੇ, ਆਲਣੇ ਹਾਊਸ ਛੋਟੇ ਛੋਟੇ ਜੇ
1: ਬਰਡਸ ਦੇ।
0: ਹਾਂ, ਤੇ ਕਈ ਜਿਹੜੇ ਬਰਡ ਲਵਰਸ ਹੁੰਦੇ ਨੇ ਮਤਲਬ ਜਿਵੇਂ ਤੁਹਾਡੇ ਵਰਗੇ,
1: ਮੈਡਮ ਗਰਮੀ ਕਿੰਨੀ ਆ, ਸਾਨੂੰ ਵੱਧ ਤੋਂ ਵੱਧ ਦਰਖਤ ਬੂਟੇ ਲਾਉਣੇ ਚਾਹੀਦੇ ਆ।
0: ਬਿਲਕੁਲ
1: ਬਿਲਕੁਲ,
0: ਪ੍ਰਕਿਰਤੀ ਦੇ ਨਾਲ ਪਿਆਰ ਕਰੋ, ਪ੍ਰਕਿਰਤੀ ਦੇ ਨਾਲ ਬੇਸ਼ੁਮਾਰ ਪਿਆਰ ਕਰੋਗੇ ਨਾ ਤੇ ਪ੍ਰਕਿਰਤੀ ਵੀ ਸਾਨੂੰ ਪਿਆਰ ਕਰੇਗੀ, ਸਾਡੀ ਜ਼ਿੰਦਗੀ ਵਿੱਚ ਬਹੁਤ ਵਧੀਆ ਵਧੀਆ ਚੀਜ਼ਾਂ ਹੁੰਦੀਆਂ ਚਲੀਆਂ ਜਾਣਗੀਆਂ, ਹੈ ਨਾ?
1: ਹਾਂਜੀ ਮੈਡਮ।
0: ਸੋ ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ, ਤੇ ਗਾਣਾ ਵੀ ਦੱਸ ਦਿਓ ਕਿਹੜਾ ਸੁਣੋਗੇ?
1: ਮੈਡਮ ਰਣਜੀਤ ਰਾਣਾ ਦਾ ਕੋਈ ਵੀ ਗੀਤ ਲਾ ਦਿਓ।
0: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।
1: ਸ਼ੁਕਰੀਆ ਮੈਡਮ ਜੀ।
0: ਓਕੇ, ਸੋ ਇੱਦਾਂ ਹੀ ਪਿਆਰੇ ਪਿਆਰੇ ਮੈਸੇਜਸ ਵੀ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਸਾਰੇ ਦਿੰਦੇ ਨੇ, ਐਂਡ ਇਟ ਫੀਲਸ ਕਿ ਜਿੰਨੀ ਜ਼ਿਆਦਾ ਆਪਾਂ ਪੋਜ਼ਿਟਿਵ ਗੱਲਬਾਤ ਕਰੀਏ ਪ੍ਰੋਗਰਾਮ ਦੇ ਵਿੱਚ, ਉੰਨੀ ਜ਼ਿਆਦਾ ਪੋਜ਼ਿਟਿਵਿਟੀ, ਉੰਨੀ ਜ਼ਿਆਦਾ ਇਹ ਕਹਿ ਸਕਦੇ ਹਾਂ ਕਿ ਵਧੀਆ ਜਿਹੀ ਵਾਈਬ ਜਿਹੜੀ ਹੈ ਉਹ ਬਿਖਰਦੀ ਹੈ, ਐਂਡ ਸੱਜਦਾ ਹੈ ਪ੍ਰੋਗਰਾਮ ਤੁਹਾਡਾ ਆਪਣਾ ਪੰਜਾਬੀ ਤੜਕਾ। ਸੋ ਵਿਹੜੇ ਵਿੱਚ ਅਗਲਾ ਗਾਣਾ ਆ ਰਿਹਾ, ਇੰਜੋਏ ਕਰੋ, ਸਟੇ ਟਿਊਨਡ ਟੂ ਐਫ ਐਮ ਰੇਨਬੋ। ਅਗਲੇ ਕਾਲਰ ਦੇ ਨਾਲ ਆਪਾਂ ਗੱਲ ਕਰਾਂਗੇ, ਬਟ ਆਫਟਰ ਦਿਸ ਟਰੈਕ।

अख लड़ जाए।

0: ਆਕਾਸ਼ਵਾਣੀ ਫਿਲਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੁੱਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ।
0: ਕਪੂਰਥਲੇ ਤੋਂ ਸੋਨੂੰ ਜੀ, ਕੀ ਹਾਲ ਹੈ ਤੁਹਾਡੇ?
1: ਹਾਲ ਚਾਲ ਬਹੁਤ ਅੱਛੇ ਮੈਮ, ਤੁਸੀਂ ਸੁਣਾਓ, ਤੁਸੀਂ ਕਿਵੇਂ ਹੋ ਮੈਮ?
0: ਆਪਾਂ ਇੱਕਦਮ ਵਧੀਆ
1: ਮੈਡਮ, ਪ੍ਰੋਗਰਾਮ ਬਹੁਤ ਅੱਛਾ ਪੇਸ਼ ਕਰ ਰਹੇ ਮੈਮ ਤੁਸੀਂ।
0: ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਸੋ ਕਿਹੜਾ ਗਾਣਾ ਸੁਣੋਗੇ ਤੁਸੀਂ ਸੋਨੂੰ ਜੀ?
1: ਗਾਣਾ ਮੈਡਮ ਹਰਦੀਪ ਚਿਮੇ ਦਾ ਸੁਣਾ ਦਿਓ ਜੀ, ਤੇਰੀਆਂ ਲੋੜਾਂ।
0: ਠੀਕ ਹੈ ਸੋਨੂੰ ਜੀ, ਗਾਣਾ ਪਹੁੰਚੇ ਤੁਹਾਡੇ ਤੱਕ। ਓਕੇ,
1: ਥੈਂਕ ਯੂ ਸੋ ਮਚ ਮੈਮ।
0: ਆਲ ਰਾਈਟ, ਸੋ ਜੀ ਤੁਸੀਂ ਵੀ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਆਪਣੇ ਪੰਜਾਬੀ ਗਾਣੇ ਦਾ ਤੜਕਾ ਲਗਾ ਸਕਦੇ ਹੋ। ਐਂਡ ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ, ਸਟੇ ਟਿਊਨਡ ਟੂ ਐਫ ਐਮ ਰੇਨਬੋ।

0: 102.7 MHz ਆਕਾਸ਼ਵਾਣੀ FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਪੰਜਾਬੀ ਤੜਕਾ ਆਓ ਆਪਾਂ ਆਪਣੇ ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰੀਏ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
1: ਜੋਗਿੰਦਰ ਸਿੰਘ ਜਨਸੋਰ ਪਿੰਡ ਖੁੱਡਾ ਟਾਂਡਾ ਦੁਆ ਦੇ ਵਿਚਕਾਰ ਡਿਸਟ੍ਰਿਕਟ ਹੁਸ਼ਿਆਰਪੁਰ
0: ਹੁਸ਼ਿਆਰਪੁਰ ਤੋਂ ਜੋਗਿੰਦਰ ਜੀ ਦਾ ਕਾਲ ਆਇਆ
1: ਹੁਸ਼ਿਆਰਪੁਰ ਡਿਸਟ੍ਰਿਕਟ ਮੈਡਮ ਮੇਰਾ ਟਾਂਡੇ ਲਾਗੇ ਨਜ਼ਦੀਕ ਪਿੰਡ ਖੁੱਡਾ ਹੈਗਾ ਕਸਬਾ
0: ਅੱਛਾ ਪਿੰਡ ਖੁੱਡਾ ਓਕੇ
1: ਹਾਂਜੀ ਹਾਂਜੀ ਹਾਂਜੀ ਮੇਰਾ ਜੰਦਰੋ ਸਾਰਾ ਮਾਲ ਆਉਂਦਾ ਮੇਰਾ ਪਰਿਵਾਰ ਸਾਰਾ ਮੇਰੀ ਸਿਸਟਰ ਮੇਰਾ ਬ੍ਰਦਰ ਮੇਰੇ ਸਹੁਰੇ
0: ਅੱਛਾ ਸਾਰੇ ਜਲੰਧਰ ਰਹਿੰਦੇ ਨੇ ਅੱਛਾ
1: ਹਾਂਜੀ ਹਾਂਜੀ ਹਾਂਜੀ
0: ਫਿਰ ਤੁਸੀਂ ਜਲੰਧਰ ਆਉਂਦੇ ਜਾਂਦੇ ਰਹਿੰਦੇ ਹੋ
1: ਸਾਡੇ ਮੈਡਮ 80-90 ਸਾਲ ਤੋਂ ਪੁਰਾਣੀ ਦੁਕਾਨ ਆ ਮੇਰੀ ਖੁੱਡੇ ਕਿਰਾਣੇ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ
0: ਕੀ ਬਾਤ ਹੈ ਬਹੁਤ ਵਧੀਆ ਸੋ ਜਲੰਧਰ ਦੇ ਜਲੰਧਰ ਦੇ ਨਾਲ ਮਤਲਬ ਅਟੈਚਮੈਂਟ ਹੈਗੀ ਹੈ ਗੂੜੀ ਕਿਉਂਕਿ ਬਹੁਤ ਪੂਰਾ ਪਰਿਵਾਰ ਰਹਿੰਦਾ
1: ਮੇਰੀ ਮੈਡਮ ਉਮਰ 70 ਸਾਲ ਹੋ ਗਈ ਆ ਤੇ ਮੈਨੂੰ 60-50 ਸਾਲ ਮੈਨੂੰ ਜਲੰਧਰ ਮਾਲ ਲੈਣ ਦਿਨ ਹੋ ਗਏ ਮੇਰੇ ਡੈਡੀ 92 ਸਾਲ ਦੇ ਪੂਰੇ ਹੋ ਗਏ ਸੀ ਇਹ ਪਾਸਾ ਨੂੰ ਆਏ ਸੀ ਉਹ ਵੀ ਦੁਕਾਨ ਕਰਦੇ ਸੀ ਆ ਕੇ ਹਾਂਜੀ ਹਾਂਜੀ ਹਾਂਜੀ
0: ਵਾਹ ਬਹੁਤ ਵਧੀਆ
1: ਮੈਡਮ ਅੱਜ ਗੱਲਬਾਤ ਕਰਕੇ ਬੜੀ ਮਨ ਨੂੰ ਖੁਸ਼ੀ ਹੋਈ ਆ
0: ਤੁਸੀਂ ਪਹਿਲੀ ਵਾਰ ਕੀਤੀ ਹੈ ਗੱਲਬਾਤ ਰੇਡੀਓ ਤੇ
1: ਮੈਡਮ ਮੈਂ ਸਨ ਸਮਝ ਲਓ 70 ਤੋਂ ਰੇਡੀਓ ਸੁਣਦਾ ਆ
0: ਅੱਛਾ
1: ਹਾਂਜੀ ਮੈਂ ਤਾਂ ਰੇਡੀਓ ਵੀ ਬਦਲ ਦਿੰਦਾ ਹੁੰਦਾ ਸੀ ਸਾਲ ਬਾਅਦ ਜਦੋਂ ਮਾਡਲ ਨਵਾਂ ਹੁੰਦਾ ਸੀ ਮੈਂ ਬਦਲ ਦੇਣੇ ਬੜਾ ਕੁਝ ਕਰਦਾ ਰਿਹਾ ਜੀ ਸਕੂਟਰ ਨਵਾਂ ਆਉਣਾ ਮਤਲਬ ਕੋਈ ਵੀ ਗੱਡੀ ਆਉਣੀ ਸਭ ਮੈਂ ਲੈਂਦਾ ਰਿਹਾ ਨਵੀਆਂ ਨਵੀਆਂ ਹੀ
0: ਠੀਕ ਹੈ ਜੋਗਿੰਦਰ ਜੀ ਗਾਣਾ ਦੱਸ ਦਿਓ ਐਸੇ ਗੱਲ ਤੇ ਕਿਹੜਾ ਸੁਣਾ
1: ਤੁਹਾਡੀ ਮਰਜ਼ੀ ਦਾ ਜੀ ਜਿਹੜਾ ਮਰਜ਼ੀ ਦਾ ਗਾਣਾ ਤੁਹਾਡੀ ਮਰਜ਼ੀ ਸਭ ਚੱਲੀ ਜਾਂਦੇ
0: ਠੀਕ ਹੈ ਜੋਗਿੰਦਰ ਜੀ ਬਹੁਤ ਵਧੀਆ ਲੱਗਿਆ ਸਾਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਕੇ
1: ਧੰਨਵਾਦ ਜੀ
0: ਆਲਰਾਈਟ ਜੀ ਸੋ ਜੀ ਇਹ ਗਾਣਾ ਫਿਰ ਆਪਾਂ ਇੰਜੋਏ ਕਰ ਲਈਏ ਮੇਰੀ ਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਤੇ ਬੀ ਪ੍ਰਾਕ ਦਾ ਗਾਣਾ ਮੈਂ ਲਗਾਵਾਂਗੀ ਤੁਸੀਂ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਕਾਲ ਕਰੋ ਤੇ ਤੁਸੀਂ ਵੀ ਆਪਣੇ ਫੇਵਰਿਟ ਗਾਣੇ ਦਾ ਤੜਕਾ ਲਗਵਾ ਸਕਦੇ ਹੋ ਸਟੇ ਟਿਊਨਡ ਆਰਜੇ ਗਰੀਮਾ ਤੁਹਾਡੇ ਨਾਲ FM ਰੇਨਬੋ ਤੇ

0: ਜੇ ਤੁਹਾਨੂੰ ਐਕਚੁਅਲੀ ਜੇ ਕਿਸੇ ਨੂੰ ਤੁਹਾਡੀ ਮੁਸਕਾਨ ਜੰਨਤ ਲੱਗਦੀ ਹੈ ਨਾ ਤਾਂ ਤੁਹਾਡੇ ਤੋਂ ਲੱਕੀ ਹੋਰ ਕੋਈ ਹੋ ਨਹੀਂ ਸਕਦਾ। ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਆਰ ਜੇ ਗਰਿਮਾ ਦੇ ਨਾਲ। ਆਓ ਆਪਾਂ ਆਪਣੇ ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰੀਏ ਪ੍ਰੋਗਰਾਮ ਦੇ ਵਿੱਚ। ਹੈਲੋ,
1: ਹੈਲੋ ਗਰਿਮਾ ਮੈਮ, ਨਮਸਕਾਰ, ਗੁੱਡ ਮਾਰਨਿੰਗ।
0: ਨਮਸਕਾਰ, ਗੁੱਡ ਮਾਰਨਿੰਗ, ਕੌਣ ਬੋਲ ਰਹੇ ਹੋ?
1: ਗਰਿਮਾ ਮੈਡਮ ਜੀ, ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੇ ਬੈਕ ਸਾਈਡ ਮੰਗੂਸ਼ ਜੀ ਬੋਲ ਰਹੀ।
0: ਓਕੇ ਬਿੱਟੂ ਜੀ, ਕੀ ਹਾਲ ਤੁਹਾਡਾ?
1: ਬਹੁਤ ਵਧੀਆ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਬਹੁਤ ਵਧੀਆ ਲੱਗ ਰਿਹਾ ਤੁਹਾਡੀ ਗੱਲਬਾਤ, ਬਹੁਤ ਵਧੀਆ ਮੈਂ ਤੁਹਾਡੀ ਬੁਲਾਉਂਦੇ ਜੀ।
0: ਓਕੇ, ਸ਼ੁਕਰੀਆ। ਕਿਹੜਾ ਗਾਣਾ ਸੁਣੋਗੇ ਬਿੱਟੂ ਜੀ?
1: ਗਾਣਾ ਸੁਣਾ ਦੇ, ਸੋਹਣੇ ਮਲਾਈ ਦੇ ਦੁਨੀਆ ਮੱਖਣ ਮਲਾਈ ਦੇ ਸੁਣਾ ਦੇ ਮੇਰੇ ਜੀ, ਗੁਰਦਾਸ ਦਾ।
0: ਠੀਕ ਹੈ, ਗਾਣਾ ਪਹੁੰਚੋ ਤੁਹਾਡੇ ਤੱਕ। ਓਕੇ, ਥੈਂਕ ਯੂ।
1: ਓਕੇ ਜੀ, ਬਾਏ ਬਾਏ,
0: ਬਾਏ ਬਾਏ। ਆਕਾਸ਼ਵਾਣੀ ਐਫ ਐਮ ਰੇਨਬੋ ਦੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ, ਪਰ ਪਹਿਲਾਂ ਇੱਕ ਗਾਣਾ ਤਾਂ ਸੁਣ ਲਓ, ਐਕਚੁਅਲੀ ਗਾਣਾ ਸੁਣਦੇ ਸੁਣਦੇ ਵੀ ਕਾਲ ਲਗਾ ਸਕਦੇ ਹੋ। ਸਟੇ ਟਿਊਨਡ ਟੂ ਐਫ ਐਮ ਰੇਨਬੋ, ਆਰ ਜੇ ਗਰਿਮਾ ਤੁਹਾਡੇ ਨਾਲ।
2: ਤੇਰਾ ਮਸ਼ਹੂਰਤਾ ਆ ਗਿਆ, ਹੰਸੂ ਬੈਜਾ ਜੀ, ਚੱਲ ਪੁੱਤਰਾ।

0: यार हंसी हाय तो फंसी
1: Ha ha ha ha ha!

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਗੱਲਬਾਤ ਸੀ ਪਰ ਤੂੰ ਨਾ ਸਮਝ ਸਕੀ, ਇਹ ਸਾਹਾਂ ਦੀ ਮੁਲਾਕਾਤ ਸੀ ਪਰ ਤੂੰ ਨਾ ਸਮਝ ਸਕੀ, ਕੁਝ ਅਣਛੂਹੇ ਜਜ਼ਬਾਤ ਸੀ ਪਰ ਤੂੰ ਨਾ ਸਮਝ ਸਕੀ।

ਗੱਲਬਾਤ ਸੀ ਪਰ ਤੂੰ ਨਾ ਸਮਝ ਸਕੀ, ਇਹ ਸਾਹਾਂ ਦੀ ਮੁਲਾਕਾਤ ਸੀ ਪਰ ਤੂੰ ਨਾ ਸਮਝ ਸਕੀ, ਕੁਝ ਅਣਛੂਹੇ ਜਜ਼ਬਾਤ ਸੀ ਪਰ ਤੂੰ ਨਾ ਸਮਝ ਸਕੀ, ਸਾਡੀ ਕੱਲਿਆਂ ਦੀ ਔਰਾਤ ਸੀ ਪਰ ਤੂੰ ਨਾ ਸਮਝ ਸਕੀ।

0: 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਤੇ ਆਓ ਆਪਣੇ ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰੀਏ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਬਲਵੀਰ ਸਿੰਘ ਬੋਲ ਰਹੀ ਹਾਂ, ਸੁਲਤਾਨਪੁਰ ਲੋਧੀ ਨੇ ਜੀ।
0: ਬਲਵੀਰ ਜੀ, ਕੀ ਹਾਲ ਚਾਲ ਹੈ?
1: ਮੈਡਮ ਜੀ ਬਹੁਤ ਵਧੀਆ ਜੀ।
0: ਹੋਰ ਸੁਣਾਓ, ਕੀ ਕਰਦੇ ਹੋ ਤੁਸੀਂ?
1: ਦਿੱਲੀ ਵਾਲਾ ਕਰਦੇ ਆ ਜੀ, ਛਾਵੇਂ ਬੈਠੇ ਆ ਇਸ ਟਾਈਮ ਤਾਂ।
0: ਅੱਛਾ ਅੱਛਾ,
1: ਹਾਂਜੀ
0: ਠੀਕ ਹੈ। ਕਿਹੜਾ ਗਾਣਾ ਸੁਣੋਗੇ?
1: ਅਸੀਂ ਸੁਰਿੰਦਰ ਸ਼ਿੰਦਾ ਦਾ ਲਾ ਦਿਓ ਜੀ।
0: ਠੀਕ ਹੈ ਜੀ, ਜਿੰਦ ਯਾਰ ਦੀ।
1: ਠੀਕ ਹੈ ਜੀ,
0: ਓਕੇ
1: ਓਕੇ।
0: ਸੋ ਜੀ, ਅਨੰਨੇ ਸੁੱਖ ਸੁਰਿੰਦਰ ਸ਼ਿੰਦੇ ਦਾ ਗਾਣਾ ਸੁਣਨਾ ਹੈ ਕੋਈ, ਤਾਂ ਜਿੰਦ ਯਾਰ ਦੀ ਗਾਣਾ ਆਪਾਂ ਪਲੇ ਕਰ ਰਹੇ ਹਾਂ। ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਫੇਵਰੇਟ ਪੰਜਾਬੀ ਗਾਣੇ ਦਾ ਤੜਕਾ ਲਗਾ ਸਕਦੇ ਹੋ ਐਫ ਐਮ ਰੇਨਬੋ 'ਤੇ। ਸਟੇ ਟਿਊਨਡ।

0: 102.7 MHz ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਪੰਜਾਬੀ ਤੜਕਾ। ਆਓ ਫਿਰ ਅਗਲੇ ਗਾਣੇ ਦਾ ਤੜਕਾ ਲਗਾਈਏ। ਪਰ ਕੌਣ ਲਗਵਾ ਰਿਹਾ ਹੈ, ਕੌਣ ਹੈ ਸਾਡੇ ਨਾਲ ਨੈਕਸਟ ਕਾਲਰ, ਉਸਦੇ ਬਾਰੇ ਐਕਚੁਅਲੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ
1: ਜੀ, ਨਿਊ ਸੰਤ ਨਗਰ ਜਲੰਧਰ ਤੋਂ ਮੌਂਟੀ ਗੱਲ ਕਰ ਰਿਹਾ ਜੀ।
0: ਮੌਂਟੀ ਜੀ ਸੰਤ ਨਗਰ ਤੋਂ, ਕੀ ਹਾਲ ਚਾਲ ਨੇ?
1: ਮੈਡਮ ਜੀ ਬਹੁਤ ਵਧੀਆ ਜੀ,
0: ਵੈਲਕਮ ਟੂ ਦਾ ਸ਼ੋ।
1: ਹਾਂਜੀ ਹਾਂਜੀ ਮੈਡਮ ਜੀ,
0: ਸਾਰਿਆਂ ਨੂੰ ਦੱਸ ਦਿੱਤਾ ਕਿ ਤੁਹਾਡੀ ਆਵਾਜ਼ ਆਉਣ ਵਾਲੀ ਹੈ ਰੇਡੀਓ ਤੇ।
1: ਹਾਂਜੀ ਹਾਂਜੀ ਮੈਡਮ, ਪਿੱਛੇ ਨਾ ਯਾਰ ਦੋ ਸੁਣ ਰਹੇ ਸੀ ਤੇ ਮੈਂ ਕਿਹਾ ਕੋਈ ਨੀ, ਮੇਰੀ ਹੁਣ ਕੋਲ ਲੱਗ ਗਈ ਤੇ ਤੁਸੀਂ ਐਫਐਮ ਤੇ ਸੁਣਿਓ।
0: ਅੱਛਾ ਅੱਛਾ ਓਕੇ, ਸੋ ਕੀ
1: ਮੈਂ ਨਾ ਰੋਜ਼ ਟਰਾਈ ਕਰੀਦੀ ਹੈ, ਬਹੁਤ ਮੁਸ਼ਕਿਲ ਹੈ ਜੀ ਫੋਨ ਲਗਾਉਣਾ ਇੱਥੇ।
0: ਨਹੀਂ ਪਰ ਕਈਆਂ ਦਾ ਤਾਂ ਲੱਗ ਜਾਂਦਾ ਬੜੀ ਆਸਾਨੀ ਨਾਲ।
1: ਹਾਂਜੀ ਹਾਂਜੀ ਮੈਡਮ ਜੀ, ਅੱਗੇ ਮੇਰੇ 3 ਵਾਰੀ ਗੱਲ ਹੋਈ, ਮੈਂ ਨਿਊ ਕਾਲਰ ਆ।
0: ਅੱਛਾ ਅੱਛਾ ਓਕੇ,
1: ਤੇ ਰੋਜ਼ ਮੈਂ ਟਰਾਈ ਕਰਦਾ ਪਰ ਕਾਲ ਨਹੀਂ ਲੱਗਦੀ, ਅੱਜ ਲੱਗ ਗਈ ਹੈ।
0: ਅੱਛਾ ਅੱਛਾ, ਚਲੋ ਬਹੁਤ
1: ਵਧੀਆ। ਪ੍ਰੋਗਰਾਮ ਰੋਜ਼ ਸੁਣੀਦਾ ਮੈਡਮ ਜੀ, ਬਹੁਤ ਮਜ਼ਾ ਆਉਂਦਾ, ਆਨੰਦ ਲਈ ਜਾ ਜੀ ਪ੍ਰੋਗਰਾਮਾਂ ਦਾ।
0: ਕਿਆ ਬਾਤ ਹੈ, ਬਹੁਤ ਖੂਬ। ਸੋ ਤੁਹਾਡੀ ਸ਼ੌਪ ਹੈ ਜਾਂ ਕਿੱਦਾਂ ਤੁਸੀਂ ਬਾਹਰ?
1: ਨਹੀਂ ਮੈਡਮ ਜੀ, ਸਾਡਾ ਨਾ ਸਰਜੀਕਲ ਦਾ ਕੰਮ ਆ।
0: ਅੱਛਾ ਅੱਛਾ ਓਕੇ,
1: ਤੇ ਉਹ ਅਸੀਂ ਕੰਮ ਕਰ ਰਹੇ ਸੀ।
0: ਅੱਛਾ,
1: ਤੇ ਨਾਲ ਤੁਹਾਡੇ ਕੋਲ ਲਗਾ ਰਹੇ ਸੀ।
0: ਠੀਕ ਹੈ, ਬਹੁਤ ਵਧੀਆ। ਕਿਹੜਾ ਗਾਣਾ ਸੁਣੋਗੇ ਫਿਰ?
1: ਇਹ ਗਾਣਾ ਤੁਸੀਂ ਸੁਣਾ ਦਿਓ ਸਾਨੂੰ, ਕੰਠ ਕਲੀਅਰ ਜੀ ਦਾ, ਕਾਸ਼ ਕਿਤੇ ਉਹ ਬੀਤੇ ਵੇਲੇ ਮੋੜਾ ਵਾਂ।
0: ਓਹੋ, ਕਿਆ ਬਾਤ ਹੈ, ਕਿਆ ਗਾਣਾ ਲਗਵਾਇਆ, ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ ਮੈਡਮ ਜੀ,
0: ਇੱਦਾਂ ਹੀ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਦੇ ਰਹੋ। ਥੈਂਕ ਯੂ।
1: ਹਾਂਜੀ ਹਾਂਜੀ ਜੀ, ਜ਼ਰੂਰ।
0: ਆਲਰਾਈਟ, ਆਕਾਸ਼ਵਾਣੀ ਫਿਲਮ ਰੇਨਬੋ ਤੇ ਫਿਲਹਾਲ ਅਗਲਾ ਗਾਣਾ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਇੱਕ ਜਾਂ ਦੋ ਕਾਲਰਸ ਨਾਲ ਆਪਾਂ ਰੂਬਰੂ ਹੋ ਸਕਦੇ ਹਾਂ, ਬਿਕੋਜ਼ ਰਹਿ ਗਏ ਕੁਝ 10 ਕੁ ਮਿੰਟ, ਪਰ ਪਹਿਲਾਂ ਇਹ ਗਾਣਾ ਜੋ ਆਪਾਂ ਸੁਣ ਲਈਏ। ਸਟੇ ਟਿਊਨਡ ਟੂ ਐਫ ਐਮ ਰੇਨਬੋ।

102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਆ ਹੁਣ ਸੁਣਦੇ ਹਾਂ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ ਤੇ ਚਰਚਾ ਕੀਤੀ। ਸਰਕਾਰ ਨੇ ਉਦਯੋਗਿਕ ਅਤੇ ਵਪਾਰਿਕ ਐਲ ਪੀ ਜੀ ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਈਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਅਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇਕ ਮੁੱਖ ਚਾਲਕ ਬਣਿਆ ਹੋਇਆ ਏ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕੀਤਾ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 16,74,00,000 ਰੁਪਏ ਦੀ ਰਾਸ਼ੀ ਜਾਰੀ ਕੀਤੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਾਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿਚ ਕਾਰਤੂਸ ਅਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ।

ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਭਾਰਤ ਨੇ ਕੱਲ ਜਰਮਨੀ ਦੇ ਸੋਹਲ ਵਿੱਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਪਿਸਟਲ ਮੁਕਾਬਲੇ ਵਿੱਚ 4 ਹੋਰ ਤਮਗੇ ਜਿੱਤੇ। ਕ੍ਰਿਕਟ ਵਿੱਚ ਭਾਰਤ ਅੱਜ ਬੈਲਫਾਸਟ ਵਿੱਚ ਮੇਜ਼ਬਾਨ ਆਇਰਲੈਂਡ ਖਿਲਾਫ ਪਹਿਲਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। SNFM ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਆ ਪ੍ਰੋਗਰਾਮ ਹੋਮ ਸਵੀਟ ਹੋਮ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

ਯੈਸ, ਦੈਟ ਵਾਜ਼ ਆਵਰ ਹੋਲੀਡੇ ਹੋਮਵਰਕ, ਜਿਹਦੇ ਵਿੱਚ ਇੱਕ ਕ੍ਰੀਏਟਿਵ ਕੰਮ ਕਰਨਾ ਸੀ ਇਹ ਕਿ ਜੋ ਵੀ ਵੇਸਟ ਸਮਾਨ ਹੈ ਘਰ ਦੇ ਵਿੱਚ ਉਹਦਾ ਇੱਕ ਬਹੁਤ ਹੀ ਡੈਕੋਰੇਟਿਵ ਪੀਸ ਡਸਟਬਿਨ ਦਾ ਆਪਾਂ ਬਣਾਉਣਾ ਸੀਗਾ। ਸਾਨੂੰ ਇਹ ਪ੍ਰੋਜੈਕਟ ਮਿਲਿਆ ਸੀ ਐਂਡ ਵੀ ਰੀਅਲੀ ਇੰਜੋਇਡ ਇਟ। ਐਂਡ ਸਾਡੀ ਜੋ ਟਿਊਸ਼ਨ ਟੀਚਰ ਹੈ ਉਹਨਾਂ ਨੇ ਕੀ ਕੀਤਾ, ਜੋ ਇੱਕ ਯੂ ਨੋ ਲੋਹੇ ਦਾ ਇੱਕ ਪੂਰਾ ਦਾ ਪੂਰਾ ਜੋ ਕਹਿ ਸਕਦੇ ਹਾਂ ਆਪਾਂ ਡਿੱਬਾ ਹੈ ਜਿਹਦੇ ਵਿੱਚ ਪੇਂਟ ਹੁੰਦੇ ਹੈ, ਘਰ ਦੇ ਵਿੱਚ ਪੇਂਟ ਹੁੰਦੇ ਹੈ ਨਾ, ਸੋ ਉਹ ਲੋਹੇ ਦਾ ਜਿਹੜਾ ਡਿੱਬਾ ਸੀਗਾ ਪੇਂਟ ਬੋਕਸ ਉਹ ਖਾਲੀ ਸੀਗਾ, ਮੈਂ ਉਹ ਲੈ ਕੇ ਆਈ ਅਤੇ ਨਾਲ ਹੀ ਬਹੁਤ ਸਾਰੀਆਂ ਮੈਗਜ਼ੀਨਸ ਦੇ ਜਿਹੜੇ ਪੇਪਰਸ ਨੇ ਉਹਨਾਂ ਨੂੰ ਫੋਲਡ ਕਰ ਕਰਕੇ ਉਹਨੂੰ ਲੰਬੀਆਂ ਲੰਬੀਆਂ ਸਟਿਕਸ ਬਣਾ ਕੇ ਉਹਦੀਆਂ ਡਸਟਬਿਨ ਦੇ ਉੱਤੇ ਚਿਪਕਾਈਆਂ, ਪੂਰੇ ਰਾਊਂਡ ਪੂਰੇ ਡਸਟਬਿਨ ਦੇ ਉੱਤੇ ਉਹਨੂੰ ਇੱਕ ਵਰਟੀਕਲ ਯੂ ਨੋ ਸ਼ੇਪ ਦੇ ਵਿੱਚ, ਮਤਲਬ ਲੰਬਾ ਲੰਬਾ ਉਹਨੂੰ ਰੋਲ ਕਰਕੇ ਜਦੋਂ ਲਗਾਇਆ ਉੱਤੋਂ ਦੀ ਆਪਾਂ ਬਹੁਤ ਹੀ ਖੂਬਸੂਰਤ ਜੋ ਗੋਲਡਨ ਪੇਂਟ ਹੈ ਉਹ ਕੀਤਾ, ਐਂਡ ਨਾਲ ਹੀ ਡਸਟਬਿਨ ਨੂੰ ਚੁੱਕਣ ਦੇ ਲਈ ਉਹਦਾ ਖੂਬਸੂਰਤ ਹੈਂਡਲ ਵੀ ਤਿਆਰ ਕੀਤਾ। ਸੋ ਕੰਪੀਟੀਸ਼ਨ ਇਹ ਸੀਗਾ ਕਿ ਜੋ ਸਭ ਤੋਂ ਖੂਬਸੂਰਤ ਡਸਟਬਿਨ ਲੈ ਕੇ ਆਏਗਾ ਨਾ ਬਣਾ ਕੇ ਡੈਕੋਰੇਟਿਵ ਸਕੂਲ ਦੇ ਵਿੱਚ, ਅਤੇ ਉਹ ਜੋ ਡਸਟਬਿਨ ਹੈ ਪ੍ਰਿੰਸੀਪਲ ਮੈਮ ਦੇ ਆਫਿਸ ਵਿੱਚ ਰੱਖਿਆ ਜਾਏਗਾ ਅਤੇ ਉਹਨੂੰ ਅਵਾਰਡ ਵੀ ਮਿਲੇਗਾ। ਸੋ ਬਸ ਬਹੁਤ ਸਾਰੇ ਬਿਊਟੀਫੁਲ ਡਸਟਬਿਨ ਜਿਹੜੇ ਸੀਗੇ ਉਹ ਸਕੂਲ ਦੇ ਸਾਰੇ ਬੱਚੇ ਬਣਾ ਕੇ ਲੈ ਕੇ ਆਏ, ਐਂਡ ਅਸੈਂਬਲੀ ਦੇ ਵਿੱਚੋਂ 3 ਡਸਟਬਿਨ ਜਿਹੜੇ ਨੇ ਡੈਕੋਰੇਟਿਵ ਖੂਬਸੂਰਤ ਡਸਟਬਿਨਸ ਉਹ ਸਿਲੈਕਟ ਕੀਤੇ ਗਏ, ਜਿਹਨਾਂ ਵਿੱਚੋਂ ਇੱਕ ਮੇਰਾ ਵਾਲਾ ਵੀ ਬਣਾਇਆ ਹੋਇਆ ਡਸਟਬਿਨ ਸੀਗਾ। ਐਂਡ ਆਫਕੋਰਸ ਪ੍ਰਿੰਸੀਪਲ ਮੈਮ ਦੇ ਆਫਿਸ ਦੇ ਵਿੱਚ ਉਹ ਟਰਨ ਬਾਏ ਟਰਨ ਮਤਲਬ ਰੱਖੇ ਗਏ, ਐਂਡ ਮੇਰੇ ਪੇਰੈਂਟਸ ਵੀ ਜਦੋਂ PTM ਵਿੱਚ ਗਏ ਸੀ ਤਾਂ ਉਹਨਾਂ ਨੇ ਕਿਹਾ ਕਿ ਬਈ ਜਿਹੜਾ ਤੂੰ ਹੋਲੀਡੇ ਹੋਮਵਰਕ ਦੇ ਵਿੱਚ ਡਸਟਬਿਨ ਤਿਆਰ ਕੀਤਾ ਸੀ ਨਾ ਉਹ ਆਪਾਂ ਦੇਖਿਆ ਪ੍ਰਿੰਸੀਪਲ ਮੈਮ ਨੇ ਆਪਣੇ ਆਫਿਸ ਵਿੱਚ ਰੱਖਿਆ ਸੀ। ਸੋ ਇਟ ਵਾਜ਼ ਰੀਅਲੀ ਅਮੇਜ਼ਿੰਗ। ਇੱਕ ਤਾਂ ਮੈਸੇਜ ਇਹੀ ਯੂ ਨੋ ਸੀਗਾ, ਉਸ ਥੀਮ ਇਹੀ ਸੀ ਉਹਨਾਂ ਸਮਰ ਵੈਕੇਸ਼ਨਸ ਦੀ ਕਿ ਡਸਟਬਿਨ ਬਹੁਤ ਜ਼ਰੂਰੀ ਹੈ ਆਲੇ ਦੁਆਲੇ ਇਨਵਾਇਰਮੈਂਟ ਨੂੰ ਸਾਫ਼ ਰੱਖਣ ਦੇ ਲਈ, ਉੱਤੋਂ ਦੀ ਕ੍ਰੀਏਟੀਵਿਟੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਬੱਚਿਆਂ ਨੂੰ ਸਮਰ ਹੋਲੀਡੇ ਦੇ ਵਿੱਚ ਇਨਵੋਲਵ ਕਰੋ ਕ੍ਰੀਏਟਿਵ ਕੰਮਾਂ ਦੇ ਵਿੱਚ ਵੀ, ਐਂਡ ਫਿਲਹਾਲ ਬਾਕੀ ਸਕੂਲ ਵਾਲੇ ਵੀ ਬਹੁਤ ਪ੍ਰੋਜੈਕਟਸ ਦੇ ਦਿੰਦੇ ਨੇ ਇੱਦਾਂ ਦੇ ਕ੍ਰੀਏਟਿਵ। ਸੋ ਇੱਕ ਜੋ ਕਹਿੰਦੀ ਹੈ ਨਾ ਕਿ ਸਾਡਾ ਜੋ ਦਿਮਾਗ ਹੈ ਉਹ ਇਨੋਵੇਟਿਵ ਆਪਣੇ ਆਪ ਬਣ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਇੱਦਾਂ ਦੀਆਂ ਇਨੋਵੇਸ਼ਨਸ ਹੋਣ ਅਤੇ ਪ੍ਰੋਤਸਾਹਨ ਜੋ ਹੈ ਉਹ ਮਿਲੇ। ਫਿਲਹਾਲ ਜੀ ਹੋਮ ਸਵੀਟ ਹੋਮ ਦੇ ਵਿੱਚ ਆਪਾਂ ਆਪਣੇ ਘਰ ਦੀ ਸਾਜ ਸੱਜਾ ਦੇ ਬਾਰੇ ਤਾਂ ਗੱਲ ਕਰਾਂਗੇ ਹੀ, ਪਰ ਇਸ ਤੋਂ ਇਲਾਵਾ ਕੁਝ ਘਰੇਲੂ ਨੁਸਖੇ ਜਿਹੜੇ ਨੇ ਅੱਜ ਮੈਂ ਉਹ ਸ਼ੇਅਰ ਕਰਾਂਗੀ ਅਲੱਗ ਅਲੱਗ ਪ੍ਰੋਬਲਮਸ ਦੇ ਲਈ, ਐਂਡ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਤੁਸੀਂ ਅਗਲਾ ਗਾਣਾ ਇੰਜੋਏ ਕਰ ਲਓ ਪਹਿਲਾਂ। ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਬਣੇ ਰਹੋ ਵਿਦ ਮੀ RJ ਗਰਿਮਾ ਓਨਲੀ ਔਨ FM ਰੇਨਬੋ। ਸਟੇ ਟਿਊਨਡ।

102.7 मेगाहर्ट्ज आकाशवाणी एफएम रेनबो तेजी प्रोग्राम चल रहा है तो हाडा अपना होम स्वीट होम। सो जी बहुत सोहनी सोहनी डेकोरेशंस आप अपने होम दी कर दे हां, पर अपने हार्मोन्स ध्यान क्यों नहीं रख दे आप। यस, बहुत बार ना जो वुमेन है वो अपने जो बॉडी के सिम्पटम्स है उन्होंने अवॉयड कर दी है। सो हॉर्मोनल इम्बैलेंस जो है रातों रात नहीं होंगे, बल्कि वह साढ़े बहुत सारे जो लाइफ स्टाइल पैटर्नस ने ਉਹਨਾਂ ਦੇ ਥਰੂ ਹੌਲੀ ਹੌਲੀ ਡਿਵੈਲਪ ਹੁੰਦਾ ਹੈ। ਸੋ ਹਾਰਮੋਨ ਇਮਬੈਲੈਂਸ ਹੋਵੇ ਹੀ ਕਿਉਂ, ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਪਰ ਜੇ ਇਮਬੈਲੈਂਸ ਹੋ ਵੀ ਗਿਆ ਹੈ ਤਾਂ ਵੀ ਕੁਝ ਇੱਦਾਂ ਦੀਆਂ ਚੀਜ਼ਾਂ ਆਪਾਂ ਕੰਜ਼ਿਊਮ ਕਰ ਸਕਦੇ ਹਾਂ ਜਿਹਦੇ ਨਾਲ ਸਾਡੇ ਹਾਰਮੋਨਸ ਬੈਲੈਂਸ ਹੋ ਸਕਦੇ ਨੇ। ਸਪੈਸ਼ਲੀ ਅੱਜ ਕੱਲ੍ਹ AMH ਦੀ ਪ੍ਰੋਬਲਮ ਜੋ ਹੈ ਉਹ ਬਹੁਤ ਜ਼ਿਆਦਾ ਜੋ ਕਹਿ ਸਕਦੇ ਹਾਂ ਕਿ ਹੋ ਰਹੀ ਹੈ ਨੋਰਮਲੀ ਵੁਮੈਨ ਨੂੰ, ਯਾਨੀ ਕਿ ਉਹ ਹਾਰਮੋਨ ਜੋ ਕਿ ਸਾਡੀ ਜੋ ਯੂ ਨੋ ਵੁਮੈਨ ਦੀ ਜੋ ਯੂਟਰਸ ਹੈ ਉਹਦੇ ਵਿੱਚ ਉਹਦੇ ਲਈ ਜੋ ਯੂਟਰਸ ਵਿੱਚ ਐਗਸ ਡਿਵੈਲਪ ਹੁੰਦੇ ਨੇ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਰਿਸਰਚਸ ਕਹਿੰਦੇ ਨੇ ਕਿ ਜੋ ਕਿਸ਼ਮਿਸ਼ ਹੈ ਉਹ AMH ਇਸ ਹਾਰਮੋਨ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫਿਸ਼ੀਅਲ ਹੈ। ਐਂਡ ਕਿਸ਼ਮਿਸ਼ ਅਤੇ ਕੇਸਰ ਦਾ ਪਾਣੀ ਜੋ ਹੈ ਰਾਤੀਂ ਭਿਗੋ ਕੇ ਰੱਖੋ ਅਤੇ ਮੋਰਨਿੰਗ ਦੇ ਵਿੱਚ ਉਹਨੂੰ ਜੇ ਕੰਜ਼ਿਊਮ ਕੀਤਾ ਜਾਏ ਤਾਂ ਸਾਡੀ ਬੋਡੀ ਡਿਟੋਕਸ ਹੁੰਦੀ ਹੈ, ਵੇਟ ਲੋਸ ਵੀ ਹੁੰਦਾ ਹੈ ਅਤੇ ਨਾਲ ਨਾਲ ਇਹ ਜੋ AMH ਹੈ ਉਹ ਵੀ ਇਮਬੈਲੈਂਸ ਨਹੀਂ ਹੁੰਦਾ, ਅਤੇ ਜੇ ਥੋੜ੍ਹਾ ਬਹੁਤ ਇਮਬੈਲੈਂਸ ਹੋ ਗਿਆ ਹੈ ਤਾਂ ਉਹ ਬੈਲੈਂਸ ਹੋ ਜਾਂਦਾ ਹੈ। ਕਿਸ਼ਮਿਸ਼ ਅਤੇ ਕੇਸਰ ਦਾ ਜੋ ਪਾਣੀ ਹੈ ਉਹ ਸਵੇਰੇ ਉੱਠਦਿਆਂ ਨਾਲ ਖਾਲੀ ਪੇਟ ਪੀਓਗੇ ਤਾਂ। ਇਸ ਤੋਂ ਇਲਾਵਾ ਸ਼ਤਾਵਰੀ ਜੋ ਹੈ ਨਾ ਉਹ ਬਹੁਤ ਹੀ ਸਾਲਾਂ ਤੋਂ ਮੁੱਦਤਾਂ ਤੋਂ ਸੈਂਚੁਰੀਸ ਤੋਂ ਟ੍ਰੈਡੀਸ਼ਨਲ ਆਯੁਰਵੈਦਿਕ ਹਰਬ ਹੈ, ਮਤਲਬ ਯੂਜ਼ ਕੀਤੀ ਜਾਂਦੀ ਹੈ ਵੁਮੈਨ ਦੀ ਓਵਰਆਲ ਹੈਲਥ ਦੇ ਲਈ। ਯੈਸ, ਸੋ ਬਹੁਤ ਸਾਰੀਆਂ ਚੀਜ਼ਾਂ ਨੂੰ ਸਪੋਰਟ ਕਰਦੀ ਹੈ ਸ਼ਤਾਵਰੀ, ਯੂ ਨੋ ਫੀਮੇਲ ਦੀ ਜੋ ਰੀਪ੍ਰੋਡਕਟਿਵ ਹੈਲਥ ਹੈ ਯੂ ਨੋ ਉਹਨੂੰ ਤਾਂ ਸਪੋਰਟ ਕਰਦੀ ਹੈ। ਈਵਨ ਕਈ ਵੁਮੈਨ ਨੂੰ ਮੈਨੋਪੌਜ਼ ਹੋ ਜਾਂਦਾ ਹੈ ਤਾਂ ਜੋ ਵੀ ਸਿਮਟਮਸ ਹੁੰਦੇ ਨੇ ਹੌਟ ਫਲੈਸ਼ਿਜ਼ ਵਗੈਰਾ ਉਹ ਵੀ ਘੱਟ ਹੋ ਜਾਂਦੇ ਨੇ ਉਹਦੇ ਨਾਲ, ਐਂਡ ਵੁਮੈਨ ਦੀ ਫਰਟੀਲਿਟੀ ਨੂੰ ਸਪੋਰਟ ਕਰਦੀ ਹੈ। ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਨੇ ਜੋ ਵੁਮੈਨ ਦੀ ਬੋਡੀ ਲਈ ਜ਼ਰੂਰੀ ਹੈ, ਸਭ ਕੁਝ ਜੋ ਹੈ ਸ਼ਤਾਵਰੀ ਤੋਂ ਮਿਲ ਜਾਂਦਾ ਹੈ। ਇਮਿਊਨਿਟੀ ਵੀ ਬੂਸਟ ਹੁੰਦੀ ਹੈ, ਡਾਈਜੈਸ਼ਨ ਦੇ ਵਿੱਚ ਵੀ ਕਾਫੀ ਹੈਲਪਫੁਲ ਹੁੰਦੀ ਹੈ ਸ਼ਤਾਵਰੀ। ਸੋ ਜਿਵੇਂ ਕਿ ਕਾਫੀ ਸਾਰੇ ਰਿਸਰਚਰਸ ਕਹਿੰਦੇ ਨੇ ਕਿ ਕਿਸ਼ਮਿਸ਼ ਹੋ ਗਈ, ਬਲੂਬੈਰੀਜ਼ ਹੋ ਗਈਆਂ, AMH ਨੂੰ ਸਪੋਰਟ ਕਰਦੇ ਨੇ, ਉਸੇ ਤਰੀਕੇ ਨਾਲ ਸ਼ਤਾਵਰੀ ਵੀ ਜੋ ਹੈ ਉਹ ਸੈਂਚੁਰੀਜ਼ ਤੋਂ ਯੂਜ਼ ਕੀਤੀ ਜਾਂਦੀ ਹੈ ਵੁਮੈਨ ਦੇ ਅਜਿਹੇ ਹਾਰਮੋਨਸ ਨੂੰ ਬੈਲੈਂਸ ਕਰਨ ਦੇ ਲਈ। ਤਾਂ ਅਤੇ ਨਾਲ ਇਸ ਤੋਂ ਇਲਾਵਾ ਓਵਰਆਲ ਜੋ ਵੈਲਬੀਂਗ ਹੈ ਉਹਦੇ ਲਈ ਵੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ਤਾਵਰੀ। ਸੋ ਜੀ ਇਹ ਸੀ ਕੁਝ ਬਹੁਤ ਹੀ ਖਾਸ ਗੱਲਾਂ ਵੁਮੈਨ ਦੀ ਹਾਰਮੋਨਲ ਹੈਲਥ ਨੂੰ ਲੈ ਕੇ, ਕਿਉਂਕਿ ਸਾਡੇ ਜਿਹੜੇ ਹਾਰਮੋਨਸ ਨੇ ਉਹ ਖੁਸ਼ ਰਹਿਣਗੇ ਤਾਂ ਆਪਾਂ ਵੀ ਖੁਸ਼ ਰਵਾਂਗੇ, ਅਤੇ ਜੇ ਆਪਾਂ ਖੁਸ਼ ਰਵਾਂਗੇ ਤਾਂ ਫੈਮਿਲੀ ਨੂੰ ਵੀ ਖੁਸ਼ ਰੱਖ ਸਕਾਂਗੇ, ਰਾਈਟ। ਸੋ ਕਦੀ ਵੀ ਆਪਣੇ ਸਿਮਟਮਸ ਜੋ ਬੋਡੀ ਸਿਗਨਲ ਸਾਨੂੰ ਦਿੰਦੀ ਹੈ ਉਹਨਾਂ ਨੂੰ ਕਦੀ ਵੀ ਅਵੋਇਡ ਨਹੀਂ ਕਰਨਾ, ਜਸਟ ਲਵ ਯੋਰ ਬੋਡੀ, ਫੀਲ ਇਟ, ਐਂਡ ਚਾਹੇ ਤੁਸੀਂ ਮੈਡੀਟੇਸ਼ਨ ਕਰਕੇ, ਚਾਹੇ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਵਧੀਆ ਕਰਕੇ ਜਾਂ ਚਾਹੇ ਵਧੀਆ ਡਾਇਟ ਲੈ ਕੇ ਆਪਣੀ ਓਵਰਆਲ ਹੈਲਥ ਨੂੰ ਹਮੇਸ਼ਾ ਹੀ ਵਧੀਆ ਰੱਖੋ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਪ੍ਰੋਗਰਾਮ ਹੋਮ ਸਿਟ ਹੋਮ ਦੇ ਵਿੱਚ ਫਿਲਹਾਲ ਅਗਲਾ ਗਾਣਾ ਆਪਾਂ ਇੰਜੋਏ ਕਰੀਏ, RJ ਗਰਿਮਾ ਤੁਹਾਡੇ ਨਾਲ ਆਕਾਸ਼ਵਾਣੀ FM ਰੇਨਬੋ 'ਤੇ।

ਬਈਆਮ ਕਿਆਮ ਗੁਟਲੀਓ ਕੇ ਦਾਮ ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਹੋਮ ਸਵੀਟ ਹੋਮ। ਸੋ ਬਹੁਤ ਸਾਰੇ ਲੋਕਾਂ ਦੇ ਹੋਮ ਸਵੀਟ ਹੋਮ ਦੇ ਆਲੇ ਦੁਆਲੇ ਜਾਂ ਘਰ ਦੇ ਬਾਗ ਦੇ ਵਿੱਚ ਲੱਗੇ ਹੁੰਦੇ ਨੇ ਪੇੜ, ਅਤੇ ਕਈਆਂ ਦੇ ਅੰਬ ਦੇ ਪੇੜ ਵੀ ਲੱਗੇ ਹੁੰਦੇ ਨੇ। ਸੋ ਹਰ ਇੱਕ ਦੇ ਘਰ ਦੇ ਅੰਦਰ ਨਹੀਂ, ਬਟ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਿਹੜੇ ਆਲੇ ਦੁਆਲੇ ਅੰਬ ਦੇ ਪੇੜ ਹੁੰਦੇ ਨੇ, ਸਾਰੇ ਚੜ ਚੜ ਕੇ ਅੰਬ ਤੋੜਦੇ ਨੇ ਬਹੁਤ ਸਾਰੇ। ਸੋ ਰੀਸੈਂਟਲੀ ਮੈਂ ਵੀ ਆਪਣੇ ਨਾਨੀ ਦੇ ਘਰ ਗਈ ਸੀ, ਅਤੇ ਉੱਥੇ ਮੈਂਗੋ ਦਾ ਟ੍ਰੀ ਹੈ, ਮਤਲਬ ਉੱਥੇ ਬਚਪਨ ਤੋਂ ਆਪਾਂ ਅੰਬ ਤੋੜਦੇ ਆ ਰਹੇ ਹਾਂ। ਸੋ ਆਪਾਂ ਵੀ ਬਹੁਤ ਸਾਰੇ ਮੈਂਗੋਜ਼ ਜੋ ਨੇ ਉੱਥੋਂ ਆਪਾਂ ਮਤਲਬ ਆਲੇ ਦੁਆਲੇ ਆਂਢੀਆਂ ਗੁਆਂਢੀਆਂ ਨੂੰ ਵੀ ਵੰਡੇ ਕਿ ਆਪਾਂ ਉੱਥੋਂ ਦੀ ਅੰਬ ਤੋੜ ਕੇ ਆਏ ਹਾਂ। ਸੋ ਬਹੁਤ ਚੰਗਾ ਲੱਗਦਾ ਹੈ, ਅੰਬਾਂ ਦੀ ਬਹਾਰ ਜੋ ਹੈ ਨਾ ਬਹੁਤ ਖੁਸ਼ੀਆਂ ਲੈ ਕੇ ਆਉਂਦੀ ਹੈ ਸਮਰਸ ਦੇ ਵਿੱਚ, ਜਿਵੇਂ ਇੰਤਜ਼ਾਰ ਹੁੰਦਾ ਨਾ, ਮਤਲਬ ਗਰਮੀਆਂ ਦੀਆਂ ਛੁੱਟੀਆਂ ਦਾ, ਗਰਮੀਆਂ ਦੇ ਵਿੱਚ ਉੱਦਾਂ ਹੀ ਅੰਬਾਂ ਦਾ ਵੀ ਇੰਤਜ਼ਾਰ ਹੁੰਦਾ ਹੈ, ਮੈਂਗੋਜ਼ ਦਾ ਇੰਤਜ਼ਾਰ ਹੁੰਦਾ ਹੈ ਨਾ। ਉਹ ਹੁਣ ਸਭ ਤੋਂ ਪਹਿਲੇ ਖਿਆਲ ਆਉਂਦਾ ਕਿ ਇੰਨੇ ਸਾਰੇ ਅੰਬ ਜਿਹੜੇ ਨੇ ਆਪਾਂ ਉਹਦਾ ਕਰੀਏ ਕਿ ਮੈਂਗੋ ਸ਼ੇਕ ਪੀਵਾਂਗੇ, ਜਾਂ ਫਿਰ ਆਪਾਂ ਉਹਨੂੰ ਖਾਵਾਂਗੇ ਕੱਟ ਕੇ, ਜਾਂ ਫਿਰ ਇਹਦਾ ਅੰਬ ਪਾਪੜ ਬਣਾਵਾਂਗੇ, ਜਾਂ ਅੰਬਾਂ ਦੀ ਚਟਨੀ ਬਣਾਵਾਂਗੇ, ਕੀ ਕਰਾਂਗੇ। ਚਲੋ ਅੱਜ ਇੱਕ ਕੰਮ ਕਰਦੇ ਹਾਂ, ਅੰਬਾਂ ਦਾ ਜੈਮ ਬਣਾਉਂਦੇ ਹਾਂ। ਯੈਸ, ਮੈਂਗੋਜ਼ ਦਾ ਜੈਮ ਜੋ ਹੈ ਉਹਦੇ ਨਾਲ ਕੀ ਹੋਏਗਾ, ਸਵੇਰ ਦਾ ਜਿਹੜਾ ਨਾਸ਼ਤਾ ਨਾ ਇੱਕਦਮ ਸ਼ਾਹੀ ਬਣ ਜਾਏਗਾ। ਸੋ ਬਹੁਤ ਈਜ਼ੀ ਹੈ ਮੈਂਗੋਜ਼ ਦਾ ਜੈਮ ਬਣਾਉਣਾ। ਜੋ ਜਿਹੜੇ ਦੋ ਪੱਕੇ ਹੋਏ ਅੰਬ ਹੈਗੇ ਨੇ, ਉਹਨਾਂ ਦਾ ਜਿਹੜਾ ਪਲਪ ਹੈ ਉਹ ਕੱਢੋ ਸਾਰਾ ਦਾ ਸਾਰਾ, ਮਿਕਸੀ ਵਿੱਚ ਪੀਸੋ, ਫਿਰ ਉਸ ਤੋਂ ਬਾਅਦ ਉਹਨੂੰ ਕੜਾਹੀ ਦੇ ਵਿੱਚ ਪਾਓ। ਉਹਦੇ ਵਿੱਚ ਆਪਣੀ ਟੇਸਟ ਦੇ ਅਕੋਰਡਿੰਗਲੀ ਚੀਨੀ ਪਾ ਦੇਣੀ ਹੈ, ਅਤੇ ਜੇ ਅੰਬ ਕੁਝ ਜ਼ਿਆਦਾ ਹੀ ਮਿੱਠੇ ਤਾਂ ਫਿਰ ਚੀਨੀ ਪਾਉਣ ਦੀ ਵੀ ਇੰਨੀ ਲੋੜ ਨਹੀਂ ਪੈਂਦੀ ਹੈ। ਅਤੇ ਹੌਲੀ ਹੌਲੀ ਉਹਨੂੰ ਅੱਗ 'ਤੇ ਪਕਾਓ ਬਿਲਕੁਲ ਸਿਮ 'ਤੇ, ਅਤੇ ਜਦੋਂ ਪ੍ਰੋਪਰ ਸਾਰਾ ਪਲਪ ਗਾੜਾ ਹੋਣ ਲੱਗੇ, ਤਾਂ ਇੱਕ ਚਮਚ ਉਹਦੇ ਵਿੱਚ ਆਪਾਂ ਨਿੰਬੂ ਦਾ ਰਸ ਪਾ ਦੇਣਾ। ਚਾਹੋ ਤਾਂ ਥੋੜ੍ਹੀ ਜਿਹੀ ਇਲਾਇਚੀ ਵੀ ਪਾ ਸਕਦੇ ਹੋ। ਓਕੇ, ਇਲਾਇਚੀ ਪਾਊਡਰ, ਵੈਸੇ ਪ੍ਰੋਪਰ ਇਲਾਇਚੀ ਪਾਓਗੇ ਉਹ ਵੀ ਫਲੇਵਰ ਕਰੇਗੀ। ਥੋੜ੍ਹਾ ਜਿਹਾ ਇਲਾਇਚੀ ਪਾਊਡਰ ਪਾ ਦਿਓ, ਥੋੜ੍ਹੀ ਜਿਹੀ ਇਲਾਇਚੀ, ਬਟ ਓਵਰ ਨਾ ਹੋ ਜਾਏ, ਕਿਉਂਕਿ ਇਲਾਇਚੀ ਜ਼ਿਆਦਾ ਪੈ ਜਾਏਗੀ ਤਾਂ ਜਿਹੜਾ ਮੈਂਗੋ ਦਾ ਟੇਸਟ ਹੈਗਾ ਨਾ ਉਹ ਓਵਰ ਪਾਵਰ ਹੋ ਜਾਏਗਾ, ਉਹ ਸਾਨੂੰ ਨਹੀਂ ਚਾਹੀਦਾ। ਸੋ ਠੀਕ ਹੈ, ਹੋ ਗਿਆ, ਇਲਾਇਚੀ ਪਾਤੀ, ਉਸ ਤੋਂ ਬਾਅਦ ਉਹਨੂੰ ਠੰਡਾ ਕਰਕੇ ਕੱਚ ਦੀ ਬੋਤਲ ਦੇ ਵਿੱਚ ਭਰੋ ਅਤੇ ਰੈਫਰੀਜਰੇਟ ਕਰ ਦਿਓ। ਹੁਣ ਗੱਲ ਕਰੀਏ ਇਹਦੇ ਫਾਇਦਿਆਂ ਦੀ, ਬਿਕੋਜ਼ ਤਿਆਰ ਤਾਂ ਹੋ ਗਿਆ ਜੈਮ, ਇਟਸ ਵੈਰੀ ਈਜ਼ੀ ਮੈਂਗੋਜ਼ ਦਾ ਜੈਮ ਬਣਾਉਣਾ। ਹੁਣ ਗੱਲ ਕਰਦੇ ਹਾਂ ਇਹਦੇ ਫਾਇਦਿਆਂ ਦੀ। ਜਿਹੜੇ ਮੈਂਗੋਜ਼ ਨੇ ਉਹਦੇ ਵਿੱਚ ਦੇਖੋ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਅਤੇ ਸਕਿਨ ਦੇ ਲਈ ਕਿੰਨਾ ਬੈਨੀਫਿਸ਼ੀਅਲ ਹੁੰਦਾ ਹੈ। ਵਿਟਾਮਿਨ ਸੀ ਜੋ ਹੈ ਬੋਡੀ ਦੀ ਜੋ ਵੀ ਪ੍ਰੋਪਰ ਕਿਸੇ ਕਿਤੇ ਵੀ ਪ੍ਰੋਬਲਮ ਹੈਗੀ ਹੈ ਨਾ, ਉਹਨੂੰ ਹੀਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਲਾਈਕ ਇਹਦੇ ਵਿੱਚ ਐਂਟੀ ਆਕਸੀਡੈਂਟ ਵੀ ਹੁੰਦੇ ਨੇ, ਜੋ ਕਿ ਬੋਡੀ ਦੇ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੁੰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜੈਮ ਵਿੱਚ

ਚੀਨੀ ਵੀ ਹੁੰਦੀ ਹੈ, ਇਸ ਕਰਕੇ ਤੁਸੀਂ ਜੇ ਡਾਇਟ 'ਤੇ ਹੋ ਤਾਂ ਜਾਂ ਫਿਰ ਤੁਸੀਂ ਡਾਇਬਟਿਕ ਹੈਗੇ ਹੋ ਜਾਂ ਪ੍ਰੀ ਡਾਇਬਟਿਕ ਵੀ ਹੈਗੇ ਆ ਤਾਂ ਬੜੇ ਹੀ ਸੋਚ ਸਮਝ ਕੇ ਅੰਬਾਂ ਦਾ ਜੋ ਜੈਮ ਹੈ ਖਾਣਾ, ਹਾਂ ਜਿਹਦੇ ਵਿੱਚ ਤੁਸੀਂ ਚੀਨੀ ਬਹੁਤ ਘੱਟ ਮਾਤਰਾ ਵਿੱਚ ਪਾਈਏ ਤਾਂ ਫਿਰ ਉਹ ਗੱਲ ਵੱਖਰੀ ਹੈ। ਓਕੇ, ਐਂਡ ਜੈਮ ਜੋ ਹੈ ਸਾਡਾ ਆਪਣਾ ਘਰ ਬਣਾਇਆ ਹੋਇਆ, ਸਾਡਾ ਆਪਣਾ ਬ੍ਰਾਂਡ, ਯੂ ਨੋ, ਯੈਸ। ਸੋ ਬਸ ਪਰੌਂਠੇ, ਪੈਨ ਕੇਕ, ਦਹੀਂ ਜਾਂ ਆਈਸਕ੍ਰੀਮ ਦੇ ਨਾਲ ਬਹੁਤ ਜ਼ਿਆਦਾ ਕਮਾਲ ਲੱਗਦਾ ਹੈ ਮੈਂਗੋਜ਼ ਦਾ ਜੈਮ। ਅਤੇ ਹਾਂ, ਮੈਂਗੋਜ਼ ਦਾ ਸੀਜ਼ਨ ਦੇਖੋ ਹਰ ਸਾਲ ਆਉਂਦਾ ਹੈ, ਪਰ ਘਰ ਦੇ ਵਿੱਚ ਜੋ ਹੱਥਾਂ ਨਾਲ ਬਣਾਇਆ ਹੋਇਆ ਜੈਮ ਹੈ ਨਾ, ਉਹ ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ। ਸੋ ਤੁਸੀਂ ਆਪਣੇ ਹੱਥਾਂ ਨਾਲ ਬਣਾਓ ਜੈਮ ਤਾਂ ਕਿ ਸਾਰੇ ਕਰਨ ਤੁਹਾਡੀ ਤਾਰੀਫ। ਐਂਡ ਇਸ ਵਾਰੀ ਬਾਜ਼ਾਰ ਤੋਂ ਜੈਮ ਲਿਆਉਣ ਦੀ ਥਾਂ ਆਪਣੇ ਆਪ ਘਰ ਜੈਮ ਬਣਾਓ ਮੈਂਗੋਜ਼ ਦਾ। ਇਹ ਜੈਮ ਨਹੀਂ, ਗਰਮੀਆਂ ਨੂੰ ਬੋਤਲ ਵਿੱਚ ਮਤਲਬ ਇੱਦਾਂ ਲੱਗੇਗਾ ਕਿ ਜੈਮ ਨੂੰ ਨਹੀਂ ਬੰਦ ਕੀਤਾ, ਪੂਰੀ ਦੀ ਪੂਰੀ ਸਮਰਸ ਦੀ ਜਿਹੜੀ ਵਾਈਬ ਹੈ ਨਾ ਉਹਨੂੰ ਇੱਕ ਬੋਟਲ ਦੇ ਵਿੱਚ ਆਪਾਂ ਬੰਦ ਕਰ ਲਿਆ ਹੈ। ਫਿਲਹਾਲ ਆਰ ਜੇ ਗਰਮਾ ਦੇ ਨਾਲ ਅਲੱਗ ਗਾਣਾ ਇੰਜੋਏ ਕਰੋ। ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਬਣੇ ਰਹੋ, ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਗਰਿਮਾ ਦੇ ਨਾਲ ਵੀ ਬਾਰਿਸ਼ਾਂ ਹੋ ਜਾਂਦੀਆਂ ਨੇ ਅੱਜ ਕੱਲ੍ਹ, ਐਂਡ ਬਾਰਿਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਕਿਚਨ ਦੀ ਗਰੋਸਰੀ ਦਾ ਧਿਆਨ ਰੱਖਣਾ। ਯੈਸ, ਬਰਸਾਤ ਦਾ ਮੌਸਮ, ਚਾਹ ਅਤੇ ਪਕੌੜੇ ਅਤੇ ਸਿਰਫ ਗਰਮ ਗਰਮ ਭੁੱਟਾ ਨਹੀਂ ਹੁੰਦਾ, ਬਰਸਾਤਾਂ ਦਾ ਮੌਸਮ ਇਹ ਵੀ ਹੁੰਦਾ ਹੈ ਕਿ ਬਹੁਤ ਸਾਰਾ ਮੋਇਸਚਰ ਜਿਹੜਾ ਹੈ ਉਹ ਆ ਜਾਂਦਾ ਹੈ ਐਂਡ ਨਮੀ ਜਿਹੜੀ ਆ ਜਾਂਦੀ ਹੈ, ਅਤੇ ਇਹ ਜਿਹੜੀ ਨਮੀ ਹੈ ਨਾ ਹੌਲੀ ਹੌਲੀ ਸਾਡੀ ਘਰ ਦੀ ਰਸੋਈ ਦੇ ਰਾਸ਼ਨ ਤੱਕ ਪਹੁੰਚ ਜਾਂਦੀ ਹੈ, ਅਤੇ ਕਈ ਵਾਰ ਡੱਬਾ ਖੋਲ੍ਹੋ ਤਾਂ ਬਿਸਕਿਟ ਜਿਹੜੇ ਨੇ ਉਹ ਨਰਮ ਹੋ ਚੁੱਕੇ ਹੁੰਦੇ ਨੇ, ਯੂਨੋ ਨਮਕ ਜਿਹੜਾ ਗਿੱਲਾ ਹੋ ਜਾਂਦਾ ਹੈ, ਮਸਾਲੇ ਗੁੱਜੇ ਬਣ ਜਾਂਦੇ ਨੇ, ਲੱਗਦਾ ਹੈ ਕਿ ਜਿਵੇਂ ਇਹਨਾਂ ਨੇ ਵੀ ਮੀਂਹ ਦਾ ਆਨੰਦ ਲੈ ਲਿਆ ਹੋਵੇ। ਸੋ ਐਕਚੁਲੀ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਦੇਖੋ, ਦਾਲਾਂ, ਚਾਵਲ, ਆਟਾ, ਮਸਾਲੇ ਹਮੇਸ਼ਾ ਏਅਰਟਾਈਟ ਡੱਬਿਆਂ ਵਿੱਚ ਰੱਖੋ, ਅਤੇ ਇਹਦੇ ਨਾਲ ਜਿਹੜੀ ਨਮੀ ਹੈ ਉਹ ਯੂਨੋ ਘੱਟ ਜਾਂਦੀ ਹੈ, ਮਤਲਬ ਅੰਦਰ ਨਹੀਂ ਜਾਂਦੀ, ਬਹੁਤ ਘੱਟ ਅੰਦਰ ਜਾਂਦੀ ਹੈ, ਸੋ ਖਰਾਬ ਨਹੀਂ ਹੁੰਦਾ ਸਮਾਨ। ਦੂਜੀ ਗੱਲ, ਡੱਬੇ ਵਿੱਚ ਨਾ ਹਮੇਸ਼ਾ ਸੁੱਕਾ ਚਮਚ ਹੀ ਪਾਉਣਾ, ਕਦੀ ਵੀ ਗਲਤੀ ਨਾਲ ਗਿੱਲਾ ਚਮਚ ਨਾ ਪਾ ਦੇਣਾ, ਬਿਕੋਜ਼ ਨਮੀ ਅੰਦਰ ਚਲੀ ਜਾਏਗੀ ਤਾਂ ਫਿਰ ਖਰਾਬ ਹੋ ਜਾਏਗਾ ਸਮਾਨ। ਸੋ ਮਸਾਲਿਆਂ ਨੂੰ ਗੈਸ ਦੇ ਬਿਲਕੁਲ ਕੋਲ ਵੀ ਨਹੀਂ ਰੱਖਣਾ, ਬਿਕੋਜ਼ ਉੱਥੇ ਕੀ ਹੁੰਦਾ ਨਾ, ਸਟੀਮ ਹੁੰਦੀ ਹੈ, ਗਰਮੀ ਹੁੰਦੀ ਹੈ, ਸੋ ਇਸਦੇ ਕਰਕੇ ਉਹ ਜਲਦੀ ਖਰਾਬ ਵੀ ਹੋ ਸਕਦੇ ਮਸਾਲੇ। ਹਮੇ ਤੁਸੀਂ ਗਰਮੀਆਂ ਵਿੱਚ ਤਾਂ ਰੈਫਰਿਜਰੇਟ ਕਰਕੇ ਹੀ ਰੱਖੋ ਮਸਾਲਿਆਂ ਨੂੰ, ਅਤੇ ਜੇ ਰਸੋਈ ਦੇ ਵਿੱਚ ਬਹੁਤ ਜ਼ਿਆਦਾ ਨਮੀ ਰਹਿੰਦੀ ਹੈ ਤਾਂ ਹਵਾ ਦਾ ਜਿਹੜਾ ਆਉਣ ਜਾਂਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਦੇ ਕਦੇ ਅਲਮਾਰੀਆਂ ਦੇ ਦਰਵਾਜ਼ੇ ਵੀ ਕੁਝ ਟਾਈਮ ਦੇ ਲਈ ਖੋਲ੍ਹ ਕੇ ਰੱਖ ਦਿਓ, ਬਾਕੀ ਬਿਸਕਿਟ, ਨਮਕੀਨ ਜਾਂ ਚਿਪਸ ਦਾ ਪੈਕਟ ਜੇ ਖੋਲ੍ਹ ਜਾਵੇ ਤਾਂ ਉਹਨੂੰ ਚੰਗੇ ਤਰੀਕੇ ਨਾਲ ਸੀਲ ਕਰਕੇ ਰੱਖੋ। ਅੱਜ ਕੱਲ੍ਹ ਤਾਂ ਕਲਿਪਸ ਵੀ ਆ ਜਾਂਦੇ ਨੇ, ਉਹਨੂੰ ਜਾਂ ਏਅਰਟਾਈਟ ਡੱਬੇ ਵਿੱਚ ਪਾਓ ਜਾਂ ਫਿਰ ਉਹਦੇ ਪੈਕਟਸ ਨੂੰ ਥੋੜ੍ਹਾ ਜਿਹਾ ਬੰਦ ਕਰਕੇ ਉੱਤੋਂ ਉਹਨੂੰ ਥੋੜ੍ਹਾ ਕਲਿਪ ਲਗਾ ਕੇ ਰੱਖ ਦਿਓ। ਐਂਡ ਇੱਕ ਹੋਰ ਗੱਲ, ਜੋ ਰਾਸ਼ਨ ਖਰੀਦਦੇ ਟਾਈਮ ਬਹੁਤ ਜ਼ਿਆਦਾ ਸਟੋਕ ਜਿਹੜਾ ਇਕੱਠਾ ਕਰਨ ਦੀ ਬਜਾਏ ਜਿੰਨੀ ਲੋੜ ਹੈ ਓਨਾ ਹੀ ਲਓ, ਸਪੈਸ਼ਲੀ ਰੇਨੀ ਸੀਜ਼ਨ ਦੇ ਵਿੱਚ, ਇਹਦੇ ਨਾਲ ਸਮਾਨ ਜਿਹੜਾ ਲੰਬੇ ਟਾਈਮ ਤੱਕ ਦਾ ਜਿਹੜਾ ਹੈ ਉਹ ਨਿਕਲ ਜਾਏਗਾ। ਐਂਡ ਥੋੜ੍ਹੀ ਜਿਹੀ ਸਾਵਧਾਨੀ ਤੁਹਾਡੀ ਰਸੋਈ ਨੂੰ ਇੱਕਦਮ ਸਾਫ਼ ਵੀ ਰੱਖੇਗੀ, ਰਾਸ਼ਨ ਨੂੰ ਵੀ ਇੱਕਦਮ ਸੇਫ ਰੱਖੇਗੀ। ਐਂਡ ਮੀਂਹ ਦਾ ਪਾਣੀ ਜੋ ਹੈ ਉਹ ਖੇਤਾਂ ਲਈ ਤਾਂ ਵਰਦਾਨ ਹੈ, ਪਰ ਜੇ ਰਸੋਈ ਦੇ ਡੱਬਿਆਂ ਵਿੱਚ ਪਹੁੰਚ ਗਿਆ ਫਿਰ ਸਮਝੋ ਦਾਲਾਂ ਵੀ ਛੁੱਟੀਆਂ ਮਨਾਉਣ ਲੱਗ ਜਾਣਗੀਆਂ। ਐਂਡ ਇੱਕ ਹੋਰ ਚੀਜ਼, ਜਿਹੜੇ ਦਾਲਾਂ ਨੇ, ਚਾਵਲ ਹੈ, ਮਸਾਲੇ ਹੈ, ਇਹਨੂੰ ਹੋਰ ਵੀ ਕਿਸ ਤਰੀਕੇ ਨਾਲ ਆਪਾਂ ਸਿਕਿਓਰ ਰੱਖੀਏ ਤਾਂ ਕਿ ਕੀੜੇ ਨਾ ਪੈਣ, ਕੁਝ ਯੂਨੋ ਇਸ ਚੀਜ਼ ਇਸ ਤਰੀਕੇ ਦੀ ਕੁਝ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਾਂਗੀ, ਸ਼ੇਅਰ ਕਰਾਂਗੀ ਤੁਹਾਡੇ ਨਾਲ। ਪਰ ਇਹ ਜਿਹੜਾ ਗਾਣਾ ਹੈ ਨਾ, ਪਹਿਲਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਉਹ ਸੁਣ ਲਈਏ। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਦੇ ਪ੍ਰੋਗਰਾਮ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰਿਮਾ।

ਸੋਚੋ ਤੁਸੀਂ ਰਾਜਮਾਂਹ ਚੌਲ ਬਣਾਉਣ ਲੱਗੇ ਹੋ ਪਰ ਰਾਜਮਾਂਹ ਨੂੰ ਕੀੜਾ ਲੱਗ ਗਿਆ, ਫਿਰ ਆਪਾਂ ਇਹੀ ਬੋਲਾਂਗੇ ਕਿ ਰਾਜਮਾਂਹ ਤੂੰ ਕਿੱਥੇ ਖੋ ਗਿਆ, ਸੁਪਨਾ ਹੀ ਹੋ ਗਿਆ। ਸੋ ਇਹ ਨੌਬਤ ਨਾ ਆਏ ਉਹਦੇ ਲਈ ਕੀ ਕਰਨਾ ਆਪਾਂ, ਲੈਟ ਮੀ ਟੈਲ ਯੂ ਸਮਥਿੰਗ। ਪ੍ਰੋਗਰਾਮ ਹੋਮ ਸਿਟ ਹੋਮ ਵਿੱਚ ਬਣੀ ਹੋਈ ਤੁਸੀਂ ਆਰ ਜੇ ਗਰਿਮਾ ਦੇ ਨਾਲ ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ। ਸੋ ਕੀ ਹੈ ਨਾ, ਸੁੱਕਾ ਕੜੀ ਪੱਤਾ ਆਪਾਂ ਰੱਖਾਂਗੇ ਨਾ ਸਮਾਨ ਦੇ ਵਿੱਚ ਤਾਂ ਸਮਾਨ ਖਰਾਬ ਨਹੀਂ ਹੋਏਗਾ, ਸਪੈਸ਼ਲੀ ਸੂਜੀ ਆਟਾ ਚਾਵਲ ਦਾਲਾਂ ਇਹਨਾਂ ਡੱਬਿਆਂ ਵਿੱਚ ਤੁਸੀਂ ਰੱਖੋ ਇੱਕਦਮ ਡਰਾਈ ਕੜੀ ਪੱਤਾ, ਨਹੀਂ ਖਰਾਬ ਹੋਏਗਾ, ਨਹੀਂ ਕੀੜਾ ਲੱਗੇਗਾ। ਈਵਨ ਤੇਜ਼ ਪੱਤਾ ਵੀ ਰੱਖ ਸਕਦੇ ਹੋ, ਚਾਵਲ ਆਟਾ ਦਾਲਾਂ ਅਤੇ ਸਾਬਤ ਜਿਹੜੇ ਮਸਾਲੇ ਨੇ ਉਹਨਾਂ ਦੇ ਬੋਕਸਿਸ ਦੇ ਵਿੱਚ। ਓਕੇ, ਇੱਕ ਤਾਂ ਸਾਰੇ ਬੋਕਸਿਸ ਏਅਰ ਟਾਈਟ ਹੋਣੇ ਚਾਹੀਦੇ ਨੇ, ਉੱਤੋਂ ਦੀ ਜਿਹੜਾ ਤੁਸੀਂ ਪੱਤੇ ਰੱਖੋਗੇ ਇੱਕਦਮ ਡਰਾਈ ਹੋਣੇ ਚਾਹੀਦੇ ਵੇ, ਬਿਲਕੁਲ ਵੀ ਗਿੱਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਆਪਾਂ ਸਮਾਨ ਨੂੰ ਖਰਾਬ ਹੋਣ ਤੋਂ ਬਚਾਉਣਾ ਹੈ, ਖਰਾਬ ਨਹੀਂ ਕਰਨਾ। ਓਕੇ, ਐਂਡ ਬਾਕੀ ਜੀ ਸਾਬਤ ਕਾਲੀ ਮਿਰਚ ਵੀ ਆਪਾਂ ਰੱਖ ਸਕਦੇ ਹਾਂ ਦਾਲਾਂ ਵਿੱਚ, ਰਾਈਸ ਦੇ ਵਿੱਚ। ਓਕੇ, ਐਂਡ ਇਹਦੇ ਨਾਲ ਕੀ ਹੈ ਨਾ ਕਿ ਕੀੜਾ ਨਹੀਂ ਲੱਗੇਗਾ, ਕੀੜਿਆਂ ਤੋਂ ਬਚਾ ਕਰਨਗੀਆਂ ਸਾਰੀਆਂ ਚੀਜ਼ਾਂ, ਸਾਡਾ ਜਿਹੜਾ ਸਮਾਨ ਹੈ ਉਹ ਇੱਕਦਮ ਸੇਫ ਰਹੇਗਾ। ਐਂਡ ਜਦੋਂ ਆਪਾਂ ਚਾਵਲ ਖਾਵਾਂਗੇ ਤਾਂ ਸੁੰਡੀਆਂ ਬਿਲਕੁਲ ਨਹੀਂ ਆਉਣਗੀਆਂ, ਬਿਕੋਜ਼ ਇੱਕਦਮ ਸਾਫ਼ ਸੁਥਰਾ ਰਹੇਗਾ ਸਾਰਾ ਸਮਾਨ, ਬਿਕੋਜ਼ ਬਾਰਿਸ਼ ਦੇ ਵਿੱਚ ਹੀ ਮੋਇਸਚਰ ਕ੍ਰੀਏਟ ਹੁੰਦਾ ਹੈ, ਇਸ ਕਰਕੇ ਬਾਰਿਸ਼ ਦੇ ਵਿੱਚ ਹੀ ਕਿਚਨ ਦੀ ਜਿਹੜੀ ਗਰੋਸਰੀ ਹੈ ਉਹਦਾ ਖਰਾਬ ਹੋਣ ਦਾ ਜਿਹੜੇ ਚਾਂਸਿਸ ਨੇ ਉਹ ਵੱਧ ਜਾਂਦੇ ਨੇ, ਥੋੜ੍ਹਾ ਖਤਰਾ ਰਹਿੰਦਾ ਹੈ। ਸੋ ਇਸ ਕਰਕੇ ਆਪਾਂ ਆਪਣੇ ਘਰ ਦੇ ਸਮਾਨ ਨੂੰ ਜਿਹੜਾ ਕਿਚਨ ਦਾ ਗਰੋਸਰੀ ਹੈ ਉਹਨੂੰ ਖਤਰੋਂ ਕਿ ਖਿਲਾੜੀ ਨਹੀਂ ਬਣਾਉਣਾ, ਬਲਕਿ ਉਹਨੂੰ ਆਪਾਂ ਸੇਫ ਰੱਖਣਾ ਹੈ, ਬਿਕੋਜ਼ ਉਹ ਅਫਕੋਰਸ ਸਾਡੇ ਪੇਟ ਦੇ ਅੰਦਰ ਜਾਏਗਾ ਇਸ ਕਰਕੇ। ਓਕੇ, ਐਂਡ ਬਾਕੀ ਜੀ ਕੇ ਦੀ ਆਵਾਜ਼ ਦੇ ਅਗਲਾ ਗਾਣਾ ਆਪਾਂ ਇੰਜੋਏ ਕਰੀਏ। ਪ੍ਰੋਗਰਾਮ ਹੋਮ ਸਿਟ ਹੋਮ ਵਿੱਚ ਬਣੇ ਰਹੋ ਆਰ ਜੇ ਗਰਿਮਾ ਦੇ ਨਾਲ ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ। Stay tuned.

ਸੁਣੀ ਜਾਈਏ ਬਸ ਨਾ ਕਰੀਏ ਬਿਕੋਜ਼ ਕੇ ਕੇ ਦਾ ਗਾਣਾ ਹੈ ਉੱਥੋਂ ਦੀ ਇਮਰਾਨ ਹਾਸ਼ਮੀ ਉੱਤੇ ਜਿਹੜੇ ਪਿਕਚਰਾਈਜ਼ ਸੌਂਗਸ ਹੁੰਦੇ ਨੇ ਤਾਂ ਵੈਸੇ ਹੀ ਕਿੰਨਾ ਜ਼ਿਆਦਾ ਪਿਆਰਾ ਫੀਲ ਕਰਾਉਂਦੇ ਨੇ ਯੂ ਨੋ ਗਰਲਸ ਨੂੰ ਲੇਡੀਜ਼ ਨੂੰ ਬਿਕੋਜ਼ ਜੰਨਤ ਫਿਲਮ ਦਾ ਇਹ ਗਾਣਾ ਐਂਡ ਆਈ ਜਸਟ ਲਵ ਦਿਸ ਸੌਂਗ ਐਂਡ ਜੋ ਸੀਨ ਸੀਗਾ ਯੂ ਨੋ ਇਸ ਫਿਲਮ ਦੇ ਵਿੱਚ ਯੂ ਨੋ ਪ੍ਰਪੋਜ਼ਲ ਵਾਲਾ ਤਾਂ ਵੈਸੇ ਹੀ ਹਰ ਕੁੜੀ ਦਾ ਡ੍ਰੀਮ ਬਣ ਗਿਆ ਫਿਲਹਾਲ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਇੰਨਾ ਹੀ ਆਕਾਸ਼ਵਾਣੀ ਫਿਲਮ ਰੇਨਬੋ 'ਤੇ ਫਿਲਹਾਲ ਇਸ ਪ੍ਰੋਗਰਾਮ ਦਾ ਲਾਸਟ ਗਾਣਾ ਇੰਜੋਏ ਕਰੋ ਨੈਕਸਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ ਮੈਂ ਮਿਡ ਡੇ ਮੈਰਡੀਜ਼ ਲੈ ਕੇ ਸਟੇ ਟਿਊਨ ਟੂ ਐਫ ਐਮ ਰੇਨਬੋ ਆਰ ਜੇ ਗਰਿਮਾ ਇਜ਼ ਵਿਦ ਯੂ

102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੋਮ ਸਵੀਟ ਹੋਮ ਤੇ ਆਓ ਹੁਣ ਸੁਣਦੇ ਆ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ।

ਸਭ ਬਹੁਤ ਸਾਰੀਆਂ ਮੈਮਰੀਜ਼। ਐਂਡ ਇਸ ਤੋਂ ਇਲਾਵਾ ਕੁਝ ਗਾਣੇ ਇੱਦਾਂ ਦੇ ਵੀ ਹੁੰਦੇ ਨੇ ਜਿਹੜੇ ਕਿ ਆਪਾਂ ਸ਼ਾਇਦ ਪਹਿਲੇ ਨਹੀਂ ਸੁਣੇ। ਯੈਸ, ਮਿਡ ਡੇ ਮੈਲੋਡੀਜ਼ ਵਿੱਚ ਇੱਦਾਂ ਦੇ ਬਹੁਤ ਸਾਰੇ ਗਾਣੇ ਜੋ ਕਿ ਉਸ ਐਰਾ ਦੇ ਆਪਾਂ ਨਹੀਂ ਸੁਣੇ ਹੁੰਦੇ, ਫਸਟ ਟਾਈਮ ਸੁਣਦੇ ਨਾਲ ਹੀ ਉਹਨਾਂ ਦੇ ਨਾਲ ਪਿਆਰ ਹੋ ਜਾਂਦਾ ਹੈ। ਸੋ ਯੈਸ, ਇਹੀ ਤਾਂ ਖੂਬਸੂਰਤੀ ਹੈ ਇਸ ਪ੍ਰੋਗਰਾਮ ਦੀ, ਇਹਨਾਂ ਮਿਡ ਡੇ ਮੈਲੋਡੀਜ਼ ਦੀ। ਸੋ ਆਰ ਜੇ ਗਰਿਮਾ ਦੇ ਨਾਲ ਬਣੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ 'ਤੇ, ਕਿਉਂਕਿ ਬਹੁਤ ਹੀ ਚੰਚਲ, ਸ਼ੀਤਲ, ਨਿਰਮਲ, ਕੋਮਲ ਗਾਣਾ ਜੋ ਹੈ ਤੁਹਾਡੇ ਲਈ ਆ ਰਿਹਾ ਹੈ। Enjoy that. Stay tuned to FM Rainbow.

102.7 MHz ਆਕਾਸ਼ਵਾਣੀ FM ਰੇਨਬੋ ਤੇ ਜੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰ ਜੇ ਗਰਿਮਾ ਦੇ ਨਾਲ ਸੋ ਜੀ ਬਹੁਤ ਸਾਰੇ ਉਸ ਐਰਾ ਦੇ ਸਿੰਗਰਸ ਐਂਡ ਦ ਥਿੰਗ ਇਜ਼ ਕਿ ਜਦੋਂ ਯੂ ਨੋ ਉਸ ਐਰਾ ਦੀ ਗੱਲ ਕਰੀਏ ਤਾਂ ਦੋ ਸਿੰਗਰਸ ਜਿਹੜੇ ਨੇ ਉਹਨਾਂ ਦੇ ਨਾਮ ਸਭ ਤੋਂ ਪਹਿਲਾਂ ਜ਼ਿਹਨ ਦੇ ਵਿੱਚ ਆਉਂਦੇ ਨੇ ਵਨ ਇਜ਼ ਮੁਹੰਮਦ ਰਫੀ ਸਾਹਿਬ ਐਂਡ ਸੈਕਿੰਡ ਇਜ਼ ਕਿਸ਼ੋਰ ਕੁਮਾਰ ਬਹੁਤ ਸਾਰੇ ਫੈਨਸ ਕਿਸ਼ੋਰ ਕੁਮਾਰ ਦੇ ਐਂਡ ਬਹੁਤ ਸਾਰੇ ਸਿਰਫ ਰਫੀ ਸਾਹਿਬ ਦੇ ਕਿਸ਼ੋਰ ਕੁਮਾਰ ਦੇ ਬਹੁਤ ਸਾਰੇ ਕੁਝ ਮਤਲਬ ਜਿਹੜੇ ਫੈਨਸ ਸੀਗੇ ਉਹ ਰਫੀ ਸਾਹਿਬ ਦੇ ਥੋੜ੍ਹੇ ਐਂਟੀ ਸੀ ਬਿਕੋਜ਼ ਰਾਈਵਲ ਜਦੋਂ ਰਾਈਵਲ ਹੀ ਹੋ ਜਾਂਦੀ ਹੈ ਨਾ ਦੋ ਐਕਟਰਸ ਦੀ ਜਾਂ ਸਿੰਗਰਸ ਦੀ ਤਾਂ ਫਿਰ ਫੈਨ ਜਿਹੜੀ ਫੋਲੋਇੰਗ ਉਹ ਵੀ ਡਿਵਾਈਡ ਹੋ ਜਾਂਦੀ ਹੈ ਸੋ ਉਸ ਟਾਈਮ ਵੀ ਕੁਝ ਇੱਦਾਂ ਹੋਇਆ ਸੀ ਬਟ ਦੈਨ ਯੂ ਨੋ ਐਵਰੀਥਿੰਗ ਇਜ਼ ਅਬਾਊਟ ਮਿਊਜ਼ਿਕ ਐਂਡ ਫਿਲਹਾਲ ਤਾਂ ਆਪਾਂ ਕਿਸ਼ੋਰ ਦਾ ਆਵਾਜ਼ ਵਿੱਚ ਫਿਰ ਮਿਡ ਡੇ ਮੈਲਡੀਜ਼ ਪ੍ਰੋਗਰਾਮ ਵਿੱਚ ਅਗਲਾ ਗਾਣਾ ਇੰਜੋਏ ਕਰ ਲਈਏ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਐਂਡ ਜੋ ਮਿਊਜ਼ਿਕ ਹੈ ਉਹ ਤਾਂ ਵੈਸੇ ਵੀ ਜੋ ਆਪਸ ਦੇ ਵਿੱਚ ਜੇ ਯੂ ਨੋ ਓਪੋਜੀਸ਼ਨ ਹੀ ਹੋਵੇ ਉਹਨਾਂ ਨੂੰ ਵੀ ਮਿਲਾ ਦਿੰਦੇ ਨੇ ਐਂਡ ਉਹ ਵੀ ਗਾਣਾ ਗਾਉਣ ਲੱਗ ਜਾਂਦੇ ਨੇ ਕਿ ਵੀ ਹਮ ਇਹ ਜੋ ਜ਼ਿੰਦਗੀ ਹੈ ਨਾ ਮਿਲ ਕੇ ਬਿਤਾਏਂਗੇ ਇਹ ਜੋ ਮਿਊਜ਼ਿਕ ਹੈ ਨਾ ਇਸਕੋ ਮਿਲ ਕੇ ਗਾਏਂਗੇ ਫਿਲਹਾਲ ਮੂਵਿੰਗ ਔਨ ਟੂ ਦਿਸ ਟਰੈਕ ਆਫ ਦ ਸ਼ੋ ਮਿਡ ਡੇ ਮੈਲਡੀਜ਼ ਵਿੱਚ ਬਣੇ ਰਹੋ ਆਰ ਜੇ ਗਰਿਮਾ ਦੇ ਨਾਲ FM ਰੇਨਬੋ ਤੇ

ਵੈਸੇ ਤਾਂ ਜੋ ਇਹ ਗਾਣਾ ਹੈ ਇਹ ਕਿਸ਼ੋਰ ਕੁਮਾਰ ਤੇ ਮੰਨਾ ਡੇ ਨੇ ਗਾਇਆ ਹੈ, ਪਰ ਬਹੁਤ ਸਾਰੇ ਐਵਾਰਡ ਸ਼ੋਜ਼ ਜਾਂ ਬਹੁਤ ਸਾਰੇ ਅਲੱਗ ਅਲੱਗ ਈਵੈਂਟਸ 'ਤੇ ਕਿਸ਼ੋਰ ਕੁਮਾਰ ਨੇ ਇਹੀ ਗਾਣਾ ਜੋ ਹੈ ਰਫੀ ਸਾਹਿਬ ਦੇ ਨਾਲ ਵੀ ਉਸ ਟਾਈਮ ਗਾਇਆ ਸੀ।

ਸੋ ਜੀ ਇਹ ਦੋਸਤੀ ਵਾਲਾ ਗਾਣਾ ਹੁਣ ਫਾਈਨਲੀ ਆਪਾਂ ਸੁਣਾਂਗੇ ਰਫੀ ਸਾਹਿਬ ਐਂਡ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਆਈ ਗੋਟ ਦੈਟ ਸੌਂਗ ਬਿਕੋਜ਼ ਬਹੁਤ ਸਾਰੇ ਆਇਕੋਨਿਕ ਗਾਣੇ ਗਾਏ ਹੋਏ ਨੇ ਰਫੀ ਸਾਹਿਬ ਐਂਡ ਕਿਸ਼ੋਰ ਕੁਮਾਰ ਨੇ ਟੁਗੈਦਰ ਬਟ ਦਿਸ ਵਨ ਇਜ਼ ਐਕਚੁਲੀ ਮਾਈ ਫੇਵਰੇਟ ਵਨ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰ ਜੇ ਗਰਿਮਾ ਦੇ ਨਾਲ ਸੋ ਜੀ ਦੋਸਤਾਨਾ ਜੋ ਹੈ ਨਾ ਉਹ ਬਰਕਰਾਰ ਰਹਿਣਾ ਚਾਹੀਦਾ ਹੈ ਜਦੋਂ ਆਪਸ ਦੇ ਵਿੱਚ ਦੋਸਤੀ ਜੋ ਹੈ ਫਰੈਂਡਸ਼ਿਪ ਜੋ ਹੈ ਪਿਓਰ ਹੁੰਦੀ ਹੈ ਨਾ ਤਾਂ ਫਿਰ ਪੂਰੀ ਦੁਨੀਆ ਚਾਹੇ ਦੁਸ਼ਮਣ ਬਣ ਜਾਵੇ ਪਰ ਆਪਣਾ ਦੋਸਤਾਨਾ ਜੋ ਹੈ ਉਹ ਇੱਕਦਮ ਬਰਕਰਾਰ ਹੀ ਰਹਿਣਾ ਚਾਹੀਦਾ ਹੈ ਸੋ ਦਿਸ ਅਮੇਜ਼ਿੰਗ ਸੌਂਗ ਯੂ ਵਿਲ ਇੰਜੋਏ ਰਾਈਟ ਹੇਅਰ ਰਾਈਟ ਨਾਓ ਇਨ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ ਐਫ ਐਮ ਰੇਨਬੋ

What a beautiful song you enjoyed. Akashwani FM Rainbow Teji program chal rahe midday melodies RJ Garima de naal. So bahut sara actually bahut sara music jehda hai oh hunda siga purane gaanyan vich chahe bahut purane era di gal kariye you know retro era di ya fir us to baad 90s di vi gal kariye ta gaane di shuruaat de vich hi inna sara sanu music mil janda si te ajkal de gaane ta bas lyrics to hi start hunde hai te lyrics te hi khatam hunde hai te vich ਹਲਕਾ ਹਲਕਾ ਜਿਹਾ ਮਿਊਜ਼ਿਕ ਪਾ ਦਿੰਦੇ ਹੈ ਐਨੀਵੇਜ਼ ਸੋ ਯਾ ਫਿਲਹਾਲ ਤਾਂ ਅਗਲੇ ਗਾਣੇ ਵੱਲ ਆਪਾਂ ਰੁੱਖ ਕਰੀਏ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿੱਚ ਬਣੇ ਰਹੋ ਆਰਜੇ ਗਰਿਮਾ ਦੇ ਨਾਲ ਆਕਾਸ਼ਵਾਣੀ FM ਰੇਨਬੋ 'ਤੇ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: 102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਰਿਡੀਜ਼। ਆਓ ਸੁਣਦੇ ਹਾਂ ਹੁਣੇ ਪ੍ਰਦੇਸ਼ਿਕ ਖਬਰਾਂ, ਤੇ ਪ੍ਰਦੇਸ਼ਿਕ ਖਬਰਾਂ ਤੋਂ ਬਾਅਦ ਪ੍ਰੋਗਰਾਮ ਮਿਡ ਡੇ ਮੈਰਿਡੀਜ਼ ਜਾਰੀ ਰਹੇਗਾ। ਸੁਣਦੇ ਰਹੋ FM ਰੇਨਬੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਾਰਕੋਟ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਭਾਰਤ ਨੇ ਔਰਤਾਂ ਦੇ ਆਸੀਆ ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੂਜੇ ਪੈਕ ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਤਖਤ ਕੀਤੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੁਰਾਏ ਮੁਹਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਅਤੇ ਮਰਦਾਂ ਦੀ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ। ਉਹਨਾਂ ਵੀ ਕਿਹਾ ਕਿ ਨਸ਼ਿਆਂ ਖਿਲਾਫ਼ ਸਾਨੂੰ ਇਕਜੁੱਟ ਹੋ ਕੇ ਜੰਗ ਲੜਨੀ ਏ ਅਤੇ ਇਸ ਨੂੰ ਜਿੱਤਣਾ ਵੀ ਏ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਨਸ਼ਿਆਂ ਦੇ ਵਪਾਰੀਆਂ ਖਿਲਾਫ਼ ਸਖ਼ਤ ਰਵੱਈਆ ਅਪਣਾਉਣਾ ਹੋਏਗਾ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰੱਖਣਾ ਹੋਏਗਾ।
2: ड्रग के व्यापार करने वालों के प्रति रूथलेस अप्रोच रखना है और ड्रग के विक्टिम जो है जिनको आदत लग गई है उनके प्रति सिंपथेटिक अप्रोच रखना है। हमारी सद्भावना ही वो बच्चों को फिर से सामान्य जीवन के साथ जोड़ सकती है।
1: ਉਹਨਾਂ ਕਿਹਾ ਕਿ ਨਸ਼ਿਆਂ ਦਾ ਕਹਿਰ ਰਾਸ਼ਟਰੀ ਸੁਰੱਖਿਆ, ਸਮਾਜਿਕ ਸਥਿਰਤਾ, ਆਰਥਿਕ ਹਿੱਤਾਂ ਅਤੇ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਲਈ ਖਤਰਾ ਏ। ਉਹਨਾਂ ਨੇ ਅਧਿਆਤਮਿਕ ਆਗੂਆਂ, ਨੌਜਵਾਨਾਂ ਅਤੇ ਮਾਵਾਂ ਨੂੰ ਇਸ ਜੰਗ ਨੂੰ ਜਿੱਤਣ ਲਈ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ।
2: आज हमारा देश नार्कोटिक्स के खिलाफ लड़ाई के ऐसे नाजुक मोड़ पर खड़ा है। आने वाले 3 साल तय करने वाले हैं कि नशा हम पर विजय प्राप्त करेगा या हम नशे पर विजय। और मेरा आप सबसे विनम्र आग्रह है कि देश के आने वाले 100 वर्ष के भविष्य के लिए ये लड़ाई हमने जीतनी चाहिए, दृढ़ता के साथ जीतनी चाहिए और हमारे संयुक्त प्रयास से जीतनी चाहिए।
1: ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਨਸ਼ਾ ਮੁਕਤ ਭਾਰਤ ਬਣਾਉਣ ਦੇ ਸਾਂਝੇ ਅਹਿਦ ਨੂੰ ਮੁੜ ਦੁਹਰਾਉਣ ਦਾ ਸੱਦਾ ਦਿੱਤਾ ਹੈ। ਇੱਕ ਸੋਸ਼ਲ ਮੀਡੀਆ

ਬੋਸ ਵਿੱਚ ਸ਼੍ਰੀ ਰਾਧਾ ਕ੍ਰਿਸ਼ਨਨ ਨੇ ਇਸ ਲਹਿਰ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਲਈ ਯੂਨੀਵਰਸਿਟੀਆਂ, ਵਿੱਦਿਅਕ ਸੰਸਥਾਵਾਂ ਅਤੇ ਸੰਗਠਨਾਂ ਦੀ ਸ਼ਲਾਘਾ ਕੀਤੀ। ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਜਾਗਰੂਕਤਾ ਫੈਲਾਉਣ, ਨਸ਼ਾ ਛੁਡਾਉਣ ਵਿੱਚ ਲੱਗੇ ਲੋਕਾਂ ਦੀ ਹਮਾਇਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਬਜਾਏ ਉਮੀਦ, ਸਿਹਤ ਅਤੇ ਉਦੇਸ਼ ਚੁਣਨ ਲਈ ਪ੍ਰੇਰਿਤ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਲੰਡਨ ਵਿੱਚ ਬਰਤਾਨੀਆ ਦੇ ਵਪਾਰ ਅਤੇ ਸਨਅਤ ਮੰਤਰੀ ਪੀਟਰ ਕਾਇਲ ਨਾਲ ਗੱਲਬਾਤ ਕੀਤੀ। ਸ਼੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਅਤੇ ਬਰਤਾਨੀਆ ਵਿਚਕਾਰ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ 'ਤੇ ਚਰਚਾ ਕੀਤੀ ਗਈ। ਸ਼੍ਰੀ ਗੋਇਲ ਨੇ ਵੀ ਕਿਹਾ ਕਿ ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ 15 ਜੁਲਾਈ ਤੋਂ ਲਾਗੂ ਹੋਏਗਾ। ਸਮਾਜਿਕ ਸੁਰੱਖਿਆ ਅਤੇ ਦੋਹਰਾ ਯੋਗਦਾਨ ਕਨਵੈਨਸ਼ਨ ਵੀ ਲਾਗੂ ਹੋਏਗਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਨਵੀਨਤਾ, ਨਿਵੇਸ਼ ਅਤੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਨੇ। ਭਾਰਤ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਸ਼ਾਂਘਾਈ ਸਹਿਯੋਗ ਸੰਗਠਨ ਔਰਤਾਂ ਦੇ SCO ਫੋਰਮ 2026 ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਅੱਜ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਔਰਤਾਂ ਅਤੇ ਬੱਚਿਆਂ ਦੇ

ਰਾਹਤ ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਨੇ। ਭਾਰਤ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਸ਼ਾਂਘਾਈ ਸਹਿਯੋਗ ਸੰਗਠਨ ਔਰਤਾਂ ਦੇ ਐਸਸੀਓ ਫੋਰਮ 2026 ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਅੱਜ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਨਾ ਸਿਰਫ ਵਿਕਾਸ ਦੀਆਂ ਲਾਭਪਾਤਰੀ ਨੇ ਸਗੋਂ 2047 ਤੱਕ ਵਿਕਸਿਤ ਭਾਰਤ ਲਈ ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ ਸ਼ਕਤੀ ਵੀ ਨੇ। ਆਰਥਿਕ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਕਰੀਬ 1 ਕਰੋੜ ਔਰਤਾਂ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਵਿੱਚ ਸੰਗਠਿਤ ਨੇ, ਜਿਨ੍ਹਾਂ ਵਿੱਚੋਂ 30 ਕਰੋੜ ਤੋਂ ਵੱਧ ਲੱਖਪਤੀ ਦੀ ਧੀ ਬਣ ਗਈਆਂ ਨੇ। ਉਹਨਾਂ ਇਹ ਵੀ ਕਿਹਾ ਕਿ ਮਿਸ਼ਨ ਸ਼ਕਤੀ ਅਤੇ ਮਿਸ਼ਨ ਪੋਸ਼ਣ 2.0 ਵਰਗੀਆਂ ਯੋਜਨਾਵਾਂ ਔਰਤਾਂ ਦੀ ਸੁਰੱਖਿਆ, ਦੇਖਭਾਲ ਅਤੇ ਆਰਥਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਉਹਨਾਂ ਨੇ ਖੇਤਰ ਵਿੱਚ ਔਰਤਾਂ ਦੀ ਆਰਥਿਕ ਅਗਵਾਈ ਅਤੇ ਤੰਦਰੁਸਤੀ ਨੂੰ ਅੱਗੇ ਵਧਾਉਣ ਲਈ ਐਸਸੀਓ ਭਾਈਵਾਲਾਂ ਨਾਲ ਤਜਰਬੇ ਸਾਂਝੇ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਲਈ ਦੇਸ਼ ਦੀ ਤਿਆਰੀ ਦੀ ਵੀ ਪੁਸ਼ਟੀ ਕੀਤੀ। ਭਾਰਤ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਵਿਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਇੱਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਅਤੇ ਜਰਮਨੀ ਵਿਚਕਾਰ ਹਰੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਪਾਈ ਵਾਲੀ ਕਾਮਯਾਬ ਰਹੀ ਹੈ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਰਾਜਨੀਤੀ ਅਤੇ ਰਣਨੀਤਿਕ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਬਾਰੇ ਰਾਜਦੂਤ ਵਿਕਰਮੈਨ ਨੇ ਉਮੀਦ ਪ੍ਰਗਟਾਈ ਕਿ ਇਸ 'ਤੇ ਜਲਦ ਹੀ ਸਹਿਮਤੀ ਬਣ ਜਾਏਗੀ। ਉਹਨਾਂ ਕਿਹਾ ਕਿ ਇਹ ਸਮਝੌਤਾ ਜਰਮਨ ਕੰਪਨੀਆਂ ਨੂੰ ਭਾਰਤ ਵਿੱਚ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR ਜਲੰਧਰ। ਕੱਲ ਅਮਰੀਕਾ ਵਿੱਚ ਹੋਏ ਦੂਜੇ ਪੈਕ ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਤਖਤ ਕੀਤੇ। ਆਰਥਿਕ ਮਾਮਲਿਆਂ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਜੈਕਬ ਹੇਲਬਰਗ ਨੇ ਕਿਹਾ ਕਿ AI ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ AI ਯੁੱਗ ਲਈ ਵਿਕਾਸ ਪੱਖੀ ਅਤੇ ਨਵੀਨਤਾ ਪੱਖੀ ਨਿਯਮਬੱਧਕ ਪਹੁੰਚ ਦੀ ਹਮਾਇਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਹੇਲਬਰਗ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਤਸ਼ਾਹਿਤ ਏ। ਉਹਨਾਂ ਨੇ ਦੁਵੱਲੇ ਸਬੰਧਾਂ ਨੂੰ 21ਵੀਂ ਸਦੀ ਦੇ ਸਭ ਤੋਂ ਅਹਿਮ ਮੁੱਦਿਆਂ ਵਿੱਚੋਂ ਇੱਕ ਦੱਸਿਆ। ਉਹਨਾਂ ਕਿਹਾ ਕਿ ਭਾਰਤ ਨਾਲ ਦਵੱਲੇ ਵਟਾਂਦਰੇ ਦੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿੱਚ ਕੁਆਡ ਅਤੇ ਟਰੱਸਟ ਪਹਿਲਕਦਮੀ ਸ਼ਾਮਿਲ ਏ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਅਤੇ ਭਾਰਤੀ ਸਨਅਤ ਦੇ ਨੁਮਾਇੰਦਿਆਂ ਨੇ ਸੰਮੇਲਨ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਭਾਰਤੀ ਵਫਦ ਨੇ ਸਨਅਤੀ ਆਗੂਆਂ ਨਾਲ ਸੈਮੀ ਕੰਡਕਟਰਾਂ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲਚਕੀਲੀਆਂ ਤਕਨਾਲੋਜੀ ਸਪਲਾਈ ਲੜੀਆਂ ਵਿੱਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੁਰਾਏ ਮੁਹੱਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਪੈਗੰਬਰ ਮੁਹੰਮਦ ਦੇ ਨਵਾਸੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ। ਹਜ਼ਰਤ ਇਮਾਮ ਹੁਸੈਨ ਨੇ ਕਰਬਲਾ ਵਿੱਚ ਸੱਚਾਈ, ਧਰਮ ਅਤੇ ਨਿਆਂ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਵਾਰ ਦਿੱਤੀਆਂ। ਇਸ ਮੌਕੇ ਤਾਜ਼ੀਆ ਜਲੂਸ ਕੱਢੇ ਜਾ ਰਹੇ ਨੇ। ਦਿੱਲੀ ਵਿੱਚ ਜਾਮਾ ਮਸਜਿਦ, ਨਿਜ਼ਾਮਉਦੀਨ, ਓਖਲਾ ਅਤੇ ਮਹਿਰੌਲੀ ਸਮੇਤ ਵੱਖ ਵੱਖ ਥਾਵਾਂ 'ਤੇ ਮੁਹੱਰਮ ਦੇ ਜਲੂਸ ਕੱਢੇ ਜਾ ਰਹੇ ਨੇ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਨੂੰ ਉਜਾਗਰ ਕਰਨ ਵਾਲੀਆਂ ਮਜਲਿਸਾਂ ਜਾਂ ਧਾਰਮਿਕ ਸਭਾਵਾਂ ਵੀ ਕਰਵਾਈਆਂ ਜਾ ਰਹੀਆਂ ਨੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਇਸ ਮੌਕੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀ ਗਈ ਕੁਰਬਾਨੀ, ਹਿੰਮਤ ਅਤੇ ਹਮਦਰਦੀ, ਸੱਚਾਈ ਅਤੇ ਨਿਆਂ ਪ੍ਰਤੀ ਦ੍ਰਿੜ ਵਚਨਬੱਧਤਾ ਦੀਆਂ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਇਹ ਪਵਿੱਤਰ ਮੌਕਾ ਲੋਕਾਂ ਨੂੰ ਸਮਾਜ ਵਿੱਚ ਸਦਭਾਵਨਾ, ਸ਼ਾਂਤੀ ਅਤੇ ਆਪਸੀ ਸਤਿਕਾਰ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ਼ੁਰਾ ਮੁਹੱਰਮ ਮੌਕੇ ਅੱਜ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਅਤੇ ਨਿਆਂ ਦੀ ਪ੍ਰਾਪਤੀ ਵਿੱਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੇ ਨੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਿੰਮਤ ਅਤੇ ਦ੍ਰਿੜਤਾ ਦੀ ਤਾਕਤ ਦੀ ਯਾਦ ਦਿਵਾਉਂਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਚੜਾਵੇ ਅਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿੱਚ ਦਰਜ ਪਹਿਲੀ FIR 'ਤੇ 8 ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ FIR ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਗਠਿਤ ਵਿਸ਼ੇਸ਼ ਜਾਂਚ ਟੀਮ SIT ਦੀ ਸਿਫਾਰਸ਼ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਸੀ। ਇਹ ਸ਼ਿਕਾਇਤ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਨੇ ਦਰਜ ਕਰਵਾਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਮੰਗਲਵਾਰ ਨੂੰ ਆਪਣੀ ਮੁੱਢਲੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਕੱਲ੍ਹ ਕੇਸ ਦਰਜ ਕੀਤਾ ਗਿਆ। ਟਰੱਸਟ ਦੀ ਬੇਨਤੀ 'ਤੇ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਖੇਡਾਂ ਵਿੱਚ ਭਾਰਤ ਅਤੇ ਆਇਰਲੈਂਡ ਵਿਚਕਾਰ 2 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬੈਲਫਾਸਟ

0: ਵਿਖੇ ਖੇਡਿਆ ਜਾਏਗਾ। ਇਹ ਮੈਚ ਸ਼ਾਮ 6 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਯਰ ਕਰਨਗੇ। ਟੀਮ ਵਿੱਚ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਿਲ ਨੇ। ਮਰਦਾਂ ਦੀ ਹਾਕੀ ਵਿੱਚ ਭਾਰਤ ਅੱਜ ਸ਼ਾਮ ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ਵਿਖੇ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਮੈਚ ਰਾਤ 10:30 ਵਜੇ ਸ਼ੁਰੂ ਹੋਣਾ। ਦੋਵੇਂ ਟੀਮਾਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਹਮੋ ਸਾਹਮਣੇ ਹੋਈਆਂ ਸਨ, ਜਿਸ ਵਿੱਚ ਭਾਰਤ ਨੇ ਲੰਡਨ ਪੜਾਅ ਦੇ ਪਹਿਲੇ ਮੈਚ ਵਿੱਚ 4-3 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ। ਆਖਿਰ 'ਚ ਖਾਸ ਖ਼ਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ। ਭਾਰਤ ਨੇ ਔਰਤਾਂ ਦੇ SCO ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੂਜੇ ਪੈਕ ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਟੈਕਨੋਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਤਖਤ ਕੀਤੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੁਰਾਏ ਮੁਹੱਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਮਰਦਾਂ ਦੀ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: FM ਬੈਨਿਕਸ 2.7 ਮੈਗਾਹਰਟਸ ਆਕਾਸ਼ਵਾਣੀ FM ਰੇਨਬੋ 'ਤੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ। ਅਤੇ ਆਓ ਹੁਣ ਜਾਰੀ ਰੱਖਦੇ ਹਾਂ ਪ੍ਰੋਗਰਾਮ ਮਿਡ ਡੇ ਮੈਲਡੀਜ਼। ਸੁਣਦੇ ਰਹੋ 2.7 ਮੈਗਾਹਰਟਸ ਆਕਾਸ਼ਵਾਣੀ FM ਰੇਨਬੋ।

ਤਾਂ ਚਲੋ ਜੇ ਹੁਣ ਮੁਸਕੁਰਾ ਰਹੇ ਹੋ ਤਾਂ ਆਪਣੀ ਮੁਸਕੁਰਾਹਟ ਦੇ ਪਿੱਛੇ ਦਾ ਜਿਹੜਾ ਦਰਦ ਹੈ ਨਾ ਸਾਡੇ ਨਾਲ ਸਾਂਝੇ ਕਰਨ ਦੇ ਲਈ ਰੈਡੀ ਹੋ ਜਾਓ, ਕਿਉਂਕਿ ਪ੍ਰੋਗਰਾਮ ਸਟਾਰਟ ਹੋ ਗਿਆ ਦਿਲਾ ਸ਼ਾਇਰ ਹੈ ਅਤੇ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਨੰਬਰ ਨੋਟ ਡਾਊਨ ਕਰ ਲਓ ਜੀ 9855101027। ਇਸ ਨੰਬਰ 'ਤੇ ਤੁਸੀਂ ਮੈਨੂੰ ਆਪਣੀਆਂ ਸ਼ਾਇਰੀਆਂ ਭੇਜੋਗੇ ਅਤੇ ਸ਼ਾਇਰੀਆਂ ਮੈਂ ਤੁਹਾਡੀਆਂ ਆਪਣੇ ਸਾਰੇ ਦੋਸਤਾਂ ਨੂੰ ਸੁਣਾਵਾਂਗੀ ਅਤੇ ਹੋਪਫੁਲੀ ਜਿਹੜੀ ਸ਼ਾਇਰੀ ਹੈ ਨਾ ਉਹ ਛੋਟੀ ਹੋਣੀ ਚਾਹੀਦੀ ਹੈ, ਕਵਿਤਾਵਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਸ਼ਾਇਰੀ ਜਿਹੜੀ ਹੁੰਦੀ ਹੈ ਨਾ ਉਹ ਛੋਟੀ 4 ਪੰਕਤੀਆਂ ਦੀ ਹੁੰਦੀ ਹੈ।

ਸਹੀ ਗੱਲ ਹੈ, ਜੀਵਨ ਜਿਹੜਾ ਹੈ ਨਾ ਉਹ ਚੱਲਦਾ ਫਿਰਦਾ ਇੱਕ ਖਿਲੌਣਾ ਹੀ ਤਾਂ ਹੈ ਜਿਹੜਾ ਸਾਨੂੰ ਹਮੇਸ਼ਾ ਕਿਸੇ ਨਾ ਕਿਸੇ ਰਾਹ ਦੇ ਵਿੱਚ ਪਾ ਕੇ ਰੱਖਦਾ ਹੈ। ਕਦੇ ਉਸ ਰਾਹ ਦੇ ਵਿੱਚ ਮੁਸੀਬਤ ਆ ਜਾਂਦੀਆਂ ਨੇ, ਕਦੇ ਅਸੀਂ ਆਪ ਹੀ ਮੁਸੀਬਤ ਦੇ ਵਿੱਚ ਕੁੱਦ ਪੈਂਦੇ ਹਾਂ। ਰਾਹਤ ਇੰਦੌਰੀ ਸਾਹਿਬ ਲਿਖਦੇ ਨੇ, ਮੇਰਾ ਜ਼ਮੀਰ

ਇਹ ਜਿਹੜੀ ਗਜ਼ਲ ਤੁਸੀਂ ਸੁਣੀ ਇਹ ਮਿਰਜ਼ਾ ਗਾਲਿਬ ਸਾਹਿਬ ਦੀ ਮਸ਼ਹੂਰ ਗਜ਼ਲ ਹੈ, ਜਿਹਦੇ ਵਿੱਚ ਸੀ ਇਸ਼ਕ ਮੁਝ ਕੋ ਨਹੀਂ ਵਹਿਸ਼ਤ ਹੀ ਸਹੀ।

मेरी वहशत तेरी शोहरत ही सही। ਜਿਹਦਾ ਮਤਲਬ ਸੀ ਕਿ ਜੇਕਰ ਇਸ ਅਹਿਸਾਸ ਨੂੰ ਇਸ਼ਕ ਨਹੀਂ ਕਹਿ ਸਕਦੇ ਤਾਂ ਦੀਵਾਨਗੀ ਸਮਝ ਲੈ, ਅਤੇ ਇਹ ਜਿਹੜੀ ਮੇਰੀ ਦੀਵਾਨਗੀ ਹੈ ਨਾ ਇਹੀ ਤੇਰੇ ਲਈ ਸ਼ੋਹਰਤ ਹੈ, ਕਿਉਂਕਿ ਜੇ ਮੈਂ ਤੇਰੇ ਪਿੱਛੇ ਦੀਵਾਨੀ ਹਾਂ ਇਸ ਦਾ ਮਤਲਬ ਇਹ ਹੈ ਕਿ ਦੁਨੀਆ ਵਿੱਚ ਤੂੰ ਬਹੁਤ ਸਾਰੀ ਸ਼ੋਹਰਤ ਕਮਾਈ ਹੈ, ਬਹੁਤ ਕੁਛ ਕਮਾ ਲਿਆ ਹੈ। ਤੁਸੀਂ ਇਹਨਾਂ ਗਜ਼ਲਾਂ ਦੀ ਲਾਈਨਾਂ ਨੂੰ ਜਦੋਂ ਮਹਿਸੂਸ ਕਰੋਗੇ ਨਾ, ਸਮਝੋਗੇ, ਤਾਂ ਲੱਗੇਗਾ ਕਿ ਕਿੰਨੀਆਂ ਗਹਿਰੀਆਂ ਲਾਈਨਾਂ ਨੇ। ਇਹੋ ਜਿਹੀ ਗੱਲਬਾਤ ਜਿਹੜੀ ਹੈ, ਜਿਹੜੀ ਚੀਜ਼ਾਂ ਸਾਨੂੰ ਨੋਰਮਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ, ਸਾਡੀ ਕਮਿਊਨੀਕੇਸ਼ਨ ਸਕਿੱਲਸ ਕਿੰਨੀ ਜ਼ਿਆਦਾ ਬਿਹਤਰ ਹੋ ਸਕਦੀ ਹੈ। ਅਤੇ ਇਹ ਜਿਹੜੀ ਲੈਂਗੁਏਜ ਹੈ ਤਾਂ ਉੱਦਾਂ ਹੀ ਬਹੁਤ ਜ਼ਿਆਦਾ ਮਿੱਠੀ ਹੈ। ਤਾਂ ਚਲੋ ਜੀ, ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈ, ਹੁਣ ਸੁਣਦੇ ਅਗਲੀ ਗਜ਼ਲ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਕਿਆ ਹੈ ਪਿਆਰ।

ਜਿਹਨੂੰ ਅਸੀਂ ਆਪਣੀ ਲਾਈਫ ਦੀ ਤਰ੍ਹਾਂ ਪਿਆਰ ਕਰਦੇ ਹਾਂ, ਉਹ ਤੁਹਾਡਾ ਬ੍ਰਦਰ ਹੋ ਸਕਦਾ ਹੈ, ਤੁਹਾਡੀ ਸਿਸਟਰ ਹੋ ਸਕਦੀ ਹੈ, ਤੁਹਾਡੇ ਮੰਮੀ ਹੋ ਸਕਦੇ ਨੇ, ਤੁਹਾਡੇ ਪਾਪਾ ਹੋ ਸਕਦੇ ਨੇ, ਜਾਂ ਫਿਰ ਤੁਹਾਡਾ ਕੋਈ ਦੋਸਤ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਮੰਨਦੇ ਹਾਂ। ਅਸੀਂ ਕਹਿ ਸਕਦੇ ਹਾਂ ਕਿ ਕੁਝ ਅਹਿਸਾਸ ਹੁੰਦੇ ਨੇ ਜੋ ਲਫ਼ਜ਼ਾਂ ਤੋਂ ਵੱਧ ਹੋ ਜਾਂਦੇ ਨੇ, ਅਤੇ ਕੁਝ ਰਿਸ਼ਤੇ ਜੋ ਵਕਤ ਦੇ ਨਾਲ ਹੋਰ ਗਹਿਰੇ ਹੋ ਜਾਂਦੇ ਨੇ। ਮੁਹੱਬਤ ਦਾ ਸਫ਼ਰ ਮੁੱਕਦਾ ਨਹੀਂ ਕਦੇ, ਸਿਰਫ ਰਾਹਾਂ ਬਦਲ ਜਾਂਦੀਆਂ ਨੇ। ਜੋ ਦਿਲ ਵਿੱਚ ਵੱਸ ਜਾਣ, ਉਹ ਯਾਦਾਂ ਬਣ ਕੇ ਉਮਰ ਤੱਕ ਨਾਲ ਚੱਲ ਜਾਂਦੀਆਂ ਨੇ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ 'ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ। ਦਿਲ ਅੱਜ ਸ਼ਾਇਰ ਹੈ। ਆਈ ਹੋਪ ਅੱਜ ਦਾ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ, ਅਤੇ ਜਿਹੜੀਆਂ ਵੀ ਗੱਲਾਂ ਅਸੀਂ ਕੀਤੀਆਂ, ਜਿਹੜੀਆਂ ਗਜ਼ਲਾਂ ਸ਼ਾਇਰੀਆਂ ਅਸੀਂ ਸੁਣੀਆਂ, ਉਹ ਸਾਡੇ ਦਿਲ ਤੱਕ, ਯਾਨੀ ਤੁਹਾਡੇ ਦਿਲ ਤੱਕ ਜ਼ਰੂਰ ਗਈਆਂ ਹੋਣਗੀਆਂ। ਅਤੇ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ 2:30 'ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿੱਲੀ ਕੇਂਦਰ ਤੋਂ, ਸਪੋਂਸਰਡ ਪ੍ਰੋਗਰਾਮ ਉਮੰਗ।

ਤੁਸੀਂ 102.7 ਮੈਗਾਹਰਟਸ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਏ ਜੀ। ਹੈਲੋ ਜਲੰਧਰ, ਇੱਕ ਵਾਰੀ ਫੇਰ ਖੰਮਾ ਘਣੀ ਸਾ ਮਾਰਾ ਪਿਆਰਾ ਜਲੰਧਰ, ਰਾਮ ਰਾਮ ਸਾ ਕੇਮ ਛੋ। ਅਰੇ ਆਹ ਤਾਂ ਗੁਜਰਾਤੀ ਹੋ ਗਈ ਹੈ ਨਾ। ਚਲੋ ਫਿਰ ਇੱਕ ਵਾਰੀ ਹੋਰ ਕਹਿੰਦੇ ਹਾਂ, ਖੰਮਾ ਘਣੀ ਸਾ ਮੈਂ ਥਾਰੀ ਆਪਣੀ ਦੋਸਤ ਮਹਿਕ ਹਾਜ਼ਰ ਹੂੰ ਪ੍ਰੋਗਰਾਮ ਲੈ ਕੇ। ਹੈਲੋ ਜਲੰਧਰ, ਅੱਜ ਥੋੜ੍ਹੀ ਰਾਜਸਥਾਨੀ ਰੰਗਤ ਮੈਂ ਬਾਤ ਹੋ ਗਈ, ਸੋ ਤਿਆਰ ਹੋ ਜਾਓ ਹਸੀ ਮਸਤੀ ਗੱਲਾਂ ਤੇ ਤੁਹਾਡੀ ਪਸੰਦ ਦੇ ਸੁਪਰ ਹਿੱਟ ਗਾਣਿਆਂ ਦੇ ਨਾਲ। ਫੋਨ ਉਠਾਓ, ਸਾਥ ਸਾਡੇ ਜੁੜ ਜਾਓ, ਕਿਉਂਕਿ ਹਰ ਮੁਸਕਾਨ ਦੀ ਕੀਮਤ ਹੁੰਦੀ ਹੈ ਤੇ ਹਰ ਮੁਸਕਾਨ ਕੀਮਤੀ ਵੀ ਹੁੰਦੀ ਹੈ। ਤਾਂ ਚਲੋ ਜੀ, ਨੰਬਰ ਨੋਟ ਡਾਊਨ ਕਰ ਲਓ, 01812342174 ਤੇ ਆਪਣੀ ਪਸੰਦ ਦੇ ਗਾਣੇ ਸਾਡੇ ਨਾਲ ਸਾਂਝੇ ਕਰੋ, ਪੰਜਾਬੀ ਹਿੰਦੀ ਕੋਈ ਵੀ, ਅਤੇ ਸਾਡੇ ਨਾਲ ਗੱਲਬਾਤ ਕਰੋ।

0: ਲਓ ਜੀ, ਅਸੀਂ ਆ ਗਏ ਹਾਂ ਗਾਣੇ ਦੇ ਉਸ ਪਾਰ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ। ਅਤੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਪਹਿਲੇ ਲਿਸਨਰ ਨੇ ਉਹ ਵੀ ਜੁੜ ਗਏ ਨੇ। ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ, ਪੁੱਛਦੇ ਹਾਂ ਕੀ ਹਾਲ ਚਾਲ ਹੈ। ਹੈਲੋ,
1: ਹੈਲੋ ਬੇਟਾ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ ਜੀ।
0: ਅੱਛਾ ਜੀ, ਪ੍ਰਵੀਨ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ ਜੀ।
0: ਜੀ, ਆਵਾਜ਼ ਤੋਂ ਤਾਂ ਤੁਸੀਂ ਬੜੇ ਖੁਸ਼ ਮਿਜ਼ਾਜ ਲੱਗ ਰਹੇ ਹੋ। ਤਾਂ
1: ਦੇਖੋ
0: ਮੈਨੂੰ
1: ਜੀ, ਆਪਣੇ ਜੋ ਮਾਲਕ ਨੇ ਜ਼ਿੰਦਗੀ ਦਿੱਤੀ ਨਾ,
0: ਹਾਂਜੀ,
1: ਸਭ ਦਾ ਵਧੀਆ ਵਾ। ਜੇ ਮਾੜੇ ਆ ਤੇ ਉਹ ਵੀ ਸਭ ਵਧੀਆ ਜੀ, ਉਹਦਾ ਫਿਰ ਵੀ ਸ਼ੁਕਰੀਆ ਕਰਨਾ ਚਾਹੀਦਾ
0: ਜੀ। ਸਹੀ ਗੱਲ ਹੈ। ਤੇ ਮੈਂ ਨਾ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਹੈ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਹ ਦੱਸੋ, ਤੁਹਾਡੀ ਜਿਹੜੀ ਪਹਿਲੀ ਸੈਲਰੀ ਹੈ ਨਾ, ਉਹ ਕਿੰਨੀ ਸੀ? ਤੇ ਜਦੋਂ ਪਹਿਲੀ ਸੈਲਰੀ ਆਈ ਸੀ, ਤੁਸੀਂ ਉਹਦਾ ਕੀ ਖਰੀਦਿਆ ਸੀ?
1: ਦੇਖੋ ਜੀ, ਮੈਂ 1975 ਚ ਕੰਮ ਕੀਤਾ ਚਾਲੂ।
0: ਅੱਛਾ ਜੀ।
1: ਤੇ ਮੇਰੀ 35 ਰੁਪਏ ਤਨਖਾਹ ਹੁੰਦੀ ਸੀ।
0: ਅੱਛਾ।
1: ਤੇ 35 ਰੁਪਏ ਚ ਮਤਲਬ ਕੇ ਬਾਕੀ ਘਰਦਿਆਂ ਨੂੰ ਦਿੱਤੀ ਸੀ ਮੈਂ ਤਨਖਾਹ ਜੀ, ਪਹਿਲੀ ਤਨਖਾਹ।
0: ਅੱਛਾ ਜੀ,
1: ਹਾਂਜੀ।
0: ਤੇ 35 ਰੁਪਏ ਉਸ ਵੇਲੇ ਜਿਹੜੀ,
1: ਬਾਕੀ ਓਵਰ ਟਾਈਮ ਵੀ ਹੁੰਦਾ ਸੀ 5 ਵਜੇ ਤੋਂ ਬਾਅਦ। ਓਕੇ, 70 ਰੁਪਏ ਦਾ ਕਰਤੇ ਨਹੀਂ ਕੰਮ ਸੀ।
0: ਤੇ ਜੇਕਰ ਹੁਣ ਤੁਹਾਨੂੰ 35 ਰੁਪਏ ਸੈਲਰੀ ਮਿਲੇ, ਕਿੱਦਾਂ ਦਾ ਫੀਲ ਹੋਏਗਾ?
1: ਹੁਣ ਤਾਂ ਜੋ ਪਹਿਲੇ ਵਾਲੇ ਨਜ਼ਾਰੇ ਸੀ ਉਹ ਥੋੜਾ ਨਜ਼ਾਰੇ ਹੁਣ 35,000 ਵੀ ਹੋਵੇ ਉਹ ਵੀ ਬਹੁਤ ਘੱਟ ਵਾ, ਉਦੋਂ ਚੀਜ਼ਾਂ ਬਹੁਤ ਸਸਤੀਆਂ ਜੀ ਸੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ। ਤੇ ਹੁਣ ਮੈਨੂੰ ਆਹ ਵੀ ਦੱਸੋ, ਪ੍ਰਵੀਨ ਜੀ, ਕਿਹੜੀ ਫਰਮਾਇਸ਼ ਤੁਸੀਂ ਸੁਣਨਾ ਚਾਹੁੰਦੇ ਹੋ?
1: ਇਹ ਖੁਦਦਾਰ ਫਿਲਮ ਦਾ ਲਾ ਦਿਓ, ਕਿਸ਼ੋਰ ਦਾ ਤੇ ਲਤਾ ਦੀ ਆਵਾਜ਼ ਹੈਗੀ ਹੈ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਤੁਹਾਡਾ ਵੀ, ਬਹੁਤ ਪ੍ਰੋਗਰਾਮ ਬੜੇ ਚਿਰਾ ਬਾਅਦ ਆਏ।
0: ਜੀ ਜੀ ਜੀ ਜੀ। ਚਲੋ ਜੀ, ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਖੁਦਦਾਰ ਮੂਵੀ ਦਾ ਗੀਤ ਅੰਗਰੇਜ਼ੀ ਮੇਂ ਕਹਿਤੇ ਹੈ ਆਈ ਲਵ ਯੂ, ਇਹ ਗਾਣਾ ਅਸੀਂ ਸੁਣਦੇ ਹਾਂ। ਅਤੇ ਤੁਸੀਂ ਨੰਬਰ ਨੋਟ ਡਾਊਨ ਕਰ ਲਓ ਜੀ, 01812342342174। ਇਹ ਗਾਣਾ ਸੁਣਦੇ ਹਾਂ ਅਤੇ ਤੁਸੀਂ ਡਾਇਲ ਕਰਕੇ ਸਾਨੂੰ ਕਾਲ ਕਰੋ। ਫਿਰ ਮਿਲਦੇ ਹਾਂ ਔਨ ਏਅਰ।

0: ਜੀ ਹਾਂ ਦੋਸਤੋ, ਅੰਗਰੇਜ਼ੀ, ਪੰਜਾਬੀ, ਹਿੰਦੀ ਸਾਰੀਆਂ ਭਾਸ਼ਾਵਾਂ ਇੱਕੋ ਗਾਣੇ 'ਚ ਅਸੀਂ ਸੁਣ ਲਈਆਂ। ਹੁਣ ਆਪਣੇ ਦੋਸਤ ਦੇ ਮੂੰਹੋਂ ਵੀ ਸੁਣ ਲੈਂਦੇ ਹਾਂ ਕਿਹੜੀ ਫਰਮਾਇਸ਼ ਸੁਣਨਾ ਚਾਹੁੰਦੇ ਨੇ ਅਤੇ ਕਿਹੜੀਆਂ ਗੱਲਾਂ ਬਾਤਾਂ ਅੱਜ ਸਾਡੇ ਨਾਲ ਕਰਨਗੇ। ਹੈਲੋ,
1: ਹਾਂਜੀ ਬੈਂਡ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਜਲੰਧਰ ਤੋਂ ਬੋਲ ਰਿਹਾ ਜੀ।
0: ਅੱਛਾ ਜੀ, ਕੀ ਹਾਲ ਚਾਲ ਹੈ ਚਰਨਜੀਤ ਜੀ?
1: ਹਾਲ ਚਾਲ ਠੀਕ ਆ ਜੀ, ਤੁਸੀਂ ਸੁਣਾਓ ਜੀ ਆਪਣਾ।
0: ਅੱਛਾ ਜੀ, ਮੈਂ ਵੀ ਵਧੀਆ। ਤੁਸੀਂ ਮੈਨੂੰ ਆਹ ਦੱਸੋ, ਜਿਹੜੀ ਸੈਲਰੀ ਹੁੰਦੀ ਹੈ, ਹੈ ਨਾ, ਸੈਲਰੀ ਮਿਲਣ ਤੋਂ ਬਾਅਦ ਬੰਦੇ ਨੂੰ ਸਭ ਤੋਂ ਵੱਡੀ ਟੈਨਸ਼ਨ ਜਿਹੜੀ ਹੈ ਨਾ, ਉਹ ਕਿਹੜੀ ਹੁੰਦੀ ਹੈ?
1: ਹੈਲੋ
0: ਹੈਲੋ,
1: ਹਾਂਜੀ,
0: ਮੈਂ ਕਿਹਾ ਸੈਲਰੀ ਮਿਲਣ ਤੋਂ ਬਾਅਦ ਬੰਦੇ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਕਿਹੜੀ ਹੁੰਦੀ ਹੈ? ਹੈਲੋ,
1: ਹਾਂਜੀ ਹਾਂਜੀ ਮੈਡਮ ਜੀ,
0: ਮਾੜਾ ਪਿੱਛੇ ਜਿਹਾ ਸ਼ੋਰ ਬਹੁਤ ਜ਼ਿਆਦਾ ਹੈ,
1: ਰੌਲਾ ਪਾ ਰਿਹਾ ਨਾ, ਤਾਂ ਹੀ ਨਹੀਂ ਤੁਹਾਡੀ ਗੱਲ ਸੁਣੀ ਜੀ ਮੈਨੂੰ।
0: ਅੱਛਾ ਅੱਛਾ, ਕੋਈ ਗੱਲ ਨਹੀਂ।
1: ਹਾਂਜੀ ਹਾਂਜੀ, ਹੁਣ ਦੱਸੋ ਜੀ।
0: ਮੈਂ ਕਿਹਾ ਜੀ, ਸੈਲਰੀ ਮਿਲਣ ਤੋਂ ਬਾਅਦ ਸਭ ਤੋਂ ਵੱਡੀ ਟੈਨਸ਼ਨ ਕਿਹੜੀ ਹੁੰਦੀ ਹੈ?
1: ਟੈਨਸ਼ਨ, ਸੈਲਰੀ ਮਿਲਣ ਤੋਂ ਬਾਅਦ ਤਾਂ ਟੈਨਸ਼ਨ ਹੋਣੀ ਨਹੀਂ ਚਾਹੀਦੀ ਜੀ। ਹਾਂਜੀ, ਕਿਉਂਕਿ ਸੈਲਰੀ ਮਿਲੀ ਹੁੰਦੀ ਆ ਤੇ ਉਹ ਤੇ ਮਨ ਨੂੰ ਖੁਸ਼ੀ ਹੁੰਦੀ ਆ ਸਗੋਂ।
0: ਹਾਂਜੀ, ਤੇ ਉਹ ਜਿਹੜੀ ਖੁਸ਼ੀ ਉਹ 2 ਮਿੰਟ ਦੇ ਵਿੱਚ ਗਾਇਬ ਵੀ ਹੋ ਜਾਂਦੀ ਹੈ ਜਦੋਂ ਅਸੀਂ ਸੈਲਰੀ ਦੀ EMI ਪੇ ਕਰਦੇ ਆਂ, ਸਮਾਨ ਖਰੀਦਦੇ ਆਂ।
1: ਹਾਂਜੀ ਹਾਂਜੀ, ਜਦੋਂ ਸਾਰਾ ਉਹ ਸੈਲਰੀ ਖਤਮ ਹੋ ਜਾਂਦੀ ਆ ਜੀ, ਉਸ ਤੋਂ ਬਾਅਦ ਟੈਨਸ਼ਨ ਹੁੰਦੀ ਆ ਕਿ ਅੱਗੇ ਕਿੱਦਾਂ ਬਣੂਗਾ ਗੱਲ। ਹਾਂਜੀ,
0: ਸਹੀ ਗੱਲ ਹੈ ਜੀ। ਤੇ ਹੁਣ ਮੈਨੂੰ ਆ ਦੱਸੋ ਚਰਨਜੀਤ ਜੀ, ਕਿਹੜੀ ਫਰਮਾਇਸ਼ ਸੁਣਨਾ ਚਾਹੁੰਦੇ ਹੋ ਅੱਜ?
1: ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦਾ ਗਾਣਾ ਲਾ ਦਿਓ ਕੋਈ ਵੀ,
0: ਗੁਰਦਾਸ ਮਾਨ ਜੀ ਦਾ ਗਾਣਾ ਸੁਣਦੇ ਹਾਂ। ਦੋਸਤੋ, ਲੋ ਆ ਗਈ ਇਹ ਫਰਮਾਇਸ਼ ਇਹਨਾਂ ਦੀ, ਗੁਰਦਾਸ ਮਾਨ ਦੀ, ਗਾਣਾ ਸੁਣਦੇ ਹਾਂ। ਠੀਕ ਹੈ, ਮਿਲਦੇ ਹਾਂ ਗੀਤ ਦੇ ਉਸ ਪਾਰ, ਜਾਣਾ ਕਿਤੇ ਨਹੀਂ ਕਿਉਂਕਿ ਪ੍ਰੋਗਰਾਮ ਚੱਲ ਰਿਹਾ। ਹੈਲੋ ਜਲੰਧਰ।

0: ਆ ਗਈ ਕੜੀ ਜਾਣ ਦੀ, ਕੋਈ ਜਾਣ ਦੀ ਕੜੀ ਨਹੀਂ ਆਈ ਹੈ ਕਿਉਂਕਿ ਪ੍ਰੋਗਰਾਮ ਤਾਂ ਹਲੇ ਸਟਾਰਟ ਹੀ ਹੋਇਆ ਹੈ, ਤਾਂ ਫਿਰ ਤੁਸੀਂ ਕਿੱਥੇ ਚਲੇ ਜਾਣਾ ਹੈ, ਹਲੇ ਕਿਤੇ ਨਹੀਂ ਜਾਣਾ। ਇੱਕ ਨਾ ਚੁਟਕਲਾ ਜਿਹੜਾ ਹੈ ਮੈਂ ਸੁਣ ਰਹੀ ਸੀ, ਸੋ ਮੈਨੂੰ ਦਿਮਾਗ ਦੇ ਵਿੱਚ ਆਇਆ ਕਿਉਂ ਨਾ ਤੁਹਾਡੇ ਨਾਲ ਵੀ ਸਾਂਝਾ ਕੀਤਾ ਜਾਏ। ਸੋ ਇੱਕ ਨਾ ਗਾਓਂ ਦੇ ਵਿੱਚ ਇੱਕ ਔਰਤ ਸੀ, ਬੜੀ ਤੇਜ਼ੀ ਦੇ ਨਾਲ ਆ ਰਹੀ ਸੀ, ਅਤੇ ਉਹਨੇ ਨਾ ਇੱਕ ਬੱਸ ਦੇਖੀ, ਅਤੇ ਬੱਸ ਨੂੰ ਨਾ ਦੇਖ ਕੇ ਉਹਨੇ ਹੱਥ ਦਿੱਤਾ ਕਿ ਰੁਕ ਜਾਓ ਥੋੜ੍ਹੀ ਦੇਰ ਨਾ ਰੁਕ ਜਾਓ, ਅਤੇ ਫਿਰ ਡਰਾਈਵਰ ਨੇ ਨਾ ਅਚਾਨਕ ਬ੍ਰੇਕ ਮਾਰ ਦਿੱਤੀ, ਅਤੇ ਡਰਾਈਵਰ ਨੂੰ ਲੱਗਿਆ ਕਿ ਔਰਤ ਨੇ ਬੱਸ ਦੇ ਵਿੱਚ ਚੜ੍ਹਨਾ ਹੈ, ਪਰ ਹੋਇਆ ਪਤਾ ਕੀ, ਉਹਨੇ ਡਰਾਈਵਰ ਨੇ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਹੈ। ਔਰਤ ਬੋਲੀ, ਜਾਣਾ ਤਾਂ ਕਈ ਵੀ ਨਹੀਂ ਹੈ, ਮੈਨੇ ਮੇਰਾ ਨਾ ਬੱਚਾ ਜਿਹੜਾ ਰੋ ਰਿਹਾ ਹੈ, ਤੁਸੀਂ ਨਾ ਜ਼ਰਾ ਪੌਂ ਪੌਂ ਵਜਾ ਦਿਓ। ਮਤਲਬ ਅੱਜ ਕੱਲ੍ਹ ਦੀਆਂ ਜਿਹੜੀਆਂ ਮਾਵਾਂ ਨੇ ਨਾ ਆਪਣੇ ਬੱਚਿਆਂ ਨੂੰ ਖੁਸ਼ ਕਰਨ ਦੇ ਲਈ, ਮਤਲਬ ਡਰਾਈਵਰ ਨੂੰ ਵੀ ਕਹਿਤਾ ਤੁਸੀਂ ਰੁਕ ਕੇ ਥੋੜ੍ਹਾ ਪੌਂ ਪੌਂ ਵਜਾ ਦਿਉ, ਥੋੜ੍ਹੀ ਬੈੱਲ ਵਜਾ ਦਿਉ, ਤਾਂ ਕਿ ਮੇਰਾ ਬੱਚਾ ਜਿਹੜਾ ਖੁਸ਼ ਹੋ ਜਾਏ। ਤੋ ਮਾਵਾਂ ਦਾ ਪਿਆਰ ਤਾਂ ਚਲੋ ਵੱਖਰਾ ਹੀ ਹੈ। ਫਿਲਹਾਲ ਸਾਡੇ ਨਾਲ ਇੱਕ ਹੋਰ ਲਿਸਨਰ ਜੁੜ ਗਏ ਨੇ, ਅਸੀਂ ਉਹਨਾਂ ਦੀ ਵੀ ਗੱਲ ਸੁਣ ਲੈਂਦੇ ਹਾਂ, ਕੀ ਕਹਿੰਦੇ ਨੇ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਮਿੱਠੀ ਜੀ ਆਵਾਜ਼ ਕਿਹਦੀ ਹੈ?
1: ਮੈਮ ਸ਼ਰਨ ਗੱਲ ਕਰ ਰਹੀ ਹਾਂ, ਜਗਤਪੁਰ ਜੱਟਾਂ ਤੋਂ।
0: ਸ਼ਰਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਾਡੇ ਹੈਲੋ ਜਲੰਧਰ ਦੇ ਵਿੱਚ। ਕੀ ਹਾਲ ਚਾਲ ਹੈ?
1: ਥੈਂਕ ਯੂ ਮੈਮ, ਬਹੁਤ ਵਧੀਆ, ਤੁਹਾਡੇ ਨਾਲ ਗੱਲ ਹੋ ਗਈ, ਹਾਲ ਹੋਰ ਵਧੀਆ ਹੋ ਗਏ।
0: ਅੱਛਾ ਜੀ, ਸੋ ਅੱਜ ਨਾ ਮੈਂ ਗੱਲ ਕਰ ਰਹੀ ਹਾਂ ਕਿ ਜਦੋਂ ਸੈਲਰੀ ਆਉਂਦੀ ਹੈ ਤਾਂ ਕਿਹੋ ਜਿਹਾ ਫੀਲ ਹੁੰਦਾ ਹੈ? ਫਿਲਹਾਲ ਤੁਸੀਂ ਮੈਨੂੰ ਆਹ ਦੱਸੋ ਕਿ ਜਦੋਂ ਤੁਹਾਡੇ ਘਰ ਵਿੱਚ ਤੁਹਾਡੇ ਜਿਹੜੇ ਹਸਬੈਂਡ ਹੈ ਉਹਨਾਂ ਦੀ ਸੈਲਰੀ ਆਉਂਦੀ ਹੈ, ਤਾਂ ਤੁਹਾਡੇ ਦਿਮਾਗ ਵਿੱਚ ਕੀ ਆਉਂਦਾ ਹੈ? ਕਿਹੜੀ ਲਿਸਟ ਬਣ ਜਾਂਦੀ ਹੈ ਸਮਾਨ ਦੀ ਕਿ ਇਹ ਵੀ ਮੰਗਾਉਣਾ, ਇਹ ਵੀ ਮੰਗਾਉਣਾ, ਜਾਂ ਫਿਰ ਕੋਈ ਅਟਪਟਾ ਜਿਹਾ ਕਿੱਸਾ ਹੋਇਆ, ਫਨੀ ਕਿੱਸਾ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ?
1: ਮੈਮ ਜਦੋਂ ਸੈਲਰੀ ਆਉਂਦੀ ਹੈ ਫਿਰ ਤਾਂ ਆਪਾਂ

0: ਸਟਡੀ ਕਰ ਸਕਦੇ ਆ ਸੂਟ ਜੁੱਤੀਆਂ ਜਾਂ ਮੇਕਅਪ ਦੀ।
1: ਅੱਛਾ, ਕਦੀ ਏਦਾਂ ਹੋਇਆ ਉਹਨਾਂ ਨੇ ਕਿਹਾ ਹੋਵੇ ਨਹੀਂ ਨਹੀਂ ਇਸ ਵਾਰੀ ਨਹੀਂ, ਅੱਜ ਤਾਂ EMI ਭੇਜਣੀ ਹੈ, ਬਹੁਤ ਸਾਰਾ ਖਰਚਾ ਹੈ।
0: ਇਸ ਗੱਲੋਂ ਮੇਰੇ ਹਸਬੰਡ ਬਹੁਤ ਚੰਗੇ ਨੇ, ਜਿਹੜੀ ਚੀਜ਼ ਤੇ ਹੱਥ ਰੱਖਾਂ ਉਹ ਲੈ ਦਿੰਦੇ ਨੇ।
1: ਚਲੋ ਜੀ, ਫਿਰ ਤਾਂ ਤੁਸੀਂ ਬਹੁਤ ਖੁਸ਼ ਨਸੀਬ ਹੋ। ਤੇ ਹੁਣ ਮੈਨੂੰ ਸ਼ਰਨ ਜੀ ਆ ਵੀ ਦੱਸੋ ਕਿ ਕਿਹੜੀ ਫਰਮਾਇਸ਼ ਅੱਜ ਸੁਣਨਾ ਚਾਹੁੰਦੇ ਹੋ।
0: ਮੈਮ ਸੌਂਗ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਮੈਂ ਵੀ ਜੋਕ ਸ਼ੇਅਰ ਕਰਨਾ ਚਾਹੁੰਦੀ ਆ।
1: ਹਾਂਜੀ ਹਾਂਜੀ
0: ਮੈਮ, ਇੱਕ ਹਸਬੈਂਡ ਦੀ ਵਾਈਫ ਰੇਲਵੇ ਸਟੇਸ਼ਨ ਤੇ ਜਾ ਕੇ ਲੰਮੀ ਪੈ ਜਾਂਦੀ, ਉਹਨੂੰ 3-4 ਘੰਟੇ ਹੋ ਜਾਂਦੇ ਲੰਮੀ ਪਈ ਨੂੰ।
1: ਅੱਛਾ ਜੀ।
0: ਤੇ ਉਹ ਨਾ ਅੱਖ ਉੱਖ ਕੇ ਰੇਲਵੇ ਲਾਈਨ ਤੇ ਕਾਲ ਕਰਦਾ, ਕਹਿੰਦੇ ਕਿ ਮੇਰੀ ਵਾਈਫ ਜਿਹੜੀ ਆ ਰੇਲਵੇ ਫਾਟਕ ਤੇ ਲੰਮੀ ਪਈ ਆ, ਵੀ ਤੁਸੀਂ ਕੁਛ ਕਰੋ। ਉਹ ਕਹਿੰਦਾ ਇਹ ਤੁਹਾਡੀ ਪ੍ਰੋਬਲਮ ਆ, ਸਾਡੀ ਪ੍ਰੋਬਲਮ ਥੋੜੀ ਆ। ਉਹ ਕਹਿੰਦਾ ਨਹੀਂ ਇਹ ਤੁਹਾਡੀ ਪ੍ਰੋਬਲਮ ਆ। ਉਹ ਕਹਿੰਦਾ ਸਾਡੀ ਕਿੱਦਾਂ? ਕਹਿੰਦਾ ਟ੍ਰੇਨ ਤੁਸੀਂ ਨਹੀਂ ਭੇਜਦੇ, ਤਾਂ ਛੇਤੀ ਭੇਜੋ, ਉਹਨੇ ਥੱਲੇ ਆਉਣਾ ਆ।
1: ਓਹੋ, ਇਹ ਤਾਂ ਸੱਚੀ ਫਨੀ ਸੀ। ਚਲੋ ਹੁਣ ਤੁਸੀਂ ਮੈਨੂੰ ਆਹ ਵੀ ਦੱਸੋ, ਥੋੜਾ ਹਸਾ ਤਾਂ ਦਿੱਤਾ ਤੁਸੀਂ, ਮੈਨੂੰ ਦੱਸੋ ਕਿਹੜੀ ਫਰਮਾਇਸ਼ ਸੁਣਨਾ ਚਾਹੁੰਦੇ ਹੋ।
0: ਮੈਮ ਸਿਰਫ ਤੁਮ ਮੂਵੀ ਦਾ ਪਹਿਲੀ ਪਹਿਲੀ ਵਾਰ ਮੁਹੱਬਤ ਕੀ ਹੈ।
1: ਓਕੇ ਜੀ, ਬਹੁਤ
0: ਬਹੁਤ ਮੀਆਂ ਜੀ ਨੂੰ ਡੈਡੀਕੇਟ।
1: ਓਕੇ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ। ਤਾਂ ਚਲੋ ਜੀ, ਇਹਨਾਂ ਦਾ ਗੀਤ ਸੁਣਦੇ ਹਾਂ, ਪਹਿਲੀ ਪਹਿਲੀ ਵਾਰ ਮੁਹੱਬਤ ਕੀ ਹੈ। ਤੇ ਮਿਲਦੇ ਹਾਂ ਗੀਤ ਦੇ ਉਸ ਪਾਰ।

ਜਦੋਂ ਸੈਲਰੀ ਆਉਣ ਵਾਲੀ ਹੁੰਦੀ ਹੈ ਨਾ, ਉਸ ਤੋਂ ਪਹਿਲਾਂ ਜੇਕਰ ਵਾਈਫ ਜਿਹੜੀ ਹੈ ਨਾ ਆਪਣੇ ਹਸਬੈਂਡ ਤੋਂ ਕਹਿੰਦੀ ਹੈ ਨਾ ਮੈਨੂੰ ਆਹ ਦਵਾ ਦਿਉ ਉਹ ਦਵਾ ਦਿਉ, ਫਿਰ ਬੰਦਾ ਇਹੀ ਕਹਿੰਦਾ ਮੇਰਾ ਹਾਲ ਬੁਰਾ ਹੈ, ਤੂੰ ਬਸ ਆਪਣਾ ਦੱਸ, ਹਾਲੇ ਥੋੜ੍ਹੇ ਜਿਹਾ ਨਾ ਸਬਰ ਕਰ ਲੈ, ਥੋੜ੍ਹੇ ਦਿਨਾਂ ਬਾਅਦ ਤੈਨੂੰ ਸ਼ੋਪਿੰਗ ਕਰਾਵਾਂਗਾ।

0: ਇੱਦਾਂ ਹੀ ਹੁੰਦਾ ਕਿ ਨਹੀਂ ਹੁੰਦਾ? ਫਿਲਹਾਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਹੈਲੋ ਜਲੰਧਰ, ਅਤੇ ਟਿਊਨ ਕੀਤਾ 102.7 ਮੈਗਾਹਰਟਸ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਤੁਹਾਡੇ ਨਾਲ ਅਗਲੇ ਲਿਸਨਰ ਜਿਹੜੇ ਨੇ ਜੁੜ ਗਏ ਨੇ, ਚਲੋ ਜੀ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ।
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਡਮ ਜੀ, ਸੰਨੀ ਭਗਤ ਬੋਲ ਰਹੇ ਨੇ, ਪਾਰਕ ਕੈਂਪ ਜਲੰਧਰ ਤੋਂ ਜੀ।
0: ਸੰਨੀ ਜੀ, ਕਿਵੇਂ ਹੋ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਆਪਣੇ ਜੀ?
0: ਮੈਂ ਵੀ ਵਧੀਆ। ਤਾਂ ਮੈਨੂੰ ਤੁਸੀਂ ਇਹ ਚੀਜ਼ ਦੱਸੋ ਕਿ ਜਦੋਂ ਪਹਿਲਾਂ ਤਾਂ ਅੱਜ ਕੱਲ੍ਹ ਦਾ ਜੇਕਰ ਅਸੀਂ ਟਾਈਮ ਦੀ ਗੱਲ ਕਰੀਏ, ਬੱਚਿਆਂ ਨੂੰ ਜਦੋਂ ਸੈਲਰੀ ਮਿਲਦੀ ਹੈ ਨਾ, ਕਾਫੀ ਬੱਚੇ ਇੰਟਰਨਸ਼ਿਪ ਕਰਦੇ ਨੇ, ਅਤੇ ਜਦੋਂ ਉਹਨਾਂ ਨੂੰ ਸੈਲਰੀ ਮਿਲਦੀ ਹੈ ਤਾਂ ਬਹੁਤ ਹੀ ਵੱਖਰਾ ਜਿਹਾ ਫੀਲ ਹੁੰਦਾ। ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਉਸ ਟਾਈਮ 'ਤੇ ਜਦੋਂ ਪਹਿਲੀ ਸੈਲਰੀ ਤੁਹਾਨੂੰ ਮਿਲੀ ਸੀ, ਕਿਹੋ ਜਿਹਾ ਫੀਲ ਹੋਇਆ ਸੀ?
1: ਮੈਡਮ ਜੀ, ਪਹਿਲੀ ਸੈਲਰੀ ਮਿਲੀ ਹੈ, ਬਹੁਤ ਵਧੀਆ ਫੀਲ ਹੋਇਆ ਜੀ ਮੈਡਮ ਜੀ।
0: ਅੱਛਾ, ਅਤੇ ਸੈਲਰੀ ਦਾ ਕੀਤਾ ਕੀ ਸੀ?
1: ਉਦੋਂ ਮੈਡਮ ਜੀ ਮੈਂ ਕੁਆਰਾ ਸੀ, ਅਤੇ ਮੈਂ ਆਪਣੇ ਪਾਪਾ ਜੀ ਨੂੰ ਪਹਿਲੇ ਆ ਜਦੋਂ ਸੈਲਰੀ ਮਿਲੀ, ਟੈਲੀਫੋਨ ਲਿਆ ਕੇ ਦਿੱਤਾ ਜੀ ਮੋਬਾਇਲ ਜੀ।
0: ਓਹੋ, ਬਹੁਤ ਵਧੀਆ ਗੱਲ ਹੈ ਜੀ। ਚਲੋ ਹੁਣ ਆਹ ਵੀ ਦੱਸੋ ਕਿ ਕਿਹੜੀ ਅੱਜ ਸੁਣਨਾ ਚਾਹੁੰਦੇ ਹੋ ਫਰਮਾਇਸ਼
1: ਜੀ? ਤੁਸੀਂ ਸੁਣਾ ਦਿਓ ਮੈਡਮ, ਗੀਤਾ ਜੈਲਦਾਰ ਦਾ, ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ।
1: ਸ਼ੁਕਰੀਆ ਮੈਡਮ ਜੀ।
0: ਤਾਂ ਚਲੋ ਜੀ, ਸਾਡੇ ਦੋਸਤ ਦੀ ਫਰਮਾਇਸ਼ ਸੁਣਦੇ ਹਾਂ, ਸੱਦੀ ਹੋਏ ਮਿੱਤਰਾਂ ਦੀ, ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ। ਅਤੇ ਇੱਕ ਵਾਰੀ ਫਿਰ ਤੁਸੀਂ ਨੰਬਰ ਨੋਟ ਡਾਊਨ ਕਰ ਲਓ ਜੀ, 01-8122-4214, ਅਤੇ ਪ੍ਰੋਗਰਾਮ ਸੁਣ ਰਹੇ ਹੋ ਜੀ ਹੈਲੋ ਜਲੰਧਰ।

0: ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਤੇ ਅਗਲੇ ਲਿਸਨਰ ਸਾਡੇ ਨਾਲ ਕਾਲ ਤੇ ਜੁੜ ਗਏ ਨੇ, ਪਰ ਉਹਨਾਂ ਤੋਂ ਕਾਲ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਣਾ। ਇੱਕ ਨਾ ਪਤਨੀ ਹੁੰਦੀ ਹੈ ਤੇ ਉਹ ਆਪਣੇ ਪਤੀ ਤੋਂ ਪੁੱਛਦੀ ਹੈ, ਮੈਂ ਤੁਮੇ ਕਿਤਨੀ ਅੱਛੀ ਲੱਗਦੀ ਹੂੰ? ਤੇ ਪਤੀ ਕਹਿੰਦਾ ਹੈ, ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ। ਤੇ ਪਤਨੀ ਪਤਾ ਕੀ ਕਹਿੰਦੀ ਹੈ, ਫਿਰ ਵੀ ਬਤਾਓ ਨਾ ਕਿਤਨੀ ਅੱਛੀ ਲੱਗਦੀ ਹੂੰ? ਫਿਰ ਪਤੀ ਪਤਾ ਕੀ ਕਹਿੰਦਾ, ਪਤੀ ਕਹਿੰਦਾ, ਇਤਨੀ ਅੱਛੀ ਲੱਗਤੀ ਹੋ ਕਿ ਮੇਰਾ ਦਿਲ ਕਰਤਾ ਹੈ ਤੁਮਹਾਰੇ ਜੈਸੀ ਏਕ ਔਰ ਲੈ ਆਊਂ। ਦੇਖੋ ਕਿੰਨਾ ਜ਼ਿਆਦਾ, ਮਤਲਬ ਲੋਕਾਂ ਦੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਤੁਹਾਨੂੰ ਹੱਸਣ 'ਤੇ ਨਾ ਮਜਬੂਰ ਕਰ ਹੀ ਦੇਣਗੀਆਂ। ਤਾਂ ਇਸੇ ਤਰੀਕੇ ਦੇ ਇੱਕ ਦੋਸਤ ਮੇਰੇ ਨਾਲ ਜੁੜੇ ਨੇ, ਚਲੋ ਜੀ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ।

0: ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਰਾਮ ਲਵਾਇਆ ਸ਼ਰਮਾ, ਪਿੰਡ ਸਮਰਾਈ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਅੱਛਾ ਜੀ, ਕੀ ਹਾਲ ਚਾਲ ਹੈ ਰਾਮ ਰਮਾਇਆ ਜੀ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਜੀ ਆਪਣਾ ਹਾਲ ਕੀ? ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਜੀ, ਬਹੁਤ ਵਧੀਆ ਨਾਚ ਤੁਹਾਡਾ ਪ੍ਰੋਗਰਾਮ ਪੇਸ਼ ਕਰ ਰਹੇ।
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਰਾਮ ਰਮਾਇਆ ਜੀ, ਮੈਨੂੰ ਆਹ ਦੱਸੋ ਕਿ ਹੁਣ ਮੈਂ ਤੁਹਾਡੇ ਤੋਂ ਨਾ ਥੋੜੀ ਜਿਹੀ ਫਨੀ ਚੀਜ਼ ਪੁੱਛਣੀ ਹੈ ਕਿ ਜਦੋਂ ਤੁਹਾਡੀ ਸੈਲਰੀ ਆਉਂਦੀ ਹੈ, ਹੈ ਨਾ?
1: ਹਾਂਜੀ ਹਾਂਜੀ।
0: ਤਾਂ ਮੈਨੂੰ ਆਹ ਦੱਸੋ, ਕਦੀ ਕੋਈ ਇਹੋ ਜਿਹੀ ਅਟਪਟੀ ਚੀਜ਼ ਹੋਈ ਹੈ ਕਿ ਤੁਹਾਡੇ ਜਿਹੜੇ ਬੌਸ ਨੇ, ਜੇਕਰ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਤਾਂ ਵੱਖਰੀ ਗੱਲ ਹੈ, ਜੇਕਰ ਤੁਸੀਂ ਜੌਬ ਕਰਦੇ ਹੋ ਤੁਹਾਡੇ ਬੌਸ ਨੇ ਸੈਲਰੀ ਲੇਟ ਕਰ ਦਿੱਤੀ ਹੋਵੇ ਤਾਂ ਤੁਹਾਨੂੰ ਗੁੱਸਾ ਚੜਿਆ ਹੋਵੇ, ਕਦੇ ਕੋਈ ਇਹੋ ਜਿਹਾ ਅਟਪਟਾ ਸੀਨ ਹੋਇਆ ਹੋਵੇ?
1: ਮੈਂ ਉਹਦਾ ਆਪਣਾ ਆਪ ਹੀ ਬੌਸ ਹਾਂ ਜੀ, ਮੈਂ ਮੈਡੀਕਲ ਸਟੋਰ ਚਲਾਉਂਦਾ ਬਹੁਤ 40 ਸਾਲ ਹੋ ਗਏ ਮੈਨੂੰ।
0: ਅੱਛਾ ਜੀ, ਇਹ ਤਾਂ ਬਹੁਤ ਵਧੀਆ ਗੱਲ ਹੈ।
1: ਮੇਰਾ ਬੜਾ ਪਰਮਾਤਮਾ ਦੇ, ਵਾਹਿਗੁਰੂ ਦਾ, ਰਾਮ ਦਾ, ਸਾਰਿਆਂ ਦਾ ਆਸਰਾ ਆ, ਬਹੁਤ ਵਧੀਆ ਕੰਮ ਚੱਲ ਰਿਹਾ ਜੀ।
0: ਚਲੋ ਜੀ, ਇਹ ਤਾਂ ਵੱਖਰੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਤੇ ਮੈਨੂੰ ਆਪ ਦੱਸੋ ਜੀ, ਹੁਣ ਤੁਸੀਂ
1: ਤੁਹਾਨੂੰ ਮੈਂ ਚੁਟਕਲਾ ਨੀ, ਮੈਂ ਸੱਚੀ ਇੱਕ ਕਹਾਣੀ ਸੁਣਾਉਣਾ ਜੀ। ਮੈਂ ਪਿੰਡ ਦੀ ਆਪਣੇ ਪੁਰਾਣੇ ਛੋਟੇ ਛੋਟੇ ਅਸੀਂ ਪੜ੍ਹਦੇ ਨੇ, ਹੁਣ ਮੇਰੀ 66 ਸਾਲ ਦੀ ਉਮਰ ਹੋ ਗਈ ਹੈ ਜੀ।
0: ਅੱਛਾ ਜੀ, ਤੇ ਕਹਾਣੀ ਲੰਬੀ ਨਹੀਂ ਹੋਣੀ ਚਾਹੀਦੀ?
1: ਨਹੀਂ, ਬਾਹਲੀ ਲੰਬੀ ਨਹੀਂ। ਜਿਦਾਂ ਲੇਡੀ ਜੋ ਤੇ ਬੰਦੇ ਸੱਟ ਲੱਗ ਗਈ ਇੱਥੇ ਸਕੂਲ ਦੇ ਲਾਗੇ, ਮੁੰਡਿਆਂ ਦੇ ਜਿਦਾਂ ਆਪਣੇ ਕਿਸੇ ਬੰਦੇ ਦੇ।
0: ਹਾਂਜੀ ਹਾਂਜੀ।
1: ਤੇ ਕੁੜੀ ਬੁੜੀਆਂ ਸਾਡੇ ਲੇਡੀ ਜਾਂ ਪੁਰਾਣੀ ਜਿਹੜਾ ਸੀਗੇ ਜ਼ਿਆਦਾ ਉਮਰ ਦੀਆਂ, ਕਹਿੰਦੀਆਂ ਜੀ ਇਹਨੂੰ ਡਾਕਖਾਨੇ ਲੈ ਜਾਓ ਚੱਕ ਕੇ, ਜਿਦਾਂ ਹਸਪਤਾਲ ਨੂੰ, ਉਦੋਂ ਡਾਕਖਾਨਾ ਬੁੜੀਆਂ ਕਹਿੰਦੀਆਂ ਹੁੰਦੀਆਂ ਪੁਰਾਣੀਆਂ ਜੀ।
0: ਅੱਛਾ ਜੀ।
1: ਤੇ ਉਹਨੂੰ ਦੱਸਦਾ ਉਹ ਜਿੱਦਾਂ ਲੈ ਕੇ ਚੱਕੇ ਜੀ ਉਹਨੂੰ, ਜਿੱਦਾਂ ਸਾਰੇ ਜਿੰਨੇ ਸਕੂਲ ਦੇ ਮੁੰਡੇ ਸੀ ਸਾਡੇ ਪਿੰਡ ਡਾਕਖਾਨਾ ਸੀ, ਡਾਕਖਾਨੇ ਦੇ ਮੂਹਰੇ ਇਕੱਠੇ ਹੋ ਗਏ ਜੀ।
0: ਅੱਛਾ ਜੀ।
1: ਤੇ ਬਾਬੂ ਦਾ ਡਾਕਖਾਨੇ ਜਿਹੜੇ ਪੋਸਟਮਾਰਟਮ ਦੀ ਪੁੱਛਣ ਲੱਗੇ, ਕਹਿੰਦਾ ਉਹ ਤੁਹਾਡਾ ਰਸਤਾ ਕਿਹਨੇ ਖੋਲਤਾ? ਸਾਰੇ ਇਕੱਠੇ ਹੋ ਗਏ। ਕਹਿੰਦਾ ਜੀ ਇੱਧਰ ਬੰਦੇ ਸੱਟ ਲੱਗੀ ਆ, ਬੁੜੀਆਂ ਕਹਿੰਦੀਆਂ ਡਾਕਖਾਨੇ ਲੈ ਆਓ, ਅਸੀਂ ਦੇਖਣ ਆਏ ਵੀ ਠੀਕ ਆ ਕਿੱਦਾਂ, ਕੀ ਗੱਲਬਾਤ ਆ।
0: ਅੱਛਾ ਜੀ।
1: ਤੇ ਉਹ ਪਤਾ ਜਾਣੀ ਉਹ ਕਹਿੰਦੇ ਕਮਲੇ ਹੋਏ ਡਾਕਖਾਨਾ ਨੀ, ਬੁੜੀਆਂ ਹਸਪਤਾਲ ਨੂੰ ਡਾਕਖਾਨਾ ਕਹਿੰਦੀਆਂ।
0: ਜੀ, ਤੇ ਹੁਣ ਮੈਨੂੰ ਆ ਵੀ ਦੱਸੋ ਕਿਹੜੀ ਫਰਮਾਇਸ਼ ਤੁਸੀਂ ਸੁਣਨਾ ਚਾਹੁੰਦੇ ਹੋ?
1: ਮੈਡਮ ਜੀ ਤੁਸੀਂ ਇੱਦਾਂ ਕਰੋ, ਸਤਿੰਦਰ ਸਰਤਾਜ ਜੀ ਦਾ ਹਿੰਦੀ ਗੀਤ ਵੀ ਸੁਣ ਲਿਆ ਬਹੁਤ ਜੀ, ਤੁਸੀਂ ਪੰਜਾਬੀ ਗੀਤ ਸੁਣਾਓ ਸਾਨੂੰ ਰੁਤਬਾ।
0: ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ। ਸਾਡੇ ਦੋਸਤ ਦੀ ਫਰਮਾਇਸ਼ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਰੁਤਬਾ।

0: ਕਿਧਰੇ ਸਹੀ ਗੱਲ ਹੈ, ਰੁਤਬਾ ਕਿਸੇ ਦਾ ਨਹੀਂ ਘਟਦਾ। ਜੇਕਰ ਹੱਸ ਕੇ ਬੰਦਾ ਬੁਲਾ ਲਵੇ ਨਾ ਤਾਂ ਫਿਰ ਦਿਲ ਉੱਦਾਂ ਹੀ ਖੁਸ਼ ਹੋ ਜਾਂਦਾ ਅਤੇ ਦਿਲ ਕਰਦਾ ਕਿ ਯਾਰ ਇਸ ਬੰਦੇ ਨਾਲ ਫਿਰ ਤੋਂ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਬੰਦਾ ਮਿੱਠਾ ਹੀ ਇੰਨਾ ਜ਼ਿਆਦਾ ਬੋਲਦਾ। ਫਿਲਹਾਲ ਸਾਡੇ ਨਾਲ ਲਿਸਨਰ ਵੀ ਅਗਲੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ
0: ਕੁਲਵਿੰਦਰ ਸਿੰਘ ਬੋਲਦਾ, ਜਿਹੜਾ ਸ਼ਾਂਤੀ ਹੈ, ਜਿਹੜਾ ਮਾਹੌਲ ਹੈ, ਉਹ ਜ਼ਿਆਦਾ ਸਕੂਨ ਦਿੰਦਾ?
1: ਦੋਨਾਂ ਚੀਜ਼ਾਂ ਹੀ ਸਕੂਨ ਦਿੰਦੀਆਂ ਜੀ, ਸ਼ਾਂਤੀ ਵੀ ਸਕੂਨ ਦਿੰਦੀ ਹੈ, ਪੈਸਾ ਵੀ ਦਿੰਦਾ ਜੀ।
0: ਅੱਛਾ, ਜੇਕਰ ਘਰ ਦੇ ਵਿੱਚ ਪੈਸੇ ਨਾ ਹੋਣ ਫਿਰ? ਤੁਸੀਂ
1: ਬਹੁਤ ਬਹੁਤ ਪਰਮਾਤਮਾ ਤਰੱਕੀਆਂ ਬਖਸ਼ੇ,
0: ਬਹੁਤ ਬਹੁਤ ਸ਼ੁਕਰੀਆ।
1: ਸੁਣਨਾ ਜੀ ਹਰਜੀਤ ਹਰਮੰਦਰ ਦੀ ਆਵਾਜ਼ਾਂ।
0: ਅੱਛਾ ਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ।
1: ਧੰਨਵਾਦ ਜੀ।
0: ਤਾਂ ਚਲੋ ਜੀ, ਆਵਾਜ਼ਾਂ ਸਾਨੂੰ ਵੀ ਆ ਰਹੀਆਂ ਅਗਲੇ ਲਿਸਨਰਸ ਦੀ ਕਿ ਸਾਡੀ ਵਾਰੀ ਕਦੋਂ ਆਏਗੀ, ਕਦੋਂ ਕਾਲ ਦਾ ਜਿਹੜਾ ਨੰਬਰ ਹੈ, ਕਦੋਂ ਲਾਈਨ ਫ੍ਰੀ ਹੋਏਗੀ ਅਤੇ ਅਸੀਂ ਵੀ ਕਾਲ ਲਾਈਏ। ਤਾਂ ਚਲੋ ਜੀ, ਛੇਤੀ ਛੇਤੀ ਇਹ ਗਾਣਾ ਲਾਉਂਦੇ ਹਾਂ, ਫਿਰ ਅਗਲੇ ਫਰਮਾਇਸ਼ ਜਿਹੜੀ ਅਗਲੀ ਸੁਣਦੇ ਹਾਂ।

0: ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਹੈਲੋ ਜਲੰਧਰ। ਇੱਕ ਹੋਰ ਚੁਟਕਲਾ ਮੇਰੇ ਨਾ ਦਿਮਾਗ ਵਿੱਚ ਆਇਆ। ਪਤਨੀ ਕਹਿੰਦੀ ਹੈ ਕਿ ਆਪ ਪੜੋਸੀ ਕੀ ਬੀਵੀ ਕੇ ਜਨਾਜ਼ੇ ਮੇਂ ਸ਼ਾਮਿਲ ਹੋਣੇ ਕਿਉਂ ਨਹੀਂ ਗਏ। ਫਿਰ ਤੋਂ ਸੁਣਿਓ, ਪਤਨੀ ਕਹਿੰਦੀ ਹੈ ਆਪ ਪੜੋਸੀ ਕੀ ਬੀਵੀ ਕੇ ਜਨਾਜ਼ੇ ਮੇਂ ਸ਼ਾਮਿਲ ਹੋਣੇ ਕੇ ਲਈ ਕਿਉਂ ਨਹੀਂ ਗਏ। ਤੇ ਪਤੀ ਕਹਿੰਦਾ ਹੈ ਕਿਸ ਮੂੰਹ ਸੇ ਜਾਊਂ, ਭਲਾ ਇਹਦੇ ਵਿੱਚ ਵੀ ਕਿਹੜੇ ਮੂੰਹ ਨਾ ਜਾਣਾ ਸੀ, ਜਿਹੜਾ ਰੱਬ ਨੇ ਮੂੰਹ ਦਿੱਤਾ ਹੈ ਉਹੀ ਮੂੰਹ ਨਾ ਜਾਣਾ ਸੀ, ਹੋਰ ਕਿਹੜੇ ਮੂੰਹ ਨਾ ਜਾਣਾ ਸੀ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਉਹ ਦੂਸਰੀ ਵਾਰ ਜਨਾਜ਼ੇ ਮੇਂ ਬੁਲਾ ਰਿਹਾ ਔਰ ਮੈਨੇ ਇੱਕ ਵਾਰ ਵੀ ਨਹੀਂ ਬੁਲਾਇਆ। ਮਤਲਬ ਕਿਹੋ ਜਿਹੀਆਂ ਗੱਲਾਂ ਲੋਕ ਕਰਦੇ ਨੇ, ਹੈ ਨਾ, ਸਾਨੂੰ ਵੀ ਯਕੀਨ ਨਹੀਂ ਹੁੰਦਾ। ਤਾਂ ਚਲੋ ਜੀ, ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਇੱਕ ਹੋਰ ਲਿਸਨਰ ਵੀ ਜੁੜ ਗਏ ਨੇ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਕਰਨਗੇ ਅਤੇ ਸਾਨੂੰ ਫਰਮਾਇਸ਼ ਵੀ ਦੱਸਣਗੇ ਕਿ ਕਿਹੜੀ ਫਰਮਾਇਸ਼ ਸੁਣਨਾ ਚਾਹੁੰਦੇ ਨੇ। ਤਾਂ ਚਲੋ ਜੀ, ਸੁਣਦੇ ਹਾਂ ਉਹਨਾਂ ਦੇ ਗੱਲਾਂ। ਹੈਲੋ
1: ਹੈਲੋ, ਮੈਂ ਕਿਹਾ ਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਡਮ ਜੀ, ਹੀਰਾ ਲਾਲ ਬੋਲ ਰਿਹਾ ਜਲੰਧਰ ਤੋਂ।
0: ਹਾਂਜੀ ਹੀਰਾ ਲਾਲ ਜੀ, ਦੱਸੋ ਕੀ ਹਾਲ ਚਾਲ ਹੈ?
1: ਹਾਲ ਚਾਲ ਵਧੀਆ, ਪਰ ਗਰਮੀ ਨੇ ਹਾਲ ਬੇਹਾਲ ਕੀਤੇ ਹੋਏ ਜੀ।
0: ਇਹ ਤਾਂ ਸਹੀ ਗੱਲ ਹੈ ਜੀ, ਗਰਮੀ ਨੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ।
1: ਬਿਲਕੁਲ ਜੀ ਮੈਡਮ ਜੀ, ਤੁਸੀਂ ਏਸੀ 'ਚ ਬੈਠੇ ਤੁਹਾਨੂੰ ਪਤਾ ਨਹੀਂ ਲੱਗਦਾ ਮੈਡਮ।
0: ਗੱਲ ਤਾਂ ਸਹੀ ਹੈ, ਲੇਕਿਨ ਅਸੀਂ ਵੀ ਏਸੀ ਤੋਂ ਬਾਅਦ ਬਾਹਰ ਜਾਣਾ ਹੀ ਹੈ, ਸਾਨੂੰ ਵੀ ਗਰਮੀ ਲੱਗਦੀ ਹੈ ਫਿਰ। ਅੱਛਾ ਜੀ, ਮੇਰਾ ਨਾ ਤੁਹਾਡੇ ਲਈ ਇੱਕ ਸਵਾਲ ਹੈ। ਕਹਿੰਦੇ ਨੇ ਕਿ ਹਾਸਾ ਜਿਹੜਾ ਹੈ ਨਾ, ਉਹ ਇੱਕ ਤਰੀਕੇ ਦੀ ਦਵਾਈ ਹੈ ਤੇ ਉਹਦੇ ਨਾਲ ਸਭ ਕੁਝ ਠੀਕ ਹੋ ਸਕਦਾ ਹੈ।
1: ਹਾਂਜੀ,
0: ਜੇ ਹਾਸਾ ਸਭ ਤੋਂ ਵਧੀਆ ਦਵਾਈ ਹੈ ਤਾਂ ਫਿਰ ਡਾਕਟਰ ਫੀਸ ਕਿਉਂ ਲੈਂਦੇ ਨੇ?
1: ਮੈਡਮ ਜੀ, ਉਹ ਤੇ ਖਸਾਂਦੇ ਥੋੜੀ ਹੈ, ਡਾਕਟਰ ਦਵਾਈ ਦਿੰਦੇ ਆ ਮੈਡਮ।
0: ਬਟ ਫਿਰ ਵੀ ਕਿਹਾ ਜਾਂਦਾ ਨਾ ਕਿ ਹਾਸਾ ਜਿਹੜਾ ਹੈ ਉਹ ਸਭ ਤੋਂ ਵਧੀਆ ਦਵਾਈ ਹੈ, ਇਹਦਾ ਜਵਾਬ ਦਿਓ।
1: ਹਾਸਾ ਤੇ ਵਾਕਈ ਮੈਡਮ ਜੀ ਸਾਰਿਆਂ ਨਾਲੋਂ ਵਧੀਆ ਦਵਾਈ ਹੈ। ਮਤਲਬ ਬੰਦਾ ਜਿੱਦਾਂ ਤੁਹਾਡਾ ਸੀ ਐਫਐਮ ਰੇਨਬੋ ਸੁਣੀ ਦਾ
0: ਜੀ,
1: ਜੇ ਬੰਦਾ ਥੋੜਾ ਬਹੁਤਾ ਬਿਮਾਰ ਹੋਵੇ ਉਹ ਵੀ ਠੀਕ ਹੋ ਜਾਂਦਾ ਜੀ ਸੁਣ ਕੇ ਜੀ।
0: ਇਹ ਤਾਂ ਚਲੋ ਤੁਸੀਂ ਵੱਖਰੀ ਗੱਲ ਕਰ ਰਹੇ ਹੋ, ਫਿਲਹਾਲ ਡਾਕਟਰ ਤਾਂ ਦਵਾਈ ਇਸ ਲਈ ਦਿੰਦਾ ਨਾ ਕਿਉਂਕਿ ਬੰਦਾ ਬਿਮਾਰ ਹੁੰਦਾ।
1: ਹਾਂਜੀ ਹਾਂਜੀ, ਉਹੀ ਮੈਂ ਗੱਲ ਕਰ ਰਿਹਾ ਵਾ, ਉਹ ਹਾਸੇ ਦੀ ਦਵਾਈ ਨਹੀਂ ਦਿੰਦਾ, ਬਿਮਾਰ ਦੀ ਦਵਾਈ ਦਿੰਦਾ ਜੀ।
0: ਜੀ ਜੀ ਜੀ, ਤਾਂ ਚਲੋ ਜੀ ਦੱਸੋ ਫਿਰ ਕਿਹੜੀ ਫਰਮਾਇਸ਼ ਅੱਜ ਸੁਣਨਾ ਚਾਹੁੰਦੇ ਹੋ ਤੁਸੀਂ?
1: ਗਾਣਾ ਵੀ ਮੈਡਮ ਜੀ ਅੱਜ ਕੱਲ ਦੇ ਹਾਲਾਤ ਦਾ ਹੀ ਹੈਗਾ, ਸੁੱਖ ਕੇ ਸਭ ਸਾਥੀ ਦੁੱਖ ਮੇ ਨਾ ਕੋਈ।
0: ਵਾਹ ਜੀ ਵਾਹ, ਸੋਹਣਾ ਗੀਤ ਹੈ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਤੇ ਇਹ ਗੀਤ ਸਾਨੂੰ।
1: ਸ਼ੁਕਰੀਆ ਮੈਡਮ ਜੀ, ਸ਼ੁਕਰੀਆ ਜੀ।
0: ਤਾਂ ਚਲੋ ਜੀ, ਸਾਡੇ ਦੋਸਤ ਨੇ ਜਿਹੜਾ ਗੀਤ ਸਾਨੂੰ ਕਿਹਾ ਇਹ ਅੱਜ ਕੱਲ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਤੇ, ਸੁੱਖ ਕੇ ਸਭ ਸਾਥੀ ਦੁੱਖ ਮੇਂ ਕੋਈ ਨਾ,
2: ਦੁੱਖ ਮੇਂ ਨਾ ਕੋਈ।
0: ਤੁਸੀਂ ਇਹ ਗੀਤ ਸੁਣੋ ਤੇ ਮਿਲਦੇ ਆ ਗੀਤ ਦੇ ਉਸ ਪਾਰ। ਨੰਬਰ ਨੋਟ ਡਾਊਨ ਕਰ ਲਓ ਜੀ, 01812342374। ਹਾਲੇ ਸਾਡੇ ਕੋਲ 17 ਮਿੰਟ ਯਾਨੀ ਕਿ 17 ਮਿੰਟਸ ਹੈਗੇ ਨੇ ਤੇ ਦੇਖਦੇ ਹਾਂ ਕੌਣ ਕੌਣ ਸਾਨੂੰ ਕਾਲ ਕਰਦਾ ਹੈ।

ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ। ਅਬ ਹਮਾਰੇ ਪ੍ਰੋਗਰਾਮ ਮੇ ਆਏ ਹੋ ਤੋ ਥੋੜਾ ਸਾ ਫਨੀ ਫਨੀ ਤੋ ਹੋਣਾ ਹੀ ਪੜੇਗਾ ਨਾ। ਤਾਂ ਚਲੋ ਜੀ ਇੱਕ ਚੁਟਕਲਾ ਸੁਣਦੇ ਹਾਂ ਕਿ ਇੱਕ ਵਾਰੀ ਨਾ ਇੱਕ ਗ੍ਰਾਹਕ ਹੁੰਦਾ, ਉਹ ਕੀ ਕਰਦਾ ਹੈ, ਉਹ ਇੱਕ ਹੋਟਲ ਦੇ ਵਿੱਚ ਜਾਂਦਾ ਹੈ। ਹੋਟਲ ਦੇ ਵਿੱਚ ਜਾ ਕੇ ਉਹ ਰੂਮ ਬੁੱਕ ਕਰਦਾ ਹੈ, ਫਿਰ ਉਸ ਤੋਂ ਬਾਅਦ ਜਦੋਂ ਵਾਪਸ ਜਾਣ ਲੱਗਦਾ ਹੈ ਨਾ, ਤਾਂ ਉਹ ਹੋਟਲ ਵਾਲੇ ਨੂੰ ਕਹਿੰਦਾ ਹੈ, ਮੈਨੇਜਰ ਨੂੰ ਕਹਿੰਦਾ ਹੈ ਕਿ ਵੈਸੇ ਨਾ ਆਪਕੇ ਹੋਟਲ ਕੀ ਜੋ ਸਫਾਈ ਹੈ ਬਹੁਤ ਅੱਛੇ ਸੇ ਕੀ ਜਾਤੀ ਹੈ। ਤਾਂ ਮੈਨੇਜਰ ਕਹਿੰਦਾ ਹੈ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੇਰੇ ਹੋਟਲ ਦੀ ਇੰਨੀ ਤਾਰੀਫ ਕੀਤੀ। ਉਹ ਕਹਿੰਦਾ, ਆਪਕੋ ਕਿਸ ਬਾਤ ਸੇ ਲਗਾ ਕਿ ਸਾਡੇ ਹੋਟਲ ਦੀ ਜਿਹੜੀ ਸਫਾਈ ਹੈ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ। ਅਤੇ ਗ੍ਰਾਹਕ ਜਿਹੜਾ ਹੈ ਉਹ ਕਹਿੰਦਾ, ਮੈਨੂੰ ਇਹ ਆਭਾਸ ਹੋਇਆ ਕਿ ਮੈਂ ਹੋਟਲ ਦੇ ਵਿੱਚ ਆਪਣਾ ਪਰਸ ਰੱਖਿਆ ਸੀ ਅਤੇ ਬੜੇ ਚੁੱਪ ਚਪੀਤੇ ਸਫਾਈ ਦੇ ਨਾਲ ਮੇਰਾ ਜਿਹੜਾ ਪਰਸ ਹੈ ਉਹ ਗਾਇਬ ਹੋ ਗਿਆ। ਇਸ ਕਰਕੇ ਮੈਂ ਕਹਿ ਰਿਹਾ ਕਿ ਤੁਹਾਡੇ ਹੋਟਲ ਦੀ ਜਿਹੜੀ ਸਫਾਈ ਹੈ ਨਾ ਉਹ ਬਹੁਤ ਵਧੀਆ ਹੈ। ਤਾਂ ਫਿਲਹਾਲ ਸਾਡੇ ਲਿਸਨਰ ਜਿਹੜੇ ਨੇ ਸਾਨੂੰ ਕਾਲ ਕਰ ਰਹੇ ਨੇ, ਕਾਲ ਥੋੜ੍ਹਾ ਜਿਹਾ ਮੈਂ ਵੇਟ ਕਰ ਰਹੀ ਹਾਂ ਕਿ ਲਿਸਨਰ ਦੀ ਕਾਲ ਆ ਜਾਏ, ਫਿਰ ਅਸੀਂ ਔਨ ਏਅਰ ਲੈ ਕੇ ਜਾਵਾਂਗੇ। ਫਿਲਹਾਲ ਤਾਂ ਕਾਲ ਆ ਨਹੀਂ ਰਹੀ ਹੈ, ਲੇਕਿਨ ਹਾਂ ਨੰਬਰ ਤੁਸੀਂ ਨੋਟ ਡਾਊਨ ਕਰ ਲਓ, 0181-2342-17। ਇਹਨੇ ਤੱਕ ਸਾਡੇ ਲਿਸਨਰ ਜਿਹੜੇ ਚਾਹ ਪਾਣੀ ਪੀ ਕੇ ਥੋੜ੍ਹੇ ਜਿਹੇ ਫ੍ਰੀ ਹੋਣ, ਉੱਥੋਂ ਤੱਕ ਅਸੀਂ ਸੁਣਦੇ ਹਾਂ ਇੱਕ ਖੂਬਸੂਰਤ ਜਿਹਾ ਗੀਤ ਜਿਹੜਾ ਤੁਹਾਡੇ ਵਿੱਚ ਐਨਰਜੀ ਲੈ ਕੇ ਆਏਗਾ ਅਤੇ ਤੁਸੀਂ ਸੋਚੋਗੇ ਹਾਂਜੀ ਪ੍ਰੋਗਰਾਮ ਦੇ ਵਿੱਚ ਕੁਝ ਹੋ ਰਿਹਾ। ਅਤੇ ਕਿਹੜਾ ਗੀਤ ਸੁਣੀਏ, ਇਹੋ ਜਿਹਾ ਹੋਣਾ ਚਾਹੀਦਾ ਜਿਹੜੇ ਤੁਹਾਡੇ ਦਿਲ ਵਿੱਚ ਖਲਬਲੀ ਮਚਾ ਦੇ। ਤਾਂ ਚਲੋ ਦੇਖਦੇ ਹਾਂ। ਆਸ਼ਾ ਭੋਸਲੇ ਜੀ ਦਾ ਗੀਤ ਸੁਣਦੇ ਆ, ਕਹੀਂ ਅੱਗ ਲੱਗੀ ਲੱਗ ਜਾਏ।

0: ਸਹੀ ਗੱਲ ਹੈ ਜੀ, ਟੁੱਟੇ ਦਿਲ ਦੀ ਪੀੜ ਤਾਂ ਕਿਸੇ ਤੋਂ ਵੀ ਨਹੀਂ ਸਹੀ ਜਾਂਦੀ, ਲੇਕਿਨ ਇੱਕ ਗੱਲ ਜਿਹੜੀ ਹੈ ਉਹ ਸਹੀ ਜਾਂਦੀ, ਉਹ ਹੈ ਪਿਆਰ ਨਾਲ ਗੱਲ ਕਰਨਾ, ਪ੍ਰੋਗਰਾਮ ਇੰਜੋਏ ਕਰਨਾ, ਸੌਂਗਸ ਸੁਣਨੇ, ਇਹ ਚੀਜ਼ ਸਾਰਿਆਂ ਤੋਂ ਹੀ ਸਹੀ ਜਾਂਦੀ ਹੈ। ਗੁੱਸੇ ਨਾਲ ਗੱਲ ਕਰੋ ਤਾਂ ਕੋਈ ਵੀ ਨਹੀਂ ਸਹਿ ਸਕਦਾ। ਫਿਲਹਾਲ ਜੀ ਪ੍ਰੋਗਰਾਮ ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਜ਼ 'ਤੇ, ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਸਾਡੇ ਨਾਲ ਲਿਸਨਰ ਜਿਹੜੇ ਨੇ ਉਹ ਜੁੜ ਗਏ ਨੇ। ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਅੱਛਾ ਜੀ, ਪਾਲੀ ਜੀ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਮ, ਤੁਸੀਂ ਦੱਸੋ ਠੀਕ ਹੋ?
0: ਮੈਂ ਵੀ ਵਧੀਆ। ਪਾਲੀ ਜੀ ਤੁਸੀਂ ਮੈਨੂੰ ਆਹ ਦੱਸੋ, ਤੁਹਾਡੇ ਲਈ ਨਾ ਇੱਕ ਸਵਾਲ ਹੈ ਮੇਰਾ। ਜੇ ਵਿਆਹ ਦੋ ਦਿਲਾਂ ਦਾ ਮਿਲਾਪ ਹੁੰਦਾ ਹੈ, ਮੰਨਦੇ ਹੋ ਇਸ ਗੱਲ ਨੂੰ?
1: ਹਾਂਜੀ ਹਾਂਜੀ।
0: ਜੇਕਰ ਵਿਆਹ ਦੋ ਦਿਲਾਂ ਦਾ ਮਿਲਾਪ ਹੁੰਦਾ ਹੈ ਤਾਂ ਖਰਚਾ ਦੋ ਪਰਿਵਾਰਾਂ ਦਾ ਕਿਉਂ ਹੁੰਦਾ ਹੈ?
1: ਉਹ ਤਾਂ ਮੈਮ ਕਰਨਾ ਹੀ ਪੈਣਾ ਵੇ ਤਾਂ।
0: ਨਹੀਂ, ਬਿਨਾਂ ਖਰਚੇ ਤੋਂ ਵੀ ਤਾਂ ਵਿਆਹ ਹੋ ਹੀ ਸਕਦਾ ਹੈ।
1: ਹੋ ਤਾਂ ਸਕਦਾ ਮੈਮ, ਪਰ ਅਗਲੇ ਨਹੀਂ ਚਾਹੁੰਦੇ, ਕਹਿੰਦੇ ਸਾਡੀ ਰਹਿੰਦੀ ਨਹੀਂ ਤਾਂ।
0: ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਆਹ ਵੀ ਦੱਸੋ ਪਹਿਲਾਂ।
1: ਮੈਂ ਵੀ ਭਾਵੇਂ ਚੁੰਨੀ ਚੜਾ ਕੇ ਲਿਆਓ, ਜਾ ਕੇ ਕੁਛ ਵੀ ਨਾ, ਚਾਹ ਵੀ ਨਾ ਪੀਓ, ਨਾ ਪਾਣੀ ਦਾ ਘੁੱਟ ਪੀਓ ਜਾ ਕੇ।
0: ਸਹੀ ਗੱਲ ਹੈ। ਤੇ ਮੈਨੂੰ ਆਹ ਦੱਸੋ, ਕਿਹੜੀ ਫਰਮਾਇਸ਼ ਅੱਜ ਸੁਣਨਾ ਚਾਹੁੰਦੇ ਹੋ?
1: ਹਾਂ, ਜਸਵੀਰ ਜੱਸੀ ਦਾ ਲਾ ਦਿਓ ਮੈਮ ਕੋਈ ਵੀ ਗੀਤ।
0: ਠੀਕ ਹੈ ਜੀ, ਜਸਵੀਰ ਜੱਸੀ ਦਾ ਫਿਰ ਮੈਂ ਤੁਹਾਡੇ ਲਈ ਕੁੜੀ ਕੁੜੀ ਸੌਂਗ ਲਗਾ ਰਹੀ ਹਾਂ। ਓਕੇ,
1: ਚਲੋ ਠੀਕ ਹੈ ਮੈਮ। ਓਕੇ
0: ਓਕੇ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਚਲੋ ਜੀ, ਸੁਣਦੇ ਹਾਂ ਇਹ ਗੀਤ, ਅਤੇ ਮੈਨੂੰ ਲੱਗਦਾ ਇਸ ਤੋਂ ਬਾਅਦ ਸ਼ਾਇਦ ਹੀ ਕਿਸੇ ਦੋਸਤ ਦੀ ਫਰਮਾਇਸ਼ ਜਿਹੜੀ ਉਹ ਪੂਰੀ ਹੋਏਗੀ, ਕਿਉਂਕਿ ਆਲਰੇਡੀ ਸਾਡਾ ਜਿਹੜਾ ਟਾਈਮ ਹੈ ਉਹ 4:54 ਹੋ ਗਿਆ ਹੈ, ਅਤੇ ਹੁਣ 5:06 ਹੀ ਰਹਿ ਗਏ ਨੇ। ਅਤੇ ਅਗਲੇ ਦੋਸਤ, ਯੁਵਾ ਦੋਸਤ ਵੀ ਜਿਹੜੇ ਆਉਣ ਲੱਗੇ ਨੇ, ਅਤੇ ਉਹਨਾਂ ਦਾ ਪ੍ਰੋਗਰਾਮ ਇਸ ਤੋਂ ਬਾਅਦ 5 ਵਜੇ ਸ਼ੁਰੂ ਹੋਏਗਾ। ਲੇਕਿਨ ਫਿਲਹਾਲ ਤੁਸੀਂ ਗੀਤ ਜਿਹੜਾ ਇੰਜੋਏ ਕਰੋ। ਮਿਲਦੇ ਹਾਂ ਗੀਤ ਦੇ ਉਸ ਪਾਰ।

ਸਹੀ ਕਿਹਾ ਜੀ, ਕੁੜੀਆਂ ਹੁੰਦੀਆਂ ਹੀ ਨੇ ਇਹੋ ਜਿਹੀਆਂ ਜਿਹੜੀਆਂ ਜਾਨ ਕੱਢ ਲੈਂਦੀਆਂ ਨੇ, ਤੇ ਜਦੋਂ ਗੁੱਸਾ ਆਉਂਦਾ ਹੈ ਨਾ ਉਦੋਂ ਫਿਰ ਕੁੜੀਆਂ ਦਾ ਗੁੱਸਾ ਵੀ ਬਹੁਤ ਜ਼ਿਆਦਾ ਵੱਖਰਾ ਹੀ ਹੁੰਦਾ ਹੈ, ਤੇ ਹਰ ਕੋਈ ਨਹੀਂ ਉਹ ਗੁੱਸਾ ਜਿਹੜਾ ਸਾਂਭ ਸਕਦਾ। ਤੇ ਫਿਲਹਾਲ ਜੀ ਮੇਰੇ ਜਿਹੜੇ ਯੁਵਾ ਦੋਸਤ ਹੈ ਨਾ ਉਹਨਾਂ ਦੇ ਵਿੱਚੋਂ ਵੀ ਇੱਕ ਕੁੜੀ ਹੈ ਭੂਮਿਕਾ, ਜਿਹੜੀ ਮੈਨੂੰ ਗੁੱਸਾ ਕਰ ਰਹੀ ਕਿ ਛੇਤੀ ਛੇਤੀ ਜਾਓ ਸਾਡੀ ਜਿਹੜੀ ਗੱਡੀ ਹੈ ਨਾ ਉਹ ਸਾਨੂੰ ਸਾਂਭਣ ਦਿਓ ਹੁਣ, ਕਿਉਂਕਿ ਟਾਈਮ ਦੇਖੋ ਜਾ ਰਿਹਾ ਹੈ। ਅਤੇ ਮੈਂ ਵੀ ਉਹਨਾਂ ਨੂੰ ਜ਼ਿਆਦਾ ਨਾਰਾਜ਼ ਨਹੀਂ ਕਰਨਾ ਫਿਲਹਾਲ, ਅੱਜ ਪ੍ਰੋਗਰਾਮ ਜਿਹੜਾ ਤੁਸੀਂ ਇੰਜੋਏ ਕੀਤਾ 4 ਤੋਂ ਲੈ ਕੇ 5 ਵਜੇ ਤੱਕ ਹੈਲੋ ਜਲੰਧਰ, ਆਈ ਹੋਪ ਉਹਦੇ ਵਿੱਚ ਤੁਹਾਨੂੰ ਮਜ਼ਾ ਆਇਆ ਹੋਗਾ। ਅਤੇ ਸਾਡੇ ਲਿਸਨਰ ਅਤੇ ਜਿਨ੍ਹਾਂ ਦੀਆਂ ਫਰਮਾਇਸ਼ਾਂ ਪੂਰੀ ਨਹੀਂ ਹੋਈ ਕੋਈ ਗੱਲ ਨਹੀਂ ਜੀ, ਤੁਸੀਂ ਗੁੱਸਾ ਨਹੀਂ ਕਰਨਾ, ਕੱਲ੍ਹ ਫਿਰ ਤੋਂ ਸਾਡੇ ਲਿਸਨਰਸ ਜੁੜ ਸਕਦੇ ਨੇ ਇੱਕ ਵੱਖਰੇ ਦੋਸਤ ਦੇ ਨਾਲ। ਫਿਲਹਾਲ ਤੁਸੀਂ ਗਾਣਾ ਇੰਜੋਏ ਕਰੋ, ਮਿਲਦੇ ਹਾਂ ਗੀਤ ਦੇ ਉਸ ਪਾਰ। ਨਹੀਂ ਮੈਂ ਨਹੀਂ ਮਿਲਾਂਗੀ, ਫਿਰ ਤੋਂ ਯਾਦ ਕਰਾ ਰਹੀ ਹਾਂ ਸਾਡੇ ਯੁਵਾ ਦੋਸਤ ਮਿਲਣਗੇ ਕੁਝ ਹੀ ਪਲਾਂ ਦੇ ਵਿੱਚ। ਤੁਸੀਂ ਪੂਰੇ 5 ਵਜੇ ਪ੍ਰੋਗਰਾਮ ਇੰਜੋਏ ਕਰੋਗੇ ਯੁਵਾਣੀ ਸਾਡੇ ਯੁਵਾ ਦੋਸਤਾਂ ਦੇ ਨਾਲ।

0: ਮੈਂ 107 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜੀ ਜਲੰਧਰ ਕੇਂਦਰ ਹੈ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਤੁਹਾਡਾ ਸਾਰਿਆਂ ਦਾ ਪਸੰਦੀਦਾ
1: ਯੁਵਾਨੀ।
0: ਮੇਰੇ ਨਾਲ ਅਰਜੇ ਸ਼ਿਵਮ ਤੇ
1: ਸੁਪਨੇ ਵੀ ਨਾਲ ਮੁਸਕਾਨ ਵੀ ਨਾਲ ਆਈ ਐਮ ਅਰਜੇ ਭੂਮਿਕਾ ਲੈਟਸ ਮੇਕ ਦਿਸ ਮੂਮੈਂਟ ਕਮਾਲ।
0: ਤੇ ਕਮਾਲ ਬਣਾਉਣ ਲਈ ਮੈਨੂੰ ਲੱਗਦਾ ਭੂਮਿਕਾ ਦੱਸਣਾ ਪਏਗਾ ਕਿ ਅੱਜ ਕਿਹੜੇ ਕਮਾਲ ਕਮਾਲ ਸੈਗਮੈਂਟਸ ਦੇ ਨਾਲ ਅਸੀਂ ਆਏ ਹਾਂ।
1: ਬਿਲਕੁਲ ਸ਼ਿਵਮ, ਅੱਜ ਹੀ ਬਹੁਤ ਜ਼ਿਆਦਾ ਕਮਾਲ ਸੈਗਮੈਂਟ ਨੇ। ਜਿਵੇਂ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਏ ਹਾਂ ਜੀ ਇੱਕ ਵਰਡ ਐਕਸਪ੍ਰੈਸ, ਤੁਹਾਡੇ ਲਈ ਇੱਕ ਨਵਾਂ ਸ਼ਬਦ, ਅਤੇ ਉਸ ਤੋਂ ਬਾਅਦ ਹੈ ਜੀ ਸਿਨੇਮਾ, ਸਿਨੇਮਾ ਜਿਸ 'ਚ ਅਸੀਂ ਗੱਲਬਾਤਾਂ ਕਰਾਂਗੇ ਬਾਲੀਵੁੱਡ ਫਿਲਮਾਂ ਦੀਆਂ, ਅਤੇ ਉਸ ਤੋਂ ਬਾਅਦ ਹੈ ਜੀ ਯੁਵਾਨੀ ਟੂਰਸ ਐਂਡ ਟਰੈਵਲ, ਜਿੱਥੇ ਅਸੀਂ ਜਾਣਾਂਗੇ ਤੁਹਾਡੀਆਂ ਕਿੱਦਾਂ ਦੀਆਂ ਰਹੀਆਂ ਨੇ ਯਾਤਰਾਵਾਂ।
0: ਕਿਉਂਕਿ ਯੁਵਾਨੀ ਟੂਰਸ ਐਂਡ ਟਰੈਵਲਸ ਦੇ ਵਿੱਚ ਉੱਦਾਂ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਮਿਲੀਆਂ ਕਿ ਸਾਨੂੰ ਘਰ ਰਹਿਣਾ ਚਾਹੀਦਾ, ਪੈਸਿਆਂ ਦੀ ਬਚਤ ਕਰਨੀ ਚਾਹੀਦੀ ਹੈ, ਇਕਨੋਮੀ ਨੂੰ ਸੰਭਾਲਣਾ ਚਾਹੀਦਾ ਇਸ ਮੌਕੇ 'ਤੇ, ਅਤੇ ਫਿਰ ਤੁਸੀਂ ਜਿਹੜੇ ਨਜ਼ਾਰੇ ਦੇਖ ਆਏ ਹੋ ਇਸ ਗਰਮੀ ਦੀ ਛੁੱਟੀਆਂ ਦੇ ਵਿੱਚ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਤੇ ਉਹਨਾਂ ਨਜ਼ਾਰਿਆਂ ਨੂੰ ਇੱਕ ਵਾਰ ਫਿਰ ਜੀ ਸਕਦੇ ਹਾਂ ਤੁਸੀਂ ਵੀ ਅਤੇ ਅਸੀਂ ਵੀ।
1: ਬਿਲਕੁਲ ਸ਼ਿਵਮ। ਅਤੇ ਅੱਜ ਦੀ ਗੱਲ ਦੀ ਸ਼ੁਰੂਆਤ ਕਰਦੇ ਹਾਂ। ਦੋਸਤੋ, ਤੁਹਾਡੇ ਸਾਹਮਣੇ ਦੋ ਦਰਵਾਜ਼ੇ ਨੇ। ਇੱਕ ਦਰਵਾਜ਼ਾ ਤੁਹਾਨੂੰ ਸੁਪਨਿਆਂ, ਸਿਹਤ ਅਤੇ ਕਾਮਯਾਬੀ ਵੱਲ ਲੈ ਜਾਂਦਾ ਹੈ। ਦੂਜਾ ਦਰਵਾਜ਼ਾ ਸ਼ੁਰੂ 'ਚ ਰੰਗੀਨ ਲੱਗਦਾ ਹੈ ਪਰ ਅੰਦਰ ਸਿਰਫ ਹਨੇਰਾ, ਇਕੱਲਾਪਣ ਅਤੇ ਪਛਤਾਵਾ।
0: ਦੋਸਤੋ, ਅੱਜ ਅਸੀਂ ਉਸੇ ਦੂਜੇ ਦਰਵਾਜ਼ੇ ਦੀ ਗੱਲ ਕਰਾਂਗੇ। ਨਸ਼ਿਆਂ ਦੀ ਦੁਨੀਆ ਜੋ ਇਨਸਾਨ ਨੂੰ ਖੋਖਲਾ ਬਣਾ ਦਿੰਦੀ ਹੈ, ਬਸ ਉਹਨੂੰ ਹੀ ਨਹੀਂ ਉਹਦੇ ਮਨ ਨੂੰ, ਉਹਦੇ ਸਰੀਰ ਨੂੰ, ਪਰਿਵਾਰ ਨੂੰ ਅਤੇ ਉਹਦੇ ਭਵਿੱਖ ਨੂੰ ਵੀ ਉਸ ਤੋਂ ਖੋ ਲੈਂਦੀ ਹੈ।
1: ਬਿਲਕੁਲ ਸ਼ਿਵਮ, ਹਰ ਸਾਲ 26 ਜੂਨ ਨੂੰ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ ਦਿਵਸ ਮਨਾਉਂਦੇ ਹਾਂ। ਇਹ ਦਿਨ ਕਿਉਂ ਮਨਾਇਆ ਜਾਂਦਾ? ਇਸ ਦਿਨ ਦਾ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਨਸ਼ਾ ਸਿਰਫ ਇੱਕ ਵਿਅਕਤੀ ਦੀ ਸਮੱਸਿਆ ਨਹੀਂ, ਸਗੋਂ ਪੂਰੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਪ੍ਰਭਾਵਿਤ ਕਰਦਾ।
0: ਲੋਕ ਸੋਚਦੇ ਆ ਕਿ ਇੱਕ ਵਾਰ ਅਜ਼ਮਾਉਣ ਨਾਲ ਕੀ ਹੋਏਗਾ, ਪਰ ਨਸ਼ਾ ਅਕਸਰ ਇੱਕ ਵਾਰ ਤੋਂ ਹੀ ਸ਼ੁਰੂ ਹੁੰਦਾ ਦੋਸਤੋ, ਹੌਲੀ ਹੌਲੀ ਇਹ ਆਦਤ ਬਣ ਜਾਂਦਾ ਹੈ, ਫਿਰ ਆਦਤ ਲੋੜ ਬਣ ਜਾਂਦੀ ਹੈ। ਇੱਕ ਗੱਲ ਫੈਸਲਾ ਕਰਨ ਲਈ ਪੂਰੀ ਜ਼ਿੰਦਗੀ ਬਦਲ ਸਕਦੀ ਹੈ।
1: ਬਿਲਕੁਲ ਦੋਸਤੋ, ਨਸ਼ਾ ਤੁਹਾਡੀ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਅਤੇ ਇਸ ਦੇ ਨਾਲ ਹੀ ਤੁਹਾਡੀ ਸਿਹਤ ਦੇ ਨਾਲ ਤੁਹਾਡੀ ਪੜ੍ਹਾਈ ਸਭ ਕੁਝ ਖੋ ਲੈਂਦਾ। ਯਾਦ ਰੱਖੋ, ਜ਼ਿੰਦਗੀ ਇੱਕ ਅਨਮੋਲ ਤੋਹਫਾ ਹੈ ਅਤੇ ਇਸ ਜ਼ਿੰਦਗੀ ਨੂੰ ਜਿਉਣ ਦੇ ਲਈ ਤੁਸੀਂ ਨਸ਼ੇ ਦੇ ਵਿੱਚ ਨਾ ਪਾਓ ਅਤੇ ਨਸ਼ੇ ਤੋਂ ਬਿਨਾਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਦੇਖੋ ਅਤੇ ਇਸ ਨੂੰ ਜੀਓ।

0: ਐਫਐਮ 102.6 ਸਤਮੇਗਾਹਰਟਜ਼ ਤੇ ਆਕਾਸ਼ਵਾਣੀ ਦਾ ਜੀ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਮੇਰੇ ਨਾਲ ਆਰਜੇ ਸ਼ਿਵਮ ਤੇ
1: ਆਰਜੇ ਭੂਮਿਕਾ ਦੇ ਨਾਲ। ਤੇ ਦੋਸਤੋ, ਅੱਜ ਦੀ ਗੱਲ ਦੀ ਅਸੀਂ ਗੱਲ ਕਰ ਰਹੇ ਸੀ। ਸੋਚੋ, ਜੇ ਕਿਸੇ ਇਨਸਾਨ ਦੇ ਸਰੀਰ ਦੇ ਜ਼ਖਮ ਤਾਂ ਭਰ ਜਾਣ, ਪਰ ਉਸਦੇ ਮਨ ਦੇ ਜ਼ਖਮ ਕਦੇ ਨਾ ਭਰਨ। ਹਰ ਮੁਸਕਾਨ ਦੇ ਪਿੱਛੇ ਇੱਕ ਦਰਦ ਦੀ ਕਹਾਣੀ ਹੋ ਸਕਦੀ ਹੈ, ਜਿਸ ਨੂੰ ਅਸੀਂ ਦੇਖ ਨਹੀਂ ਸਕਦੇ।
0: ਅੱਜ ਇਸੇ ਗੱਲ ਨੂੰ ਅਸੀਂ ਯਾਦ ਕਰਾਂਗੇ ਜਿਨ੍ਹਾਂ ਨੇ ਟੋਰਚਰ ਦਾ ਦਰਦ ਸਿਆ, ਅਤੇ ਉਸ ਉਮੀਦ ਦੀ ਜੋ ਉਹਨਾਂ ਨੂੰ ਦੁਬਾਰਾ ਜੀਣ ਦਾ ਹੌਸਲਾ ਦੇ ਜਾਂਦੀ ਹੈ।
1: ਦੋਸਤੋ, ਹਰ ਸਾਲ 26 ਜੂਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਟੋਰਚਰ ਦੇ ਪੀੜਤਾਂ ਦੇ ਸਮਰਥਨ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਹੈ ਜਿਹੜੇ ਵੀ ਟੋਰਚਰ ਦੇ ਸ਼ਿਕਾਰ ਲੋਕਾਂ ਨੂੰ ਇੱਕਜੁੱਟਤਾ ਦਿਖਾਉਣਾ, ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਵਾਜ਼ ਉਠਾਉਣਾ,
0: ਦੁਨੀਆਂ ਨੂੰ ਇਹ ਯਾਦ ਦਿਵਾਉਣਾ ਕਿ ਕਿਸੇ ਵੀ ਹਾਲਤ ਵਿੱਚ ਟੋਰਚਰ ਕਬੂਲ ਨਹੀਂ ਕੀਤਾ ਜਾ ਸਕਦਾ। ਦੋਸਤੋ, ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਇਨਸਾਨ ਨੂੰ ਇੱਜ਼ਤ ਨਾਲ ਜੀਣ ਦਾ ਹੱਕ ਹੈ। ਜਦੋਂ ਕੋਈ ਟੋਰਚਰ ਦਾ ਸ਼ਿਕਾਰ ਹੁੰਦਾ ਤਾਂ ਉਸਨੂੰ ਸਿਰਫ ਇਨਸਾਫ਼ ਹੀ ਨਹੀਂ, ਸਗੋਂ ਇਲਾਜ, ਭਾਵਨਾਤਮਕ ਸਹਾਰਾ ਅਤੇ ਸਮਾਜ ਦੀ ਹਮਦਰਦੀ ਦੀ ਵੀ ਲੋੜ ਹੋ ਜਾਂਦੀ ਹੈ।
1: ਬਿਲਕੁਲ ਸ਼ਿਵਮ, ਟੋਰਚਰ ਦਾ ਮਤਲਬ ਸਿਰਫ ਸਰੀਰਕ ਮਾਰ ਕੁੱਟੀ ਨਹੀਂ ਹੁੰਦੀ, ਬਲਕਿ ਜਾਣ ਬੁੱਝ ਕੇ ਕਿਸੇ ਨੂੰ ਮਾਨਸਿਕ ਤੰਗੀ ਦੇਣਾ, ਉਸਨੂੰ ਦਰਦ ਦੇਣਾ, ਉਸਦੀ ਇੱਜ਼ਤ ਨਾ ਕਰਨਾ, ਆਜ਼ਾਦੀ ਜਾਂ ਉਸਦੇ ਅਧਿਕਾਰਾਂ ਨੂੰ ਠੇਸ ਪਹੁੰਚਾਉਣਾ, ਇਹ ਸਭ ਵੀ ਟੋਰਚਰ ਦੇ ਵਿੱਚ ਹੀ ਆਉਂਦਾ।
0: ਦੋਸਤੋ, ਕਿਸੇ ਵੀ ਸਮਾਜ ਦੀ ਅਸਲ ਤਾਕਤ ਉਸਦੀਆਂ ਉੱਚਾਈਆਂ ਉੱਚੀਆਂ ਇਮਾਰਤਾਂ ਹੀ ਨਹੀਂ ਹੁੰਦੀ, ਸਗੋਂ ਇਹ ਗੱਲ ਹੁੰਦੀ ਹੈ ਕਿ ਉਹ ਆਪਣੇ ਸਭ ਤੋਂ ਕਮਜ਼ੋਰ ਅਤੇ ਪੀੜਤ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਨੇ। ਆਓ ਅੱਜ ਇੱਕ ਵਾਅਦਾ ਕਰ ਲਈਏ ਕਿ ਅਸੀਂ ਹਿੰਸਾ ਦੀ ਥਾਂ ਹਮਦਰਦੀ, ਨਫ਼ਰਤ ਦੀ ਥਾਂ ਇਨਸਾਨੀਅਤ ਅਤੇ ਚੁੱਪੀ ਦੀ ਥਾਂ ਸੱਚ ਦਾ ਸਾਥ ਦੇਵਾਂਗੇ।

0: ਵੈਲਕਮ ਬੈਕ ਦੋਸਤੋ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੇ ਦੋਸਤੋ, ਹੁਣ ਸਮਾਂ ਹੋ ਗਿਆ ਵਰਡ ਐਕਸਪ੍ਰੈਸ ਦਾ, ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਰੋਜ਼ ਤੁਹਾਡੇ ਲਈ ਕੋਈ ਨਾ ਕੋਈ ਇੱਕ ਨਵਾਂ ਸ਼ਬਦ ਜਿਹੜਾ ਤੁਸੀਂ ਆਪਣੀ ਜ਼ਿੰਦਗੀ 'ਚ ਵਰਤ ਸਕਦੇ ਹੋ। ਦੋਸਤੋ, ਕਈ ਵਾਰ ਜ਼ਿੰਦਗੀ 'ਚ ਅਜਿਹੇ ਪਲ ਆਉਂਦੇ ਨੇ ਜਦੋਂ ਹਰ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ, ਪਰ ਤੁਸੀਂ ਕਦੇ ਧਿਆਨ ਦਿੱਤਾ ਕਿ ਗੂੜੇ ਹਨੇਰੇ 'ਚ ਵੀ ਨਾ ਇੱਕ ਹਲਕੀ ਜਿਹੀ ਚਮਕ ਹੁੰਦੀ ਹੈ, ਅਤੇ ਅੱਜ ਦਾ ਵਰਡ ਵੀ ਉਹੀ ਹੈ ਜੀ।
1: ਜੀ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਫਰੇਜ਼ ਦੀ ਜਿਹਦਾ ਨਾਮ ਹੈ ਜੀ, ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ। ਜੀ ਇਹ ਅੰਗਰੇਜ਼ੀ ਦਾ ਮਸ਼ਹੂਰ ਮੁਹਾਵਰਾ ਹੈ ਜੋ ਸਾਨੂੰ ਇਹ ਸਿਖਾਉਂਦਾ ਹੈ ਕਿ ਜ਼ਿੰਦਗੀ ਵਿੱਚ ਭਾਵੇਂ ਕੋਈ ਵੀ ਦਿੱਕਤਾਂ ਹੋਣ, ਕਦੇ ਨੌਕਰੀ ਦੀ ਚਿੰਤਾ, ਕਦੇ ਪੜ੍ਹਾਈ ਦਾ ਦਬਾਅ, ਕਦੇ ਰਿਸ਼ਤਿਆਂ ਦੀ ਉਲਝਣ, ਪਰ ਜੇ ਅਸੀਂ ਹੌਂਸਲਾ ਨਾ ਛੱਡਦੇ ਹੋਏ ਬਸ ਉਸ ਸਿਲਵਰ ਲਾਈਨਿੰਗ ਨੂੰ ਫੋਲੋ ਕਰੀਏ, ਉਸ ਰੋਸ਼ਨੀ ਨੂੰ ਫੋਲੋ ਕਰੀਏ ਜੋ ਸਾਡੀ ਜ਼ਿੰਦਗੀ ਨੂੰ ਜਗਮਗ ਕਰਦੇ, ਅਤੇ ਉਹ ਤੋਂ ਵਧੀਆ ਕੀ ਹੋ ਸਕਦਾ।
0: ਬਿਲਕੁਲ ਸ਼ਿਵਮ, ਪੰਜਾਬੀ 'ਚ ਤਾਂ ਆਪਾਂ ਕਹਿੰਦੇ ਹੀ ਹਾਂ ਚੜ੍ਹਦੀ ਕਲਾ ਵਾਲਾ ਬੰਦਾ, ਅਤੇ ਉਹ ਦੋਸਤ ਹੀ ਹੁੰਦਾ ਜਿਹੜਾ ਨਾ ਹਰ ਪਾਸੇ ਪੋਜ਼ਿਟਿਵ ਵਾਈਬਸ ਵੰਡਦਾ। ਜਦੋਂ ਸਾਰੇ ਰੋ ਰਹੇ ਹੋਣ ਬਈ ਸਭ ਬਰਬਾਦ ਹੋ ਗਿਆ, ਉਦੋਂ ਸਿਲਵਰ ਲਾਈਨਿੰਗ ਬੰਦਾ ਆ ਕੇ ਕਹੇਗਾ ਕੋਈ ਨਾ ਮਿੱਤਰਾ, ਜੋ ਹੁੰਦਾ ਚੰਗੇ ਲਈ ਹੁੰਦਾ, ਫਿਰ ਅਗਲੀ ਵਾਰੀ ਚੰਗਾ ਹੋ ਜਾਏਗਾ। ਜੀ ਤੁਸੀਂ ਦੋਸਤਾਂ ਨਾਲ ਘੁੰਮਣ ਜਾਂਦੇ ਹੋ, ਅੱਧ ਵਿਚਕਾਰ ਗੱਡੀ ਪੰਚਰ ਹੋ ਜਾਏ, ਖਰਾਬ ਹੋ ਜਾਏ, ਸਾਰੇ ਗੁੱਸੇ 'ਚ ਹੁੰਦੇ ਨੇ, ਅਤੇ ਸਾਰੇ ਕੀ ਕਹਿੰਦੇ ਨੇ ਬਈ ਹੁਣ ਤਾਂ ਆਪਾਂ ਵਾਪਸ ਆਉਣਾ ਹੀ ਨਹੀਂ ਹੈਗਾ, ਅਤੇ ਉਸ ਸਮੇਂ ਵੀ ਇੱਕ ਇਨਸਾਨ ਅਜਿਹਾ ਹੁੰਦਾ ਜਿਹੜਾ ਕਹਿੰਦਾ ਕਿ ਕੁਝ ਨਹੀਂ ਹੁੰਦਾ, ਅਸੀਂ ਇੱਥੇ ਰੁਕੇ ਹਾਂ ਅਤੇ ਫੋਟੋਜ਼ ਖਿੱਚ ਲੈਂਦੇ ਹਾਂ।
1: ਬਿਲਕੁਲ, ਮੇਰੀ ਗੱਲ ਹੀ ਤਾਂ ਕਰ ਰਹੇ ਹੋ ਤੁਸੀਂ ਮੈਨੂੰ ਲੱਗਦਾ, ਕਿ ਮੈਨੂੰ ਲੱਗਦਾ ਕਿ ਭੂਮੀ ਜੋ

0: ਨਾ ਉਹ ਕਿਤੇ ਨਾ ਕਿਤੇ ਸਟ੍ਰੈਸ ਦੇ ਵਿੱਚ ਆ ਕੇ ਬੜੀ ਨੈਗੇਟਿਵ ਹੋ ਜਾਂਦੀ ਹੈ, ਅਤੇ ਮੈਨੂੰ ਲੱਗਦਾ ਫਿਰ ਮੈਂ ਉਹਨੂੰ ਦਿਖਾ ਦਿੰਦਾ ਕਿ ਆਰਜੇ ਸ਼ਿਵਮ ਸਿਲਵਰ ਲਾਈਨਿੰਗ ਲੱਭ ਲੈਂਦਾ ਕਿਤੇ ਨਾ ਕਿਤੇ।
1: ਜੀ ਸ਼ਿਵਮ, ਅਤੇ ਅਜਿਹਾ ਇਨਸਾਨ ਤੁਹਾਡੀ ਲਾਈਫ 'ਚ ਵੀ ਜ਼ਰੂਰ ਹੋਏਗਾ, ਹੈ ਨਾ, ਜਿਹੜਾ ਤੁਹਾਨੂੰ ਪੋਜ਼ਿਟਿਵ ਵਾਈਬਸ ਦੇਗਾ ਅਤੇ ਤੁਹਾਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰੇਗਾ। ਅਤੇ ਦੋਸਤੋ, ਉਹਨੂੰ ਥੈਂਕ ਯੂ ਜ਼ਰੂਰ ਕਹਿਣਾ ਅੱਜ।
0: ਜੀ ਬਿਲਕੁਲ ਦੋਸਤੋ, ਮੈਨੂੰ ਲੱਗਦਾ ਕਿ ਕਿਤੇ ਵੀ ਸਟ੍ਰੈਸ ਵਾਲੀ ਸਿਚੁਏਸ਼ਨ ਹੋਵੇ, ਕਿਤੇ ਫਸੇ ਹੋਵੋ, ਅਤੇ ਹਮੇਸ਼ਾ ਯਾਦ ਰੱਖੋ ਕਿ ਕਿਸੇ ਬੁਰੀ ਚੀਜ਼ 'ਚ ਵੀ ਅੱਛਾਈ ਛੁਪੀ ਹੈ, ਬਸ ਤੁਸੀਂ ਉਹ ਲੱਭਣੀ ਹੈ। ਅਤੇ ਜਦੋਂ ਤੁਸੀਂ ਉਹ ਲੱਭ ਲੈਂਦੇ ਹੋ ਤਾਂ ਫਿਰ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਤੁਹਾਡੇ ਲਈ ਸੌਖੀਆਂ ਹੋ ਜਾਂਦੀਆਂ, ਬਸ ਹੌਲੀ ਹੌਲੀ ਤੁਸੀਂ ਅੱਗੇ ਵੱਧਦੇ ਜਾਣਾ। ਅਤੇ ਉਹ ਜਿਹੜਾ ਬੰਦਾ ਜੋ ਉਸ ਪੋਜ਼ਿਟਿਵਿਟੀ ਨੂੰ ਤੁਹਾਡੇ ਲਈ ਲੱਭਦਾ ਹੈ, ਅਤੇ ਫਿਰ ਉਹਨੂੰ ਵੀ ਸ਼ੁਕਰੀਆ ਅਦਾ ਜ਼ਰੂਰ ਕਰਨਾ, ਕਿਉਂਕਿ ਉਹਦੀ ਉਹ ਅੱਛਾਈ ਸਾਡੀ ਕਈ ਬੁਰਾਈਆਂ ਨੂੰ ਅਤੇ ਸਾਡੀ ਕਈ ਖਾਮੀਆਂ ਨੂੰ ਲੁਕੋ ਦਿੰਦੀ ਹੈ, ਗਾਇਬ ਕਰ ਦਿੰਦੀ ਹੈ। ਅਤੇ ਬਸ ਫਿਰ ਅਸੀਂ ਵੀ ਥੋੜ੍ਹੀ ਦੇਰ ਲਈ ਗਾਇਬ ਹੋ ਰਹੇ ਹਾਂ, ਅਤੇ ਮੈਨੂੰ ਲੱਗਦਾ ਗੀਤ ਤੋਂ ਪਾਰ ਆਵਾਂਗੇ ਜਲਦੀ ਜਲਦੀ, ਅਤੇ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਖਾਸ ਸੈਗਮੈਂਟ ਸਿਨੇਮਾ ਸਿਨੇਮਾ।

0: ਦੋਸਤੋ ਮਿਊਜ਼ਿਕ ਤੁਸੀਂ ਇੰਜੋਏ ਕਰ ਰਹੇ ਹੋ, ਪ੍ਰੋਗਰਾਮ ਯੁਵਾਣੀ ਚੱਲ ਰਿਹਾ, ਪਰ ਤੁਹਾਨੂੰ ਦੱਸ ਦਈਏ ਕਿ ਜਲਦ ਹੀ ਪੂਰੇ ਸੰਡੇ 5 ਵਜੇ ਅਸੀਂ ਸ਼ੁਰੂ ਕਰ ਦੇਣਾ ਜੀ ਸਾਡਾ ਖਾਸ ਸੈਗਮੈਂਟ
1: ਯੁਵਾਣੀ ਟੂਰਸ ਐਂਡ ਟਰੈਵਲਸ,
0: ਜਿਹਦੇ ਵਿੱਚ ਤੁਸੀਂ ਸਾਨੂੰ ਕਾਲ ਕਰਕੇ ਦੱਸਣੇ ਹੈ ਜੀ ਤੁਹਾਡੇ ਕਿੱਦਾਂ ਦੇ ਰਹੇ ਜੀ ਇਹ ਟੂਰਿੰਗ ਐਕਸਪੀਰੀਅੰਸਿਸ, ਤੇ ਨੰਬਰ ਨੋਟ ਕਰ ਲਿਓ ਜੀ
1: 01812342174। ਤੇ ਦੋਸਤੋ ਮੈਂ ਨੰਬਰ ਦੁਬਾਰਾ ਰਿਪੀਟ ਕਰ ਦਿੰਦੀ ਹਾਂ 01812342174। ਸਾਨੂੰ ਕਾਲ ਕਰਨਾ ਨਾ ਭੁੱਲਿਓ ਅਤੇ ਸਾਨੂੰ ਆਪਣੇ ਜੋ ਵੀ ਐਕਸਪੀਰੀਅੰਸਿਸ ਨੇ ਉਹ ਵੀ ਦੱਸਣਾ ਬਿਲਕੁਲ ਨਾ ਭੁੱਲਿਓ।

0: जी हाँ दोस्तों, मुड़े आए हैं जी ਤੁਹਾਡੇ ਲਈ ਲੈ ਕੇ ਪ੍ਰੋਗਰਾਮ ਯੁਵਾਣੀ। ਸੁਣ ਰਹੇ ਹੋ ਨਾ, ਤੁਹਾਡਾ ਧਿਆਨ ਕਿੱਥੇ ਹੈ? ਕਿਉਂਕਿ ਯੁਵਾਣੀ
1: ਇੱਥੇ ਹੈ
0: ਜੀ। ਦੋਸਤੋ, ਸੈਗਮੈਂਟ ਚੱਲ ਰਿਹਾ ਜੀ ਸਿਨੇਮਾ ਸਿਨੇਮਾ ਤੇ ਸਿਨੇਮਾ ਸਿਨੇਮਾ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜੀ ਫਿਲਮਾਂ ਦੀ, ਤੇ ਫਿਲਮਾਂ ਬਾਰੇ ਕੁਛ ਖਾਸ ਜਾਣਕਾਰੀ ਅਸੀਂ ਦੇਵਾਂਗੇ ਕਿ ਉਹਨਾਂ ਫਿਲਮਾਂ ਬਾਰੇ ਜੋ ਹੁਣੇ ਰਿਲੀਜ਼ ਹੋਈਆਂ, ਤੇ ਕਿਹੜੀਆਂ ਤੁਹਾਨੂੰ ਦੇਖਣੀਆਂ ਚਾਹੀਦੀਆਂ, ਕਿਹੜੀਆਂ ਨਹੀਂ ਦੇਖਣੀਆਂ ਚਾਹੀਦੀਆਂ, ਕਿਹਦਾ ਜੌਨਰ ਕੀ ਹੈ, ਇਹ ਸਾਰੀਆਂ ਗੱਲਾਂ ਤੁਹਾਨੂੰ ਅਸੀਂ ਦੱਸਣੀਆਂ ਹੈ। ਤੇ ਸ਼ੁਰੂ ਕਰੀਏ ਫਿਰ।
1: ਬਿਲਕੁਲ ਸ਼ਿਵਮ, ਜਿਹੜੀ ਪਹਿਲੀ ਫਿਲਮ ਹੈ ਜੀ ਉਹ ਹੈ ਵੈਲਕਮ ਟੂ ਦੀ ਜਲੰਧਰ, ਸੋਰੀ ਵੈਲਕਮ ਟੂ ਦੀ ਜੰਗਲ।
0: ਇਹ ਜਲੰਧਰ ਭੁੱਲਦੀ ਨਹੀਂ ਭੂਮਿਕਾ ਨੂੰ, ਜਲੰਧਰ ਇੰਨਾ ਪਸੰਦ ਹੈ। ਭੂਮਿਕਾ ਚੰਡੀਗੜ੍ਹ ਤੋਂ ਆਈ ਹੈ ਤੇ ਮੈਨੂੰ ਲੱਗਦਾ ਜਲੰਧਰ ਇਹਨੂੰ ਇੰਨਾ ਪਸੰਦ ਹੈ ਕਿ ਇਹਨੇ ਵੈਲਕਮ ਟੂ ਦੀ ਜੰਗਲ ਨੂੰ ਵੈਲਕਮ ਟੂ ਦੀ ਜਲੰਧਰ ਕਰਤਾ।
1: ਬਿਲਕੁਲ, ਪਹਿਲੀ ਫਿਲਮ ਹੈ ਜੀ ਵੈਲਕਮ ਟੂ ਦੀ ਜੰਗਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੌਮੇਡੀ ਨਾਲ ਭਰਪੂਰ ਫਿਲਮ। ਇਸ ਫਿਲਮ 'ਚ ਦੋਸਤੋਂ ਖੂਬ ਕੌਮੇਡੀ ਹੈ ਜੋ ਹਾਲ ਹੀ 'ਚ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ। ਇਸ ਦੇ ਨਿਰਦੇਸ਼ਕ ਨੇ ਜੀ ਅਹਿਮਦ ਖਾਨ। ਸਟਾਰਕਾਸਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ, ਸੁਨੀਲ ਸ਼ੈੱਟੀ, ਪਰੇਸ਼ ਰਾਵਲ ਅਤੇ ਹੋਰ ਬਹੁਤ ਸਾਰੇ ਮਸ਼ਹੂਰ ਕਲਾਕਾਰ ਨੇ ਜੀ।
0: ਦੋਸਤੋ, ਤੁਹਾਨੂੰ ਦੱਸ ਦਈਏ ਫਿਲਮ ਇੱਕ ਵੱਡੇ ਐਡਵੈਂਚਰ ਅਤੇ ਕੌਮੇਡੀ ਦੇ ਮਿਸ਼ਨ 'ਤੇ ਇਰਦ ਗਿਰਦ ਘੁੰਮਦੀ ਹੈ, ਜਿੱਥੇ ਇੱਕ ਤੋਂ ਬਾਅਦ ਇੱਕ ਕਨਫਿਊਜ਼ਨ, ਥੋੜ੍ਹੀ ਗਲਤ ਫਹਿਮੀਆਂ ਅਤੇ ਜ਼ਬਰਦਸਤ ਐਕਸ਼ਨ ਕਾਮੇਡੀ ਆਡੀਅੰਸ ਨੂੰ ਹਸਾਉਣ ਲਈ ਮਜਬੂਰ ਕਰ ਦਿੰਦੀ ਹੈ। ਅਤੇ ਵੈਲਕਮ ਫਰੈਂਚਾਈਜ਼ ਦੀ ਤਰ੍ਹਾਂ ਇਸ ਵਾਰ ਵੀ ਪੰਚ ਲਾਈਨਸ ਅਤੇ ਐਂਟਰਟੇਨਮੈਂਟ ਦੀ ਭਰਮਾਰ ਹੈ ਇਸ ਮੂਵੀ ਦੇ ਵਿੱਚ।
1: ਅਤੇ ਦੋਸਤੋ, ਜੇਕਰ ਤੁਸੀਂ ਵੀ ਕੌਮੇਡੀ ਫਿਲਮਾਂ ਦੇ ਸ਼ੌਕੀਨ ਹੋ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਹੱਸਣਾ ਚਾਹੁੰਦੇ ਹੋ ਤਾਂ ਇਹ ਫਿਲਮ ਤੁਹਾਡੇ ਲਈ ਹੈ। ਇਸ ਫਿਲਮ ਨੂੰ ਫਟਾਫਟ ਜਾ ਕੇ ਵੇਖੋ।

ਜੀ ਦੋਸਤੋ, ਫਿਲਮਾਂ ਦੀ ਲੜੀ ਜਾ ਰਹੀ ਹੈ ਤੇ ਅਗਲੀ ਫਿਲਮ ਕਿਹੜੀ ਆ ਰਹੀ ਹੈ? ਜੀ ਇਸ ਫਿਲਮਾਂ ਦੀ ਲੜੀ ਦੇ ਵਿੱਚ ਅਗਲੀ ਫਿਲਮ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਜੀ ਕੋਕਟੇਲ 2। ਕੋਕਟੇਲ 2 ਦੇ ਵਿੱਚ ਮਾਡਰਨ ਰਿਲੇਸ਼ਨਸ਼ਿਪਸ, ਫਰੈਂਡਸ਼ਿਪ, ਪਿਆਰ, ਕਰੀਅਰ ਅਤੇ ਇਮੋਸ਼ਨਸ ਦੇ ਵਿੱਚ ਜੋ ਉਲਝੇ ਹੋਏ ਕੁਝ ਨੌਜਵਾਨ ਨੇ ਉਹਨਾਂ ਦੀ ਕਹਾਣੀ ਦਰਸਾਈ ਗਈ ਹੈ। ਫਿਲਮ ਰੋਮਾਂਸ ਦੇ ਨਾਲ ਇਮੋਸ਼ਨਲ ਟਵਿਸਟ ਵੀ ਲੈ ਕੇ ਆਉਂਦੀ ਹੈ ਅਤੇ ਮੈਨੂੰ ਲੱਗਦਾ ਕਾਫੀ ਐਕਸਾਈਟਿੰਗ ਹੋ ਜਾਂਦਾ, ਕਿਉਂਕਿ ਮੈਨੂੰ ਲੱਗਦਾ ਪੁਰਾਣੀ ਫਿਲਮ ਜੋ ਸੀ ਕੋਕਟੇਲ 1 ਜੋ ਸੀ ਉਹਦੇ ਤੋਂ ਵੀ ਵਿਊਅਰਸ ਨੂੰ ਕਾਫੀ ਜ਼ਿਆਦਾ ਐਕਸਪੈਕਟੇਸ਼ਨ ਸੀਗੀਆਂ ਅਤੇ ਮੈਨੂੰ ਲੱਗਦਾ ਫਿਲਮ ਕਾਫੀ

0: ਐਕਸਪੈਕਟੇਸ਼ਨਸ ਤੇ ਖਰੀ ਵੀ ਉਤਰੀ।
1: ਬਿਲਕੁਲ,
0: ਇਹ ਫਿਲਮ ਵੀ ਮੈਨੂੰ ਲੱਗਦਾ ਐਕਸਪੈਕਟੇਸ਼ਨਸ ਤੇ ਖਰੀ ਉਤਰੂਗੀ। ਤੁਸੀਂ ਮਸਟ ਵਾਚ ਹੈ ਜੇ ਤੁਸੀਂ ਵੀ ਥੋੜੀ ਲਵ ਕਾਮੇਡੀ ਤੇ ਲਵ ਟ੍ਰਾਇੰਗਲ ਵਾਲੇ ਸੀਨ ਦੇ ਵਿੱਚ ਫਿਲਮ ਦੇਖਣਾ ਚਾਹੁੰਦੇ ਹੋ ਤੇ ਮੈਨੂੰ ਲੱਗਦਾ ਤੁਸੀਂ ਇਹ ਮਸਟ ਵਾਚ ਹੈ, ਜ਼ਰੂਰ ਦੇਖੋ।
1: ਤੇ ਦੋਸਤੋ, ਇਸ ਦੇ ਨਾਲ ਇੱਕ ਹੋਰ ਫਿਲਮ ਹੈ ਮੈਂ ਵਾਪਸ ਆਊਂਗਾ। ਜੇ ਤੁਹਾਨੂੰ ਜਜ਼ਬਾਤਾਂ ਤੇ ਐਕਸ਼ਨ ਨਾਲ ਭਰਪੂਰ ਫਿਲਮਾਂ ਪਸੰਦ ਨੇ ਤਾਂ ਇਹ ਫਿਲਮ ਤੁਸੀਂ ਜ਼ਰੂਰ ਦੇਖਣ ਜਾ ਸਕਦੇ ਹੋ। ਇਹ ਫਿਲਮ ਮੈਨੂੰ ਲੱਗਦਾ ਕਾਫੀ ਜ਼ਿਆਦਾ ਲੋਕ ਪਸੰਦ ਵੀ ਕਰ ਰਹੇ ਨੇ, ਤੁਸੀਂ ਸੋਸ਼ਲ ਮੀਡੀਆ ਤੇ ਇਸਦੀ ਕਾਫੀ ਵਾਇਰਲ ਵੀਡੀਓਜ਼
0: ਦੇਖੀਆਂ ਹੋਣੀਆਂ। ਮੈਨੂੰ ਲੱਗਦਾ ਕਾਫੀ ਜ਼ਿਆਦਾ ਇਸ ਫਿਲਮ ਦੇ ਗਾਣੇ ਨੂੰ ਪਸੰਦ ਕੀਤਾ ਗਿਆ, ਪਰ ਹੁਣੇ ਜਿਹੜਾ ਮੈਨੂੰ ਗਾਣਾ ਚੇਤੇ ਆ ਰਿਹਾ ਨਾ ਉਹ ਫਿਲਮ ਕੋਕਟੇਲ ਦਾ ਹੈ, ਤੇ ਮੈਨੂੰ ਉਹ ਗਾਣਾ ਆਪਣੇ ਸਰੋਤਿਆਂ ਨੂੰ ਸੁਣਾਉਣ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ। ਭੂਮੀ ਸੁਣਾ ਦਈਏ ਫਿਰ।
1: ਬਿਲਕੁਲ, ਤੇ ਦੋਸਤੋ ਇੱਕ ਸੌਂਗ ਇੰਜੋਏ ਕਰੋ ਤੇ ਇਸ ਤੋਂ ਬਾਅਦ ਮਿਲਦੇ ਹਾਂ ਸੌਂਗ ਦੇ ਉਸ ਪਾਰ।

0: ਤੇ ਦੋਸਤੋ ਸਾਡਾ ਸੈਗਮੈਂਟ ਸ਼ੁਰੂ ਹੋ ਗਿਆ ਜੀ ਯੁਵਾਨੀ ਟੂਰਸ ਐਂਡ ਟਰੈਵਲਸ, ਜਿੱਥੇ ਅਸੀਂ ਗੱਲਬਾਤ ਕਰਦੇ ਹਾਂ ਵੱਖੋ ਵੱਖ ਥਾਵਾਂ ਦੀ। ਅਤੇ ਅੱਜ ਦਾ ਇਹ ਸੈਗਮੈਂਟ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਤੁਸੀਂ ਸਾਡੇ ਨਾਲ ਇਸ ਸਫ਼ਰ ਦਾ ਹਿੱਸਾ ਬਣਨਾ। ਤੁਸੀਂ ਦੱਸਣੀਆਂ ਨੇ ਜੀ ਆਪਣੀਆਂ ਜਿਹੜੀਆਂ ਤੁਹਾਡੀਆਂ ਖੂਬਸੂਰਤ ਯਾਤਰਾਵਾਂ ਰਹੀਆਂ ਨੇ, ਉਸ ਦੀਆਂ ਕੋਈ ਯਾਦਾਂ, ਕੋਈ ਤਜ਼ਰਬੇ, ਕੋਈ ਕਹਾਣੀਆਂ ਜਾਂ ਕੋਈ ਵੀ ਗੱਲਾਂ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਫਟਾਫਟ ਸਾਨੂੰ ਕਾਲ ਕਰ ਦਿਓ
1: ਜੀ। ਨੰਬਰ ਨੋਟ ਕਰ ਲਿਓ ਜੀ, 0118123174 ਜੀ। ਤੁਸੀਂ ਫੋਨ ਕਰਨਾ ਅਤੇ ਫੋਨ ਕਰਕੇ ਆਪਣੀਆਂ ਗੱਲਾਂ ਹੀ ਤਾਂ ਸਾਂਝੀਆਂ ਕਰਨੀਆਂ, ਤੁਹਾਡੇ ਜੋ ਐਕਸਪੀਰੀਅੰਸਿਸ ਨੇ, ਜੋ ਯਾਦਾਂ ਨੇ ਸਾਡੀਆਂ ਨਾਲ ਸਾਂਝੀਆਂ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਕਿੱਥੇ ਕਿੱਥੇ ਘੁੰਮ ਕੇ ਆਏ ਹੋ ਅਤੇ ਕਿੱਦਾਂ ਦਾ ਮਹਿਸੂਸ ਹੁੰਦਾ। ਅਤੇ ਇੰਜੋਏ ਕਰੋ ਟਰੈਕ, ਫਿਰ ਮਿਲਦੇ ਹਾਂ ਸਾਡੇ ਸਰੋਤਿਆਂ ਨੂੰ।

0: जी दोस्तों, प्रोग्राम चल रहा है युवाणी ते सैगमेंट शुरू हो गया है जी युवाणी टूर्स एंड ट्रैवल्स ते साडे पहले स्रोते साडे नाल जुड़ चुके ने क्योंकि ओही साडे बंधु है ते उहनां नाल ही गल करदे आ फिर पुछदे आ कि कित्थे लैके चले आ जी अज सानू।
1: हेलो
2: हेलो जी।
0: हेलो जी।
1: हां जी नमस्कार जी, तुहाडा बहुत-बहुत स्वागत है युवाणी प्रोग्राम च।
2: नमस्कार जी, सत श्री अकाल।
0: सत श्री अकाल जी, कौन बोल रहे हो, कित्थों गल कर रहे हो?
2: ਕਲਵਿੰਦਰ ਸਿੰਘ ਬੋਲਦਾ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਅੱਜ ਕਿੱਥੇ ਲੈ ਕੇ ਜਾਓਗੇ?
2: ਇੱਦਾਂ ਆ, ਅਸੀਂ ਹਿਮਾਚਲ ਦੇ ਵਿੱਚ ਜਿਹੜਾ ਹੁੰਦਾ ਜਗ੍ਹਾ ਆ ਉੱਥੇ ਪਾਠ ਕਰਨ ਗਏ ਸੀਗੇ। ਪ੍ਰੋਫੈਸ਼ਨਲ ਤੌਰ ਤੇ ਪਾਠੀ ਆ ਅਸੀਂ
0: ਜੀ ਜੀ ਜੀ।
2: 10 ਦਿਨ ਅਸੀਂ ਪਾਠ ਕੀਤੇ
1: ਜੀ,
2: ਉਹਦੀ ਅਸੀਂ ਤੁਹਾਨੂੰ ਗੱਲ ਦੱਸਣੀ ਚਾਹੁੰਦੇ ਹਾਂ। ਮੌਸਮ ਦਾ ਤਾਂ ਬਹੁਤਾ ਫਰਕ ਨੀ ਇੱਥੇ, ਆਹੀ ਉਨਾ ਕਿਸੇ ਵੇਲੇ ਹੁਸ਼ਿਆਰਪੁਰ ਦਾ ਹਿੱਸਾ ਹੁੰਦਾ ਸੀਗਾ, ਬਹੁਤਾ ਨੀ ਉੱਥੇ ਠੰਡਕ ਉੱਥੇ ਨੀ ਹੈਗੀ
0: ਜੀ।
2: ਪਰ ਉੱਥੇ ਅਸੀਂ ਇੱਕ ਨਵਾਂ ਤਜਰਬਾ ਇਕੱਤਰ ਕੀਤਾ, ਉਹ ਏਦਾਂ ਸੀ, ਅਸੀਂ ਨਾ ਘੁੰਮਣ ਫਿਰਨ ਜਾਈਦਾ ਸੀਗਾ ਬਾਹਰ ਖੇਤਾਂ ਦੇ ਵਿੱਚ, ਤਾਂ ਬੋਰਡ ਲਾਏ ਹੁੰਦੇ ਸੀਗੇ ਕਿਸਾਨਾਂ ਨੇ, ਆਰਗੈਨਿਕ ਖੇਤੀ ਆ, ਆਹ ਦੂਜੀ ਆ ਜਿਹੜੀ ਆਮ ਖਾਦਾਂ ਬੀਜਾਂ ਯੂਰੀਆ ਡਾਇਆ ਪਾਉਂਦੇ ਆ, ਤੇ ਇੱਕ ਨਾਲ ਖੇਤ ਏਦਾਂ ਦਾ ਸੀਗਾ ਉਹਦੇ ਵਿੱਚ ਨਾ ਪ੍ਰੋਡਕਸ਼ਨ ਬਹੁਤ ਹੀ ਵਧੀਆ
0: ਜੀ,
2: ਤੇ ਔਰਗੈਨਿਕ ਨਾਲੋਂ ਵੀ ਤੇ ਦੂਜੇ ਨਾਲੋਂ ਵੀ, ਯੂਰੀਆ ਜਿਹੜਾ ਖਾਦਾਂ ਪਾਉਂਦੇ ਰੂੜੀ ਪਾਉਂਦੇ
0: ਉਹਦੇ ਨਾਲੋਂ ਵੀ।
2: ਤੇ ਅਸੀਂ ਉਹ ਕਿਸਾਨ ਨੂੰ ਪੁੱਛਿਆ ਕਿ ਇਹ ਤੇਰੀ ਫਸਲ ਦੀ ਪੈਦਾਵਾਰ ਬੜੀ ਆ, ਤੂੰ ਕੀ ਪਾਉਣਾ
0: ਜੀ?
2: ਉਹ ਕਰੀ ਗਿਆ, ਕੁਛ ਨੀ ਪਾਉਂਦਾ, ਨਾ ਮੈਂ ਯੂਰੀਆ ਪਾਉਣਾ, ਨਾ ਮੈਂ ਔਰਗੈਨਿਕ ਚੀਜ਼ਾਂ ਦਾ ਪ੍ਰਯੋਗ ਕਰਦਾ, ਮੈਂ ਤਾਂ ਕੁਛ ਨੀ ਪਾਉਂਦਾ
0: ਜੀ।
2: 2-3 ਦਿਨ ਅਸੀਂ ਘੁੰਮਦੇ ਫਿਰਦੇ ਰਹੇ, ਫਿਰ ਆਖਿਰਕਾਰ ਇੱਕ ਸਾਡੇ ਵਿੱਚੋਂ ਬੰਦੇ ਨੇ ਦੇਖਿਆ ਕਿ ਉਹ ਜਿਹੜਾ ਲੈਟਰਿਨ ਬਾਥਰੂਮ ਵਾਲਾ ਨਾ ਪਾਣੀ ਆ
0: ਜੀ ਜੀ ਜੀ ਜੀ,
2: ਉਹ ਉਧਰ ਨੂੰ ਛੱਡਿਆ ਸੀ।
0: ਓਏ ਹੋਏ ਹੋਏ ਹੋਏ,
2: ਹਾਂਜੀ ਲੈਟਰਿਨ ਬਾਥਰੂਮ ਪਾਣੀ, ਫੇਰ ਅਸੀਂ ਤੱਤ ਕੱਢਿਆ ਕਿ ਸਭ ਤੋਂ ਉੱਤਮ ਚੀਜ਼ ਆ ਲੈਟਰਿਨ ਬਾਥਰੂਮ ਵਾਲਾ ਪਾਣੀ ਆ ਜਿਹਨਾਂ ਪ੍ਰੋਡਕਸ਼ਨ।
0: ਇਹ ਤਾਂ ਤੁਹਾਡੇ ਨਾਲ ਟ੍ਰੈਜਡੀ ਹੋ ਗਈ ਮੈਨੂੰ ਲੱਗਦਾ ਤਲਵਿੰਦਰ ਜੀ, ਮੈਨੂੰ ਲੱਗਦਾ ਇਹ ਤੁਹਾਡੇ ਨਾਲ ਟ੍ਰੈਜਡੀ ਹੋ ਗਈ ਇਸ ਯਾਤਰਾ ਤੇ।
2: ਨਹੀਂ ਟ੍ਰੈਜਡੀ ਨਹੀਂ, ਇਹ ਜਾਣੀ ਨਵੀਂ ਇਨਫੋਰਮੇਸ਼ਨ ਰਿਸਰਚ ਹੋ ਗਈ ਕਿ ਜਿਹੜਾ ਔਰਗੈਨਿਕ ਚਾਹੇ ਅਸੀਂ ਖਾਦਾਂ ਬੀਜਾਂ ਪਾਉਂਦੇ ਹਾਂ ਉਹ ਲੈਟਰ ਨਾਲ ਬਾਥਰੂਮ ਪਾਣੀ ਉਹ।
0: ਮੈਨੂੰ ਲੱਗਦਾ ਇਹ ਰਿਸਰਚ ਥੋੜ੍ਹੀ ਗਲਤ ਆ ਤਲਵਿੰਦਰ ਜੀ, ਮੈਨੂੰ ਲੱਗਦਾ ਉਹਨਾਂ ਨੂੰ ਥੋੜ੍ਹੀ ਹੋਰ ਰਿਸਰਚ ਕਰਨੀ ਚਾਹੀਦੀ ਹੈ, ਇਹ ਰਿਸਰਚ ਥੋੜ੍ਹੀ ਖਰਾਬ ਜੀ ਲੱਗ ਰਹੀ ਹੈ ਮੈਨੂੰ। ਪਰ ਤੁਹਾਨੂੰ ਹਿਮਾਚਲ ਪ੍ਰਦੇਸ਼ ਜਾ ਕੇ ਕਿੱਦਾਂ ਦਾ ਲੱਗਾ ਤੁਸੀਂ ਉਹ ਵੀ ਸਾਂਝਾ ਕਰੋ ਸਾਡੇ ਨਾਲ।
2: ਹਾਂਜੀ ਉਹ ਤਾਂ ਇੱਦਾਂ ਸੀ, ਗੁਰਦੁਆਰੇ ਦੇ ਵਿੱਚ ਰਹਿੰਦੇ ਸੀ, ਪਾਠ ਕਰਦੇ ਸੀਗੇ, ਫਿਰ ਤਾਂ ਘੁੰਮਣ ਫਿਰਨ ਚੱਲ ਜਾਈਦਾ ਸੀਗਾ।
0: ਬਹੁਤ ਵਧੀਆ,
2: ਹੋਰ ਤਾਂ ਬਹੁਤਾ ਇੱਧਰ ਉੱਧਰ ਯਾਤਰਾ ਕੀਤੀ ਨਹੀਂ, ਉਹ ਮੌਸਮ ਦਾ ਉੱਥੇ ਬਹੁਤਾ ਨਹੀਂ ਫਰਕ, ਉਨੇ 'ਚ ਨਹੀਂ ਬਹੁਤਾ ਫਰਕ ਹੈਗਾ
1: ਜੀ। ਤੇ ਉੱਥੇ ਤੁਸੀਂ ਕਹਿ ਰਹੇ ਹੋ ਤੁਸੀਂ ਯਾਤਰਾਵਾਂ ਕੀਤੀਆਂ, ਤੇ ਕਿਹੜੀ ਕਿਹੜੀ ਜਗ੍ਹਾ ਉੱਥੇ ਘੁੰਮੇ ਹੋ?
2: ਨਹੀਂ ਪਾਠੇ ਕਰਨ ਗਏ ਸੀਗੇ, ਪਾਠ ਕਰਨ ਗਏ ਸੀ ਉਨੇ ਗੁਰਦੁਆਰਾ।
0: ਚਲੋ ਮੈਨੂੰ ਲੱਗਦਾ ਹੈ ਕਿ ਰੱਬ ਦਾ ਜਦੋਂ ਨਾਮ ਜਪਦੇ ਆ ਨਾ ਨਵੀਆਂ ਚੀਜ਼ਾਂ ਪਤਾ ਲੱਗਦੀਆਂ, ਰੱਬ ਸਾਨੂੰ ਨਵੀਆਂ ਰਾਹ ਦਿਖਾਉਂਦਾ ਹੈ, ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਹੋਰ ਜਗ੍ਹਾ ਘੁੰਮ ਕੇ ਆਓ, ਤੁਹਾਨੂੰ ਹੋਰ ਚੀਜ਼ਾਂ ਬਾਰੇ ਪਤਾ ਲੱਗੇ, ਤੇ ਰਿਸਰਚ ਥੋੜ੍ਹੀ ਵਧੀਆ ਚੀਜ਼ਾਂ 'ਤੇ ਆਪਾਂ ਕਰੀਏ, ਤਾਂ ਕਿ ਸਾਡੀ ਰਿਸਰਚ ਥੋੜ੍ਹੀ ਸੋਲਿਡ ਹੋਵੇ ਅਤੇ ਸਾਨੂੰ ਸਹੀ ਤੱਥ ਮਿਲਣ। ਕਿਉਂ?
1: ਬਿਲਕੁਲ
2: ਹਾਂਜੀ, ਇਹ ਤਾਂ ਹੁਣ ਪ੍ਰੈਕਟੀਕਲ ਕਰਕੇ ਪਤਾ ਲੱਗੂਗਾ ਜੀ।
0: ਮੈਂ ਅਸੀਂ ਇਹੀ ਚਾਹੁੰਦੇ ਹਾਂ, ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਸਾਰੇ ਸਰੋਤਿਆਂ ਦੀ ਤਰੱਕੀ ਹੋਵੇ, ਅਤੇ ਅਸੀਂ ਵੀ ਹੁਣ ਤਰੱਕੀਆਂ ਵੱਲ ਵੱਧਦੇ ਹਾਂ, ਅਤੇ ਫਲਾਈ ਕਰਕੇ ਤੁਹਾਡੇ ਕੋਲ ਆਵਾਂਗੇ ਸਾਡੇ ਹੋਰ ਸਰੋਤਿਆਂ ਨਾਲ ਗੱਲਬਾਤ ਕਰਨ ਲਈ। ਅਤੇ ਫਿਰ ਤੁਸੀਂ ਇੰਜੋਏ ਕਰੋ ਇਹ ਟਰੈਕ ਜੈਸਮੀਨ ਅਖਤਰ ਦੀ ਆਵਾਜ਼ ਦੇ ਵਿੱਚ, ਹੁਣੇ ਮੁੜਦੇ ਹਾਂ ਜੀ।

0: ਜੀ ਦੋਸਤੋ, ਅਸੀਂ ਵੀ ਫਲਾਈ ਕਰਕੇ ਆ ਗਏ ਹਾਂ ਜੀ, ਲੈ ਕੇ ਸੈਗਮੈਂਟ ਯੁਬਾਣੀ ਟੂਰਸ ਐਂਡ ਟਰੈਵਲਸ।
1: ਤੇ ਦੋਸਤੋ, ਸਾਡੇ ਨਾਲ ਸਾਡੇ ਅਗਲੇ ਲਿਸਨਰ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ।
2: ਹੈਲੋ,
1: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਨਮਸਕਾਰ ਜੀ, ਮੈਂ ਜਲੰਧਰ ਤੋਂ ਗੱਲ ਕਰ ਰਹੀ ਹਾਂ ਜੀ।
1: ਜੀ ਤੁਹਾਡਾ ਕੀ ਨਾਮ ਹੈ?
2: ਹਾਂਜੀ, ਮੇਰਾ ਨਾਮ ਹੈ ਸ਼ਿਲਪੀ।
1: ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਚ।
2: ਜੀ ਥੈਂਕ ਯੂ ਮੈਮ।
0: ਸ਼ਿਲਪੀ ਜੀ, ਅੱਜ ਕਿੱਥੇ ਲੈ ਕੇ ਜਾਓਗੇ ਸਾਨੂੰ ਯੁਵਾਣੀ ਟੂਰਸ ਐਂਡ ਟਰੈਵਲਸ ਵਿੱਚ?
2: ਹਾਂਜੀ, ਮੈਂ ਛੁੱਟੀਆਂ ਚ ਜੀ ਗਈ ਸੀ ਚੰਡੀਗੜ੍ਹ ਪੇਕੇ।
0: ਬਹੁਤ ਵਧੀਆ, ਬਹੁਤ ਵਧੀਆ। ਮੈਨੂੰ ਲੱਗਦਾ ਹੈ ਕਿ ਇਹ ਪੇਕੇ ਜਾਣਾ ਨਾ ਸਭ ਤੋਂ ਵਧੀਆ, ਮੈਨੂੰ ਲੱਗਦਾ ਹੈ ਇੱਕ ਕੰਫਰਟ ਹੈਗਾ
1: ਜੀ, ਛੁੱਟੀਆਂ ਮਨਾਉਣ ਦਾ ਇੱਕ ਵਧੀਆ ਤਰੀਕਾ ਹੈ।
0: ਮੈਨੂੰ ਲੱਗਦਾ ਸਾਰੇ ਕੰਮ ਤੋਂ ਆਰਾਮ ਨਾਲ ਛੱਡ ਕੇ ਪਿੱਛੇ ਸਾਰਿਆਂ ਨੂੰ ਤੇ ਆਰਾਮ ਕਰਨ ਚੱਲ ਜਾਵੇ ਪੇਕੇ, ਹੈ ਨਾ?
2: ਹਾਂਜੀ ਹਾਂਜੀ।
0: ਤੇ ਆਰਾਮ ਪੂਰਾ ਕਰਕੇ ਆਏ ਹੋ ਕਿ ਨਹੀਂ?
2: ਹਾਂਜੀ, ਰੈਸਟ ਕੀਤਾ ਤੇ ਘੁੰਮੇ ਵੀ ਬਹੁਤ ਅਸੀਂ।
1: ਕਿੱਥੇ ਕਿੱਥੇ ਘੁੰਮੇ ਹੋ ਸਾਨੂੰ ਦੱਸੋ ਜ਼ਰਾ।
2: ਅਸੀਂ ਉੱਥੇ ਰੋਜ਼ ਗਾਰਡਨ ਗਏ ਆ, ਰੌਕ ਗਾਰਡਨ ਗਏ ਆ
1: ਜੀ,
2: ਤੇ ਲੂਪ ਤੇ ਗਏ ਆ, ਤੇ ਐਲਾਂਟੇ ਮਾਲ, ਬਾਕੀ ਬਾਈ ਦੀ ਮਾਰਕੀਟ ਹੋ ਗਈ, ਉੱਥੇ ਆਪਾਂ ਬਹੁਤ ਸ਼ਾਪਿੰਗ ਵਗੈਰਾ ਕੀਤੀ ਆ।
0: ਬਹੁਤ ਵਧੀਆ।
1: ਤੇ ਖਾਣ ਪੀਣ ਚ ਤੁਹਾਨੂੰ ਕੀ ਉੱਥੇ ਸਭ ਤੋਂ ਜ਼ਿਆਦਾ ਪਸੰਦ ਆਇਆ?
2: ਖਾਣ ਪੀਣ ਦਾ ਇੱਦਾਂ ਕਿ ਜਿਹੜਾ ਬੱਚੇ ਪਸੰਦ ਕਰਦੇ ਆ ਆਪਾਂ ਉਹ ਸਾਰੇ ਖਾਈਦਾ, ਜਿਹਦੇ ਫਾਸਟ ਫੂਡ ਦਾ ਬਹੁਤ ਜ਼ਿਆਦਾ ਜ਼ਮਾਨਾ ਹੈ। ਆਪਾਂ ਬਾਹਰ ਉਹ ਚੀਜ਼ਾਂ ਮੋਮੋਜ ਇੰਜੋਏ ਕੀਤੇ, ਤੇ ਇੱਦਾਂ ਚਾਪ ਵਗੈਰਾ, ਤੇ ਆਪਾਂ ਘਰ ਦਾ ਮੰਮੀ ਦਾ ਹੱਥ ਦਾ ਬਣਿਆ ਹੋਇਆ ਖਾਣਾ ਖਾਂਦੇ ਸੀਗੇ।
1: ਬਿਲਕੁਲ, ਘਰ ਦਾ ਹੱਥ ਦਾ ਖਾਣਾ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਹੀ ਤਾਂ ਅਸੀਂ ਸਿਹਤਮੰਦ ਰਹਿਣਾ।
2: ਹਾਂਜੀ ਹਾਂਜੀ।
0: ਤੇ ਹੁਣ ਚੰਡੀਗੜ੍ਹ ਤੋਂ ਵਾਪਸ ਆ ਗਏ ਹੋ, ਤੇ ਕਿਹੜੀਆਂ ਯਾਦਾਂ ਨੇ ਜੋ ਹਜੇ ਵੀ ਯਾਦ ਆ ਰਹੀਆਂ ਨੇ, ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਮਿਸ ਕਰ ਰਹੇ ਹੋ?
2: ਮੰਮੀ ਦੇ ਹੱਥ ਦਾ ਖਾਣਾ।
0: ਓਏ ਹੋਏ ਹੋਏ।
2: ਹਾਂਜੀ, ਕਿਉਂਕਿ ਕੁੜੀਆਂ ਲਈ ਇੱਕ ਬਹੁਤ ਜ਼ਿਆਦਾ ਮਤਲਬ ਮੈਨੂੰ ਲੱਗਦਾ ਮੈਮੋਰੇਬਲ ਟਾਈਮ ਹੁੰਦਾ ਜਿਹੜਾ ਆਪਾਂ ਛੁੱਟੀਆਂ ਮਿਲਦੀਆਂ ਸਾਨੂੰ ਪੇਕੇ ਜਾਣ ਲਈ
1: ਜੀ,
2: ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਮੈਮੋਰੇਬਲ ਟਾਈਮ ਹੁੰਦਾ ਸਾਡੇ ਲਈ।
0: ਮੈਨੂੰ ਲੱਗਦਾ ਹੈ ਮੈਮਰੀਜ਼ ਨੂੰ ਨਾ ਹਮੇਸ਼ਾ ਲਈ ਕੈਦ ਕਰਕੇ ਰੱਖ ਲੈਣਾ ਚਾਹੀਦਾ, ਪਰ ਹਰ ਅਗਲੀ ਗਰਮੀ ਦੀ ਛੁੱਟੀਆਂ ਦੇ ਵਿੱਚ ਫੇਰ ਤੋਂ ਤਿਆਰੀ ਬਣਾ ਲੈਣੀ ਚਾਹੀਦੀ ਹੈ ਜਾਣ ਦੀ, ਕਿਉਂ?
2: ਹਾਂਜੀ ਹਾਂਜੀ ਜੀ।
0: ਮੈਨੂੰ ਲੱਗਦਾ ਹੈ ਕਿ ਇਹੀ ਰੈਸਟ ਮੋਡ ਹੈ, ਜਿਹੜੇ 1.5 ਮਹੀਨਾ ਹੁੰਦਾ ਨਾ ਗਰਮੀਆਂ ਦਾ, ਇਹ ਤੁਹਾਡੇ ਲਈ ਰੈਸਟ ਮੋਡ ਹੈ, ਤੇ ਮੈਨੂੰ ਲੱਗਦਾ ਪੱਕੀ ਤਿਆਰੀ ਕਰਕੇ ਪੇਕੇ ਚਲ ਜਾਣਾ ਚਾਹੀਦਾ ਤਾਂ ਕਿ ਕੋਈ ਕੰਮ ਨਾ ਕਰਨਾ ਪਵੇ, ਕਿਉਂ ਸ਼ਿਲਪੀ ਜੀ, ਮੰਨਦੇ ਹੋ ਕਿ ਨਹੀਂ?
2: ਹਾਂਜੀ ਹਾਂਜੀ, ਉੱਥੇ ਕੋਈ ਕੰਮ ਨਹੀਂ ਕਰਨਾ ਪੈਂਦਾ, ਕੰਮ ਕਰਨ ਹੀ ਨਹੀਂ ਦਿੰਦੇ, ਸਿਰਫ ਰੈਸਟ ਹੀ ਕਰਨਾ ਅਸੀਂ, ਔਰ ਘੁੰਮਣਾ ਫਿਰਨਾ ਤੇ ਖਾਣਾ, ਫਿਰ
1: ਗੱਲਾਂ ਬਾਤਾਂ ਕਰ ਸਕਦੇ ਹੋ, ਦੱਸ ਸਕਦੇ ਹੋ ਆਪਣੀ ਐਕਸਪੀਰੀਅੰਸਿਸ ਤੇ ਦੱਸ ਸਕਦੇ ਹੋ ਆਪਣੀਆਂ ਜਿਹੜੀਆਂ ਵੀ ਕੋਈ ਹਾਸੇ ਮਜ਼ਾਕ ਦੀਆਂ ਗੱਲਾਂ ਜਾਂ ਕੁਝ ਵੀ।

0: ਜੀ ਦੋਸਤੋ, ਅਸੀਂ ਵੀ ਤਾਂ ਇਹੀ ਕਹਿ ਰਹੇ ਹਾਂ ਕਿ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਓ, ਤਾਂ ਕਿ ਜ਼ਿੰਦਗੀ ਨੂੰ ਜਦੋਂ ਤੁਸੀਂ ਜੀ ਲਓ ਨਾ ਤਾਂ ਕੋਈ ਵੀ ਰਿਗਰੈਟਸ ਨਾ ਰਹਿ ਜਾਣ।
1: ਬਿਲਕੁਲ ਸ਼ਿਵਮ, ਅਤੇ ਹੁਣ ਸਾਡਾ ਸੈਗਮੈਂਟ ਚੱਲ ਰਿਹਾ ਜੀ ਯੁਵਾਨੀ ਟੂਰਸ ਐਂਡ ਟਰੈਵਲਸ, ਅਤੇ ਸਾਡੇ ਨਾਲ ਸਾਡੇ ਅਗਲੇ ਲਿਸਨਰ ਜੁੜ ਚੁੱਕੇ ਨੇ। ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਉਹ ਸਾਨੂੰ ਅੱਜ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਨੇ।
0: ਹੈਲੋ।
2: ਹੈਲੋ
0: ਹਾਂਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਸੀਮਾ ਬਾਤ ਕਰ ਰਹੀ ਹਾਂ ਜੀ।
0: ਸੀਮਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਯੁਵਾਨੀ ਟੂਰਸ ਐਂਡ ਟਰੈਵਲਸ ਵਿੱਚ ਸਾਨੂੰ ਕਿੱਥੇ ਲੈ ਕੇ ਜਾਓਗੇ?
2: ਬਹੁਤ ਬਹੁਤ ਸ਼ੁਕਰੀਆ ਜੀ ਸ਼ਿਵਮ ਜੀ। ਮੈਂ ਅੱਜ ਟੂਰਸ ਐਂਡ ਟਰੈਵਲਸ ਦੇ ਵਿੱਚ ਜਿਹੜੇ ਤੁਹਾਡੇ ਲਿਸਨਰਸ ਨੇ ਉਹਨਾਂ ਨੂੰ ਮੈਂ ਰਾਜਸਥਾਨ ਲੈ ਕੇ ਜਾਣਾ ਚਾਹੁੰਦੀ ਹਾਂ।
0: ਬਹੁਤ ਵਧੀਆ ਜੀ, ਰਾਜਸਥਾਨ ਕਿੱਥੇ ਘੁਮਾਓਗੇ ਸਾਨੂੰ?
2: ਰਾਜਸਥਾਨ ਦੇ ਵਿੱਚ ਮੈਂ ਪਹਿਲੀ ਗੱਲ ਤਾਂ ਇਹ, ਰਾਜਸਥਾਨ ਦੇ ਵਿੱਚ ਨਾ ਮੈਂ ਹਲੇ ਟ੍ਰਿਪ ਤੇ ਗਈ ਸੀ ਆਪਣੇ ਦੋਸਤਾਂ ਦੇ ਨਾਲ
0: ਜੀ,
2: ਤੇ ਉੱਥੇ ਮੈਂ ਜੈਪੁਰ ਗਈ ਸੀ
0: ਜੀ ਜੀ ਜੀ ਜੀ
2: ਤੇ ਜੈਪੁਰ ਦੀ ਤਾਂ ਰਾਜਧਾਨੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਗੁਲਾਬੀ
0: ਜੀ ਜੀ ਜੀ ਜੀ
2: ਪਹਾੜਾਂ ਦੀ ਹੈ, ਗੁਲਾਬੀ ਪੱਥਰਾਂ ਦੀ ਹੈ,
0: ਜੀ ਜੀ ਜੀ ਬਿਲਕੁਲ ਬਿਲਕੁਲ।
2: ਉੱਥੇ ਮਹਿਲ ਹੈ, ਕਿਲੇ ਹੈ, ਬਹੁਤ ਜ਼ਿਆਦਾ ਅਸੀਂ ਆਪਣੇ ਦੋਸਤਾਂ ਦੇ ਨਾਲ ਆਨੰਦ ਮਨਾਇਆ, ਬਹੁਤ ਜ਼ਿਆਦਾ ਮਜ਼ੇ ਕੀਤੇ ਉੱਥੇ।
0: ਜੀ ਜੀ ਜੀ ਜੀ
2: ਤੇ ਮੈਂ ਉੱਥੇ ਜੈਪੁਰ ਜਾ ਕੇ ਪਹਿਲੀ ਚੀਜ਼ ਤਾਂ ਇਹ ਕਿ ਦੋਸਤਾਂ ਨਾਲ ਟ੍ਰਿਪ ਬਣਦੀ ਨਹੀਂ ਹੈ,
0: ਜੀ ਜੀ ਜੀ
2: ਜਦੋਂ ਬਣ ਗਈ
0: ਫਿਰ ਕੈਂਸਲ
2: ਤੋਂ ਬਾਅਦ ਯਾ ਤਾਂ ਕੈਂਸਲ ਹੋ ਜਾਂਦੀ ਹੈ ਯਾ ਫਿਰ ਥੋੜੇ ਦੋਸਤਾਂ ਨੂੰ ਮਨਾਉਣਾ ਪੈਂਦਾ ਹੈ।
0: ਬਿਲਕੁਲ ਜੀ ਬਿਲਕੁਲ। ਤੇ ਫਿਰ ਇਹ ਸਕਸੈਸਫੁਲ ਹੋ ਗਈ ਟ੍ਰਿਪ ਕੇ ਨਹੀਂ ਹੋਈ?
2: ਹਾਂਜੀ ਹਾਂਜੀ ਸਕਸੈਸਫੁਲ ਤਾਂ ਹੋ ਗਈ।
1: ਤੇ ਤੁਹਾਡੀਆਂ ਕੁਝ ਯਾਦਾਂ ਵੀ ਤਾਂ ਸਾਂਝੀਆਂ ਕਰੋ ਸਾਡੇ ਨਾਲ।
2: ਹਾਂਜੀ, ਉੱਥੇ ਮੈਂ ਹਵਾ ਮਹਿਲ ਦੇ ਵਿੱਚ ਗਈ ਸੀ ਘੁੰਮਣ ਲਈ ਤੇ ਮੈਨੂੰ ਜ਼ਿਆਦਾ ਨਾ ਹਿਸਟਰੀ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਉੱਥੇ ਜਾ ਕੇ ਹਵਾ ਮਹਿਲ ਬਾਰੇ ਥੋੜੀ ਜਿਹੀ ਜਾਣਕਾਰੀ ਲਈ, ਸਿਟੀ ਪਲੇਸ ਗਏ ਉੱਥੇ ਜਾ ਕੇ ਥੋੜੀ ਉਹਦੀ ਜਾਣਕਾਰੀ ਲਈ ਤੇ ਜੰਤਰ ਮੰਤਰ ਜਿਹੜਾ ਹੈ ਉੱਥੇ ਜਾ ਕੇ ਬੜਾ ਅਸੀਂ ਇੰਜੋਏ ਕੀਤਾ। ਜੇਕਰ ਅਸੀਂ ਕਿੱਥੇ ਜਾ ਰਹੇ ਹਾਂ ਤਾਂ ਅਸੀਂ, ਸਹੀ ਗੱਲ ਹੈ, ਮੈਮਰੀਜ਼ ਇਕੱਠੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਫੋਟੋਆਂ ਵਗੈਰਾ ਖਿੱਚੀਆਂ ਉੱਥੇ ਸਾਡੇ ਦੋਸਤਾਂ ਨਾਲ। ਫਿਰ ਜੇਕਰ ਪਲੇਸ ਤੇ ਗਏ ਹਾਂ ਤੇ ਫਿਰ ਸ਼ੋਪਿੰਗ ਕਿੱਥੇ ਹੈ ਨਾ, ਅਸੀਂ ਸ਼ੋਪਿੰਗ ਵੀ ਤਾਂ ਕਰਨੀ ਹੈ।

0: ਜੀ ਦੋਸਤੋ, ਮੈਨੂੰ ਲੱਗਦਾ ਹੈ ਕਿ ਹੁਣ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ ਅਸੀਂ ਵੀ ਆਪਣੇ ਕੁਛ ਟ੍ਰਿਪਸ ਬਾਰੇ ਗੱਲਾਂ ਸਾਂਝੀਆਂ ਕਰੀਏ, ਨਹੀਂ ਭੂਮੀ?
1: ਜੀ ਸ਼ਿਵਮ, ਇਸ ਦੇ ਬਿਨਾਂ ਮੈਨੂੰ ਲੱਗਦਾ ਹੈ ਇਹ ਸੈਗਮੈਂਟ ਥੋੜ੍ਹਾ ਜਿਹਾ ਅਧੂਰਾ ਰਹੇਗਾ।
0: ਅਤੇ ਫਿਰ ਗੱਲ ਕਰਦੇ ਹਾਂ, ਮੈਂ ਤਾਂ ਟ੍ਰਿਪ ਰੀਸੈਂਟਲੀ ਹੋ ਕੇ ਆਇਆ ਜੀ, ਮੈਨੂੰ ਲੱਗਦਾ ਨੌਰਥ ਈਸਟਰਨ ਸਟੇਟਸ ਦੇ ਵਿੱਚ, ਜਿੱਥੇ ਅਸੀਂ ਬਹੁਤ ਸੋਹਣੇ ਸੋਹਣੇ ਟੀ ਗਾਰਡਨਸ ਦੇਖੇ ਆਸਾਮ ਦੇ ਵਿੱਚ। ਆਸਾਮ ਦੀ ਤਾਂ ਖੂਬਸੂਰਤੀ ਟੀ ਗਾਰਡਨਸ ਦੇ ਨਾਲ ਹੈ
1: ਜੀ। ਸਵੇਰ ਦਾ ਸਮਾਂ, ਚਾਰੇ ਪਾਸੇ ਹਰੇ ਭਰੇ ਚਾਹ ਦੇ ਬਾਗ ਅਤੇ ਹਵਾ 'ਚ ਤਾਜ਼ੀ ਚਾਹ ਦੀ ਮਹਿਕ, ਇਹ ਤਾਂ ਮੈਂ ਕਿਹਾ ਕਿਆ ਹੀ ਬਾਤ ਹੋ ਗਈ ਨਾ। ਇਹ ਹੈ ਜੀ ਆਸਾਮ, ਇੱਥੇ ਦੀ ਚਾਹ ਪੂਰੀ ਦੁਨੀਆ 'ਚ ਮਸ਼ਹੂਰ ਹੈ। ਕਿਉਂ ਸ਼ਿਵਮ?
0: ਬਿਲਕੁਲ, ਮੈਨੂੰ ਤਾਂ ਆਸਾਮ ਦੇ ਉਹ ਟੀ ਗਾਰਡਨਸ, ਉਹ ਚਾਹ, ਅਤੇ ਮੈਨੂੰ ਲੱਗਦਾ ਉਹ ਸੋਹਣੇ ਸੋਹਣੇ ਨਜ਼ਾਰੇ, ਮੇਰਾ ਤਾਂ ਦਿਲ ਖੁਸ਼ ਹੋ ਜਾਂਦਾ, ਰਿਫਰੈਸ਼ਿੰਗ ਫੀਲ ਹੋ ਜਾਂਦਾ। ਅਤੇ ਮੈਨੂੰ ਲੱਗਦਾ ਜੇ ਕੋਈ ਆਸਾਮ ਦਾ ਹੈ, ਉਹ ਸਾਨੂੰ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ ਆਪਣੇ ਸਾਂਝੇ ਕਰਨਾ ਚਾਹੁੰਦਾ, ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਸਾਂਝਾ ਕਰੇ। ਕਿਉਂ ਭੂਮੀ?
1: ਜੀ ਸ਼ਿਵਮ,
0: ਕਿਉਂਕਿ ਮੇਰਾ ਤਾਂ ਆਸਾਮ ਜਾ ਕੇ ਬਹੁਤ ਮਨ ਖੁਸ਼ ਹੁੰਦਾ, ਖਾਸ ਕਰਕੇ ਆਸਾਮ ਦੇ ਵਿੱਚ ਗੁਹਾਟੀ ਜੋ ਜਗ੍ਹਾ ਹੈ ਨਾ, ਉਹ ਤਾਂ ਫੇਮਸ ਹੈ, ਅਤੇ ਉਹ ਜਗ੍ਹਾ ਜਾ ਕੇ ਤਾਂ ਸਕੂਨ ਮਿਲ ਜਾਂਦਾ। ਅਤੇ ਭੂਮੀ, ਤੁਸੀਂ ਕਿੱਥੇ ਜਾਣਾ ਚਾਹੋਗੇ?
1: ਮੈਂ ਜੀ ਮੇਘਾਲਿਆ। ਮੇਘਾਲਿਆ ਦਾ ਮਤਲਬ ਹੀ ਕੀ ਹੈ? ਬੱਦਲ, ਆਲਿਆ ਯਾਨੀ ਘਰ। ਅਤੇ ਦੋਸਤੋ,

0: ਉੱਥੇ ਦੀ ਮੀਂਹ ਦਾ ਜਿਹੜਾ ਮੌਸਮ ਹੈ ਨਾ, ਉੱਥੇ ਮਤਲਬ ਕਿਆ ਹੀ ਬਾਤਾਂ ਨੇ, ਅਤੇ ਉਹ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਵਧੀਆ ਦੇਸ਼ ਹੈ।
1: ਅਤੇ ਦੋਸਤੋ, ਤੁਹਾਨੂੰ ਇਹੀ ਤਰਜੀਹ ਦੇਵਾਂਗੇ ਕਿ ਤੁਸੀਂ ਹਜੇ ਤਾਂ ਕੋਈ ਟ੍ਰਿਪ ਪਲੈਨ ਨਾ ਕਰੋ, ਅਤੇ ਜੋ ਟ੍ਰਿਪਸ ਪਲੈਨ ਕੀਤੀਆਂ ਹੋਈਆਂ ਹੈ ਉਹਨਾਂ ਨੂੰ ਇੱਕ ਵਾਰੀ ਯਾਦ ਕਰੋ, ਮੈਮਰੀਜ਼, ਉਹ ਯਾਦਾਂ ਜਦੋਂ ਯਾਦ ਕਰੋਗੇ ਨਾ, ਆਪਣੇ ਆਪ ਉਸ ਜਗ੍ਹਾ 'ਤੇ ਪਹੁੰਚ ਜਾਓਗੇ, ਅਤੇ ਬਸ ਫਿਰ ਹੁਣੇ ਇਹ ਟਰੈਕ ਇੰਜੋਏ ਕਰੋ, ਫਿਰ ਅੱਗੇ ਗੱਲਬਾਤ ਕਰਦੇ ਹਾਂ ਥੋੜ੍ਹੀ ਜਿਹੀ ਜਿਹੜੀ ਰਹਿ ਗਈ ਹੈ।

ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਲਵ ਯੂ ਜ਼ਿੰਦਗੀ। ਸੱਚ ਦੱਸਾਂ ਇੱਕ ਛੋਟੀ ਜਿਹੀ ਗੱਲ, ਅੱਜ ਪ੍ਰੋਗਰਾਮ ਦੇ ਵਿੱਚ ਨਾ ਅਸੀਂ ਗੱਲਾਂ ਬਾਤਾਂ ਬਹੁਤ ਕਰਾਂਗੇ, ਅਸੀਂ ਸਟੋਰੀ ਸੁਣਾਂਗੇ, ਅਸੀਂ ਮੋਟੀਵੇਸ਼ਨ ਨੂੰ ਲੈ ਕੇ ਆਵਾਂਗੇ ਜ਼ਿੰਦਗੀ ਦੇ ਵਿੱਚ। ਪਰ ਅੱਜ ਨਾ ਮੇਰੇ ਵਿੱਚ ਵੀ ਬਿਲਕੁਲ ਮੋਟੀਵੇਸ਼ਨ ਨਹੀਂ ਹੈਗੀ। ਸਹੀ ਕਹਿ ਰਹੀ ਹਾਂ, ਮੈਂ ਕੋਈ ਬਨਾਵਟੀ ਗੱਲ ਨਹੀਂ ਕਹਿ ਰਹੀ, ਮੈਂ ਉਹ ਐਨਰਜੀ ਨਹੀਂ ਦਿਖਾ ਪਾਵਾਂਗੀ ਕਿਉਂਕਿ ਮੇਰੇ ਵਿੱਚ ਸੱਚੀ ਐਨਰਜੀ ਨਹੀਂ ਹੈ, ਮੋਟੀਵੇਸ਼ਨ ਨਹੀਂ ਹੈ। ਕਈ ਵਾਰ ਮਾਈਕ੍ਰੋਫੋਨ ਦੇ ਪਿੱਛੇ ਨਾ ਬੈਠਾ ਬੰਦਾ ਵੀ ਥੱਕ ਜਾਂਦਾ ਹੈ, ਕਈ ਵਾਰ ਹੱਸਦੇ ਹੋਏ ਚਿਹਰੇ ਵੀ ਪਿੱਛੇ ਥੋੜ੍ਹੀ ਜਿਹੀ ਥਕਾਨ, ਟੈਨਸ਼ਨ ਅਤੇ ਕਨਫਿਊਜ਼ਨ ਦੇ ਨਾਲ ਬਹਿੰਦੇ ਨੇ। ਅਤੇ ਪਰ ਮੈਂ ਫਿਰ ਵੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿ ਹਰ ਦਿਨ ਮੋਟੀਵੇਸ਼ਨ ਹੋਣਾ ਜ਼ਰੂਰੀ ਹੈ ਕਿਆ? ਹਰ ਦਿਨ ਮੋਟੀਵੇਟ ਹੋਣਾ ਜ਼ਿਆਦਾ ਜ਼ਰੂਰੀ ਹੈ? ਤੁਸੀਂ ਆਪ ਦੱਸੋ। ਮੇਰੇ ਅਕੋਰਡਿੰਗ ਤਾਂ ਸ਼ਾਇਦ ਨਹੀਂ। ਕਈ ਵਾਰ ਡਿਸਿਪਲਿਨ ਮੋਟੀਵੇਸ਼ਨ ਤੋਂ ਵੀ ਜ਼ਿਆਦਾ ਹੁੰਦੀ ਹੈ। ਅੱਜ ਜੇ ਮੇਰਾ ਦਿਲ ਨਹੀਂ ਕਰ ਰਿਹਾ ਸੀ ਤਾਂ ਵੀ ਮੈਂ ਤੁਹਾਡੇ ਨਾਲ ਗੱਲ ਕਰਨ ਦੇ ਲਈ ਆਈ, ਕਿਉਂਕਿ ਕਈ ਵਾਰ ਕੰਮ ਕਰਨ ਤੋਂ ਬਾਅਦ ਮੋਟੀਵੇਸ਼ਨ ਆਉਂਦੀ ਹੈ ਅਤੇ ਮੋਟੀਵੇਸ਼ਨ ਆਉਣ ਤੋਂ ਬਾਅਦ ਕੰਮ ਨਹੀਂ ਹੁੰਦਾ, ਕਈ ਵਾਰ ਇੱਦਾਂ ਵੀ ਹੁੰਦਾ। ਅਤੇ ਹੁਣ ਮੈਨੂੰ ਫੀਲ ਹੋ ਰਿਹਾ ਕਿ ਹਾਂ, ਮੇਰੇ ਦੋਸਤਾਂ ਦੇ ਨਾਲ ਗੱਲ ਕਰਕੇ, ਅੱਜ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਮੈਂ ਸੱਚੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਮੋਟੀਵੇਟਿਡ ਫੀਲ ਕਰ ਰਹੀ ਹਾਂ। ਮੈਂ ਸੋਚ ਰਹੀ ਹਾਂ ਕਿ ਜੇਕਰ ਮੈਂ ਤੁਹਾਡੇ ਨਾਲ ਗੱਲ ਨਾ ਕਰ ਰਹੀ ਹੁੰਦੀ ਤਾਂ ਸ਼ਾਇਦ ਇਹ ਮੋਟੀਵੇਸ਼ਨ ਜਿਹੜੀ ਹੈ ਨਾ ਉਹ ਹੋਰ ਜ਼ਿਆਦਾ ਮਤਲਬ ਨਾ ਹੁੰਦੀ, ਮੇਰੇ ਅੰਦਰ ਡਿਸਿਪਲਿਨ ਨਾ ਹੁੰਦਾ, ਉਦਾਸੀ ਹੁੰਦੀ, ਸੈਡਨੈਸ ਹੁੰਦੀ। ਫਿਰ ਮੈਂ ਕੀ ਕੀਤਾ, ਫਿਰ ਮੈਂ ਬਸ ਆਪਣੇ ਆਪ ਨੂੰ ਇਹੀ ਚੀਜ਼ ਕਹੀ, ਲਵ ਯੂ ਜ਼ਿੰਦਗੀ ਕਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਪਿਆਰ ਨਹੀਂ ਕਰਾਂਗੇ ਤਾਂ ਫਿਰ ਕੌਣ ਕਰੇਗਾ? ਸੋ ਜੇਕਰ ਤੁਸੀਂ ਵੀ ਥੱਕ ਗਏ ਹੋ, ਬਹੁਤ ਜ਼ਿਆਦਾ ਪਰੇਸ਼ਾਨ ਹੋ, ਤਾਂ ਕੁਝ ਨਾ ਕਰੋ, ਆਪਣੇ ਕੰਮ ਤੋਂ ਮੋਟੀਵੇਸ਼ਨ ਲਓ, ਆਪਣੇ ਆਪ ਤੋਂ ਮੋਟੀਵੇਸ਼ਨ ਲਓ, ਕਿਉਂਕਿ ਮੋਟੀਵੇਸ਼ਨ ਸਾਨੂੰ ਕਿਤੇ ਹੋਰ ਤੋਂ ਨਹੀਂ ਆਏਗੀ, ਮੋਟੀਵੇਸ਼ਨ ਸਾਨੂੰ ਸਾਡੇ ਤੋਂ ਹੀ ਆਏਗੀ। ਤਾਂ ਚਲੋ ਜੀ, ਇੱਕ ਖੂਬਸੂਰਤ ਜਿਹਾ ਗੀਤ ਸੁਣਦੇ ਹਾਂ। ਕਿਹੜਾ ਗੀਤ ਸੁਣੀਏ? ਪਿਆਰਾ ਜਿਹਾ ਗੀਤ ਸੁਣਦੇ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਲਵ ਯੂ ਜ਼ਿੰਦਗੀ।

ਸ਼ਬਦ ਹੈ, ਅੱਜ ਅਸੀਂ ਬਹੁਤ ਮੋਟੀਵੇਸ਼ਨ ਮੋਟੀਵੇਸ਼ਨ ਮੋਟੀਵੇਸ਼ਨ ਕਰ ਰਹੇ ਹਾਂ, ਤਾਂ ਕਿਉਂ ਨਾ ਅੱਜ ਦਾ ਸ਼ਬਦ ਅਸੀਂ ਮੋਟੀਵੇਸ਼ਨ ਲਈ। ਪਰ ਇੱਕ ਗੱਲ ਦੱਸੋ, ਮੋਟੀਵੇਸ਼ਨ ਆਉਂਦੀ ਕਿੱਥੋਂ ਹੈ? ਇੰਟਰਨੈਟ ਤੋਂ ਵੀਡੀਓ ਵੇਖ ਕੇ, ਕਿਸੇ ਮੋਟੀਵੇਸ਼ਨਲ ਸਪੀਕਰ ਨੂੰ ਸੁਣ ਕੇ, ਜਾਂ ਫਿਰ ਕਿਸੇ ਕੋਚ ਤੋਂ ਮੋਟੀਵੇਸ਼ਨ ਆਉਂਦੀ ਹੈ? ਤੁਹਾਨੂੰ ਕਿਸ ਚੀਜ਼ ਤੋਂ ਮੋਟੀਵੇਸ਼ਨ ਆਉਂਦੀ ਹੈ? ਜਾਂ ਆਪਣੇ ਆਪ ਨੂੰ ਲਵ ਯੂ ਜ਼ਿੰਦਗੀ ਕਹਿ ਕੇ ਮੋਟੀਵੇਸ਼ਨ ਆਉਂਦੀ ਹੈ? ਨਹੀਂ ਜੀ, ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਤੋਂ ਮੋਟੀਵੇਸ਼ਨ ਨਹੀਂ ਆਉਂਦੀ। ਅਸੀਂ ਮੋਟੀਵੇਸ਼ਨ ਤਾਂ ਉਦੋਂ ਪੈਦਾ ਹੁੰਦੀ ਹੈ ਨਾ ਸਾਡੇ ਵਿੱਚ, ਜਦੋਂ ਜ਼ਿੰਦਗੀ ਤੁਹਾਨੂੰ ਥੱਲੇ ਸੁੱਟ ਦਿੰਦੀ ਹੈ, ਅਤੇ ਫਿਰ ਵੀ ਤੁਸੀਂ ਉੱਠ ਕੇ ਕਹਿੰਦੇ ਹੋ, ਨਹੀਂ ਅੱਜ ਵੀ ਹਾਰ ਨਹੀਂ ਮੰਨਣੀ, ਕੱਲ੍ਹ ਵੀ ਨਹੀਂ ਮੰਨਣੀ ਸੀ, ਅੱਜ ਵੀ ਨਹੀਂ ਮੰਨਣੀ, ਮੈਂ ਅੱਗੇ ਤੁਰਨਾ। ਮੋਟੀਵੇਸ਼ਨ ਕੋਈ ਰੋਜ਼ ਮਿਲਣ ਵਾਲੀ ਬੈਟਰੀ ਨਹੀਂ ਹੈ, ਇਹ ਤਾਂ ਉਹ ਚਿੰਗਾਰੀ ਹੈ ਜੋ ਤੁਹਾਡੇ ਅੰਦਰ ਹੀ ਚੱਲਦੀ ਹੈ। ਤਾਂ ਜਦੋਂ ਤੱਕ ਕਹਿੰਦੇ ਹੋ ਨਾ ਤੇਰੇ ਤੋਂ ਹੋ ਨਹੀਂ ਪਾਣਾ, ਤੇਰੇ ਤੋਂ ਹੋਣਾ ਹੀ ਨਹੀਂ ਹੈ, ਮੈਂ ਕਰ ਨਹੀਂ ਸਕਦਾ, ਉਦੋਂ ਮੁਸਕਰਾ ਕੇ ਸਿਰਫ ਇੰਨਾ ਸੋਚੋ, ਹੁਣ ਤਾਂ ਜ਼ਰੂਰ ਹੋਏਗਾ। ਹਮੇਸ਼ਾ ਯਾਦ ਰੱਖਣਾ ਇਹ ਚੀਜ਼ ਕਿ ਮੰਜ਼ਿਲ ਉਹਨੂੰ ਨਹੀਂ ਮਿਲਦੀ ਜੋ ਰਸਤੇ ਦੇ ਪੱਥਰਾਂ ਤੋਂ ਡਰ ਜਾਂਦੇ ਨੇ, ਬਲਕਿ ਉਹਨੂੰ ਮਿਲਦੀ ਹੈ ਜੋ ਉਹਨਾਂ ਪੱਥਰਾਂ ਨੂੰ ਚੁੱਕ ਕੇ ਨਾ ਉਹਨਾਂ 'ਤੇ ਹੀ ਸੱਟ ਦਿੰਦੇ ਨੇ ਜਿਨ੍ਹਾਂ ਨੇ ਉਹ ਪੱਥਰ ਰੱਖੇ ਹੁੰਦੇ ਨੇ। ਇਹਨੀ ਮੋਟੀਵੇਸ਼ਨ ਮੈਨੂੰ ਲੱਗਦਾ ਹੈ ਕਾਫੀ ਹੈ। ਅਤੇ ਜੇਕਰ ਕੋਈ ਤੁਹਾਡੇ ਤੋਂ ਪੁੱਛੇ ਕਿ ਮੋਟੀਵੇਸ਼ਨ ਅਸਲ ਦੇ ਵਿੱਚ ਕੀ ਹੁੰਦੀ ਹੈ, ਤਾਂ ਫਿਰ ਤੁਸੀਂ ਉਹਨੂੰ ਜਵਾਬ ਦੇ ਸਕਦੇ ਹੋ ਕਿ ਅਸਲ ਦੇ ਵਿੱਚ ਮੋਟੀਵੇਸ਼ਨ ਨਾ ਸਾਡੇ ਵਿੱਚ ਹੁੰਦੀ ਹੈ, ਕਿਸੇ ਕੋਟ ਜਾਂ ਫਿਰ ਕਿਸੇ ਸਟੋਰੀ ਨੂੰ ਪੜ੍ਹ ਕੇ ਜਾਂ ਕਿਸੇ ਦੀ ਮੋਟੀਵੇਸ਼ਨਲ ਗੱਲਾਂ ਨੂੰ ਸੁਣ ਕੇ ਨਹੀਂ ਆਉਂਦੀ, ਆਪਣੇ ਅੰਦਰ ਮੋਟੀਵੇਸ਼ਨ ਹੁੰਦੀ ਹੈ ਜਨਾਬ।

ਤੁਸੀਂ ਬਸ ਆਹੀ ਕਹਿਣਾ ਹੈ, ਯਹਾਂ ਵੀ ਹੋਗਾ ਵਹਾਂ ਵੀ ਹੋਗਾ ਅਬ ਤੋ ਸਾਰੀ ਜਗ੍ਹਾ ਵੀ ਹੋਗਾ ਕਿਆ, ਸਿਰਫ ਤੁਹਾਡਾ ਹੀ ਜਲਵਾ, ਕਿਉਂਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਲਵ ਯੂ ਜ਼ਿੰਦਗੀ ਆਪਣੀ ਦੋਸਤ ਮਹਿਕ ਦੇ ਨਾਲ, ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ। ਜਿਹੜੇ ਲੋਕ ਤੁਹਾਨੂੰ ਕਹਿੰਦੇ ਨੇ ਨਾ ਤੁਸੀਂ ਕੁਝ ਕਰ ਨਹੀਂ ਸਕਦੇ, ਜਿਹੜੇ ਲੋਕ ਕਹਿੰਦੇ ਨੇ ਕਿ ਇਹ ਤਾਂ ਬੰਦਾ ਬੇਕਾਰ ਹੈ ਬਿਲਕੁਲ, ਤੇ ਉਹਨਾਂ ਨੂੰ ਮੈਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਬਿਲਕੁਲ ਹੋਣੀ ਚਾਹੀਦੀ ਹੈ ਕਿ ਉਹ ਬੰਦੇ ਕੌਣ ਹੈ, ਕੋਈ ਵੀ ਨਹੀਂ ਹੈ, ਤੁਸੀਂ ਆਪਣੇ ਆਪ ਨੂੰ ਜਾਣਦੇ ਹੋ, ਤੁਹਾਡੇ ਤੋਂ ਬਿਹਤਰ ਨਾ ਤੁਹਾਨੂੰ ਕੋਈ ਵੀ ਨਹੀਂ ਜਾਣਦਾ।

ਤੇ ਹੁਣ ਤਾਂ ਦੇਖੋ ਸ਼ਾਮ ਦਾ ਸਮਾਂ ਹੈ, ਗੱਡੀ ਵੱਲ ਵੇਖ ਰਹੇ ਹੋ ਹੈ ਨਾ, ਅਤੇ ਨਾਲ ਹੀ ਘਰ ਨੂੰ ਜਾ ਰਹੇ ਹੋ, ਕੋਈ ਟਾਈਮ ਦੇਖ ਰਿਹਾ ਹੈ, ਕੋਈ ਕੰਪਿਊਟਰ ਦੀ ਸਕਰੀਨ ਦੇਖ ਰਿਹਾ ਹੈ, ਕੋਈ ਉਹਨਾਂ ਫਾਈਲਾਂ ਨੂੰ ਦੇਖ ਰਿਹਾ ਹੈ, ਅਤੇ ਇੰਤਜ਼ਾਰ ਕਰ ਰਿਹਾ ਕਿ ਕਦੋਂ ਮੈਂ ਘਰ ਜਾਵਾਂਗਾ। ਕਈ ਵਾਰੀ ਜ਼ਿੰਦਗੀ ਵਿੱਚ ਐਸਾ ਹੁੰਦਾ ਹੈ ਕਿ ਜਦੋਂ ਕੰਮ ਦਾ ਪ੍ਰੈਸ਼ਰ ਨਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਅਤੇ ਬਸ ਹੁਣ ਮੇਰੇ ਤੋਂ ਹੋ ਨਹੀਂ ਰਿਹਾ, ਹੁਣ ਨਹੀਂ ਮੈਂ ਕਰਨਾ, ਅਤੇ ਬੰਦਾ ਬਹੁਤ ਜ਼ਿਆਦਾ ਇਰੀਟੇਟਿਡ ਫੀਲ ਕਰਦਾ ਹੈ, ਬੰਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਆ ਜਾਂਦਾ ਹੈ, ਘਰ ਵਿੱਚ ਵੀ ਲੜਾਈਆਂ ਹੋਣ ਲੱਗ ਪੈਂਦੀਆਂ ਨੇ, ਕਿਉਂਕਿ ਤੁਸੀਂ ਆਪਣੇ ਅੰਦਰ ਨਾ ਉਹ ਕੰਮ ਦਾ ਪ੍ਰੈਸ਼ਰ ਲੈ ਕੇ ਤੁਰ ਰਹੇ ਹੋ। ਅਤੇ ਕਿਸੇ ਚੀਜ਼ ਤੋਂ ਭੱਜਣਾ ਨਾ, ਇਹ ਕੋਈ ਸੋਲਿਊਸ਼ਨ ਨਹੀਂ ਹੈਗਾ। ਸੋਲਿਊਸ਼ਨ ਇਹ ਹੈ ਕਿ ਤੁਸੀਂ 2 ਦਿਨ ਦਾ ਬ੍ਰੇਕ ਲੈ ਲਓ, 1 ਦਿਨ ਦਾ ਬ੍ਰੇਕ ਲੈ ਲਓ, ਕੀ ਪਤਾ ਉਹ ਜਿਹੜਾ ਬ੍ਰੇਕ ਹੈ ਉਹ ਤੁਹਾਡੀ ਜ਼ਿੰਦਗੀ ਬਦਲ ਦੇ, ਤੁਹਾਡੀ ਸੋਚ ਬਦਲ ਦੇ, ਤੁਹਾਡੇ ਕੰਮ ਦਾ ਪ੍ਰੈਸ਼ਰ ਘੱਟ ਕਰ ਦੇ, ਅਤੇ ਤੁਸੀਂ ਹੋਰ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਆਪਣਾ ਕੰਮ ਕਰੋ, ਅਤੇ ਕੱਲ੍ਹ ਨੂੰ ਜਦੋਂ ਤੁਸੀਂ ਆਫਿਸ ਜਾਓਗੇ ਤੁਸੀਂ ਇਹ ਸੋਚੋਗੇ ਕਿ ਹਾਂ ਸ਼ਾਇਦ ਮੈਂ ਨਾ ਓਵਰਥਿੰਕ ਕਰ ਰਿਹਾ ਸੀ, ਕੰਮ ਦਾ ਪ੍ਰੈਸ਼ਰ ਇੰਨਾ ਵੀ ਨਹੀਂ ਹੈਗਾ, ਬਸ ਗਲਤੀ ਇਹ ਸੀ ਕਿ ਮੈਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਰਿਹਾ ਸੀ, ਮੈਂ ਆਪਣੇ ਆਪ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਹਾਂ ਲਵ ਯੂ ਜ਼ਿੰਦਗੀ, ਲਵ ਮਾਈ ਸੈਲਫ, ਆਈ ਵਾਂਟ ਟੂ ਲਿਵ ਲਾਈਕ ਅ ਹੀਰੋ, ਲਾਈਕ ਅ ਕੁਈਨ, ਲਾਈਕ ਅ ਕਿੰਗ। ਅਸੀਂ ਆਪਣੇ ਆਪ ਨੂੰ ਇੱਦਾਂ ਨਹੀਂ ਕਹਿੰਦੇ, ਅਸੀਂ ਬਸ ਕੰਮ ਕਰਦੇ ਜਾਂਦੇ ਹਾਂ, ਕਰਦੇ ਜਾਂਦੇ ਹਾਂ। ਜੀ ਹਾਂ, ਸਿਰਫ ਇਹੀ ਕਹਿਣਾ ਹੈ, ਲਵ ਯੂ ਜ਼ਿੰਦਗੀ। ਤਾਂ ਚਲੋ ਜੀ ਅਗਲਾ ਗੀਤ ਸੁਣਦੇ ਹਾਂ, ਜਿਹਦੇ ਵਿੱਚ ਅਸੀਂ ਬੋਲਾਂਗੇ ਜੀ ਹੱਲਾ, ਅਤੇ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ। ਇੰਜੋਏ ਕਰਨਾ, ਫੁੱਲ ਮੂਡ ਦੇ ਵਿੱਚ ਅੱਜ ਅਸੀਂ ਪ੍ਰੋਗਰਾਮ ਨੂੰ ਇੰਜੋਏ ਕਰਾਂਗੇ, ਠੀਕ ਹੈ।

ਹਨੇਰੇ ਕਿੰਨੇ ਵੀ ਗਹਿਰੇ ਹੋਣ, ਸਵੇਰਾ ਜ਼ਰੂਰ ਹੁੰਦਾ। ਹੌਸਲਾ ਜੇ ਦਿਲ ਵਿੱਚ ਹੋਵੇ, ਹਰ ਸੁਪਨਾ ਪੂਰਾ ਜ਼ਰੂਰ ਹੁੰਦਾ। ਮੁਸਕੁਰਾ ਕੇ ਜ਼ਿੰਦਗੀ ਨੂੰ ਗਲੇ ਲਾ ਲਓ ਯਾਰੋ, ਕਿਉਂਕਿ ਹਰ ਨਵਾਂ ਦਿਨ ਰੱਬ ਦਾ ਸਭ ਤੋਂ ਸੋਹਣਾ ਤੋਹਫ਼ਾ ਜ਼ਰੂਰ ਹੁੰਦਾ। ਤੁਸੀਂ ਰਿਉਣਕੀ ਦਾ 102.7 ਮੈਗਾਹਰਟਜ਼ 'ਤੇ ਮੈਂ

ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਤੇ ਹੁਣ ਸੁਣਦੇ ਹਾਂ ਇੱਕ ਛੋਟੀ ਜਿਹੀ ਪਿਆਰੀ ਜਿਹੀ ਕਹਾਣੀ। ਇੱਕ ਵਾਰ ਇੱਕ ਬੁੱਢਾ ਕੁਮਾਰ ਜਿਹੜਾ ਹੁੰਦਾ ਨਾ ਉਹ ਦੋ ਘੜੇ ਲੈ ਕੇ ਜਾ ਰਿਹਾ ਸੀ। ਉਹ ਰੋਜ਼ ਉਹ ਦੋ ਘੜੇ ਲੈ ਕੇ ਨਾ ਪਾਣੀ ਭਰ ਕੇ ਲੈ ਕੇ ਜਾਂਦਾ ਸੀ। ਇੱਕ ਘੜਾ ਬਿਲਕੁਲ ਨਵਾਂ ਸੀ ਤੇ ਦੂਜਾ ਥੋੜ੍ਹਾ ਜਿਹਾ ਟੁੱਟਿਆ ਹੋਇਆ ਸੀ। ਨਵਾਂ ਘੜਾ ਹਰ ਰੋਜ਼ ਫਖਰ ਨਾਲ ਕਹਿੰਦਾ, ਮੈਂ ਪੂਰਾ ਪਾਣੀ ਘਰ ਤੱਕ ਲੈ ਕੇ ਜਾਂਦਾ ਹਾਂ, ਮੇਰੇ ਵਿੱਚ ਕੋਈ ਕਮੀ ਨਹੀਂ ਹੈਗੀ। ਪਰ ਟੁੱਟਿਆ ਹੋਇਆ ਘੜਾ ਨਾ ਉਦਾਸ ਰਹਿੰਦਾ, ਮੇਰੇ ਵਿੱਚ ਰਸਤੇ ਵਿੱਚ ਪਾਣੀ ਟਪਕ ਟਪਕ ਜਾਂਦਾ ਹੈ, ਮੈਂ ਕਿਸੇ ਕੰਮ ਦਾ ਨਹੀਂ ਹੈਗਾ। ਇੱਕ ਦਿਨ ਕੁਮਾਰ ਮੁਸਕੁਰਾ ਕੇ ਉਸਨੂੰ ਰਸਤੇ ਦੇ ਕਿਨਾਰੇ ਲੈ ਗਿਆ ਅਤੇ ਕਹਿੰਦਾ, ਇਹ ਫੁੱਲ ਵੇਖ ਕਿੰਨੇ ਸੋਹਣੇ ਆ ਨਾ। ਅਤੇ ਟੁੱਟਿਆ ਘੜਾ ਕਹਿੰਦਾ, ਸੋਹਣੇ ਤਾਂ ਹੈ। ਫਿਰ ਕਹਿੰਦਾ ਕਿ ਇਹ ਜਿਹੜੇ ਫੁੱਲ ਹੈ ਨਾ ਤੇਰੇ ਕਰਕੇ ਖਿੜੇ ਨੇ। ਉਹ ਕਹਿੰਦਾ, ਕਿਵੇਂ? ਮੈਨੂੰ ਪਤਾ ਸੀ ਕਿ ਤੇਰੇ ਵਿੱਚੋਂ ਪਾਣੀ ਟਪਕੇਗਾ, ਇਸ ਕਰਕੇ ਤੇਰੇ ਵਾਲੇ ਪਾਸੇ ਮੈਂ ਬੀਜ ਬੋ ਦਿੱਤੇ ਸੀ। ਰੋਜ਼ ਜੋ ਪਾਣੀ ਟਪਕਦਾ ਸੀ ਉਹਨਾਂ ਨਾਲ ਇਹ ਸਾਰੇ ਫੁੱਲ ਖਿੜ ਗਏ। ਹੁਣ ਮੈਂ ਇਹ ਫੁੱਲ ਮੰਦਿਰ ਵਿੱਚ ਵੀ ਚੜਾਉਂਦਾ ਹਾਂ, ਬਾਜ਼ਾਰ ਵਿੱਚ ਵੀ ਵੇਚਦਾ ਹਾਂ। ਟੁੱਟਿਆ ਹੋਇਆ ਕੜਾ ਜਿਹੜਾ ਸੀ ਨਾ ਉਹ ਪਹਿਲੀ ਵਾਰ ਆਪਣੀ ਕਮੀ 'ਤੇ ਸ਼ਰਮਿੰਦਾ ਨਹੀਂ ਹੋਇਆ ਬਲਕਿ ਬਹੁਤ ਖੁਸ਼ ਹੋਇਆ। ਦੋਸਤੋ, ਕਈ ਵਾਰ ਨਾ ਅਸੀਂ ਵੀ ਆਪਣੀਆਂ ਕਮੀਆਂ ਨੂੰ ਹੀ ਆਪਣੀ ਪਹਿਚਾਣ ਬਣਾ ਲੈਂਦੇ ਹਾਂ। ਲੱਗਦਾ ਹੈ ਕਿ ਅਸੀਂ ਪਰਫੈਕਟ ਨਹੀਂ ਹੈ, ਇਸ ਕਰਕੇ ਕਿਸੇ ਕੰਮ ਦੇ ਹੀ ਨਹੀਂ ਹੈਗੇ। ਇਹ ਗੱਲਾਂ ਸਾਡੇ ਦਿਮਾਗ ਦੇ ਵਿੱਚ ਅਕਸਰ ਚੱਲਦੀਆਂ ਰਹਿੰਦੀਆਂ ਨੇ, ਪਰ ਰੱਬ ਕਈ ਵਾਰ ਸਾਡੀ ਉਹੀ ਕਮੀ ਕਿਸੇ ਹੋਰ ਦੀ ਖੁਸ਼ੀ ਦਾ ਕਾਰਨ ਬਣਾ ਦਿੰਦੀ ਹੈ। ਹਰ ਇਨਸਾਨ ਪਰਫੈਕਟ ਨਹੀਂ ਹੁੰਦਾ, ਪਰ ਹਰ ਇਨਸਾਨ ਵੈਲਿਊ ਜ਼ਰੂਰ ਹੁੰਦਾ, ਯਾਨੀ ਕਿ ਵੈਲਿਊਏਬਲ ਜ਼ਰੂਰ ਹੁੰਦਾ। ਆਪਣੀਆਂ ਕਮੀਆਂ ਤੋਂ ਨਫ਼ਰਤ ਨਾ ਕਰੋ, ਹੋ ਸਕਦਾ ਹੈ ਉਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਵੇ। ਹੈ ਕਿ ਨਹੀਂ ਹੈ? ਸੋਚੋ ਜ਼ਰਾ ਇਸ ਗੱਲ ਨੂੰ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਲਵ ਯੂ ਜ਼ਿੰਦਗੀ। ਅਤੇ ਆਈ ਹੋਪ ਸਟੋਰੀ ਸੁਣ ਕੇ ਤੁਹਾਨੂੰ ਇਹ ਤਾਂ ਸਮਝ ਆ ਗਿਆ ਹੋਵੇਗਾ ਕਿ ਹਾਂ, ਸਾਡੇ ਦਿਲ ਵਿੱਚ, ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੀ ਓਵਰ ਥਿੰਕਿੰਗ ਹੁੰਦੀ ਹੈ। ਅਸਲ ਦੇ ਵਿੱਚ ਸਾਡੇ ਵਿੱਚ ਕਮੀਆਂ ਨਹੀਂ ਹੁੰਦੀ, ਅਤੇ ਜੇਕਰ ਹੈਗੀ ਵੀ ਹੈ ਤਾਂ ਰੱਬ ਨੇ ਦਿੱਤੀ ਹੈ ਕਮੀ, ਪੂਰੀ ਵੀ ਤਾਂ ਅਸੀਂ ਕਰਨੀ ਹੈ। ਕਿਆ ਪਤਾ ਕੀ ਰੀਜ਼ਨ ਹੋਵੇ ਉਹਦੇ ਪਿੱਛੇ, ਹੈ ਨਾ।

FM 107 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ FM ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਨਸ਼ੀਲੇ ਪਦਾਰਥ ਰਾਸ਼ਟਰੀ ਸੁਰੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਲਈ ਗੰਭੀਰ ਖਤਰਾ ਨੇ। ਪੰਜਾਬ ਪੁਲਿਸ ਦੇ ਸਾਈਬਰ ਅਪਰਾਧ ਡਿਵੀਜ਼ਨ ਵੱਲੋਂ ਬੀਤੇ ਇੱਕ ਸਾਲ ਦੌਰਾਨ 63,749 ਧੋਖਾਧੜੀ ਵਾਲੇ ਬੈਂਕ ਖਾਤੇ ਫਰੀਜ਼ ਕੀਤੇ ਗਏ। ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ

0: ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਮਰਦਾਂ ਦੀ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕਜੁੱਟ ਲੜਾਈ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਵਪਾਰ ਦੇਸ਼ ਦੀ ਸੁਰੱਖਿਆ, ਸਮਾਜਿਕ ਵਿਵਸਥਾ, ਆਰਥਿਕ ਹਿੱਤਾਂ ਤੇ ਨੌਜਵਾਨਾਂ ਦੇ ਭਵਿੱਖ ਲਈ ਖਤਰਾ ਪੈਦਾ ਕਰਦਾ ਹੈ। ਉਨ੍ਹਾਂ ਨੇ ਅਧਿਆਤਮਕ ਆਗੂਆਂ, ਨੌਜਵਾਨਾਂ ਤੇ ਮਾਵਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ੍ਰੀ ਸ਼ਾਹ ਨੇ ਇਹ ਗੱਲ ਨਵੀਂ ਦਿੱਲੀ ਵਿਚ ਨਾਰਕੋ ਕੋਆਰਡੀਨੇਸ਼ਨ ਸੈਂਟਰ NCORD ਦੀ 10ਵੇਂ ਸਿਖਰ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।
1: ਅੱਜ ਹਮਾਰਾ ਦੇਸ਼ ਨਾਰਕੋਟਿਕਸ ਕੇ ਖਿਲਾਫ ਲੜਾਈ ਕੇ ਐਸੇ ਨਾਜੁਕ ਮੋੜ ਪਰ ਖੜਾ ਹੈ। ਆਨੇ ਵਾਲੇ 3 ਸਾਲ ਤੈਅ ਕਰਨੇ ਵਾਲੇ ਹੈ ਕਿ ਨਸ਼ਾ ਹਮ ਪਰ ਵਿਜੇ ਪ੍ਰਾਪਤ ਕਰੇਗਾ ਜਾਂ ਹਮ ਨਸ਼ੇ ਪਰ ਵਿਜੇ। ਔਰ ਮੇਰਾ ਆਪ ਸਭ ਸੇ ਵਿਨਮਰ ਆਗ੍ਰਹ कि देश के आने वाले 100 वर्ष के भविष्य के लिए ये लड़ाई हमने जीतनी चाहिए, दृढ़ता के साथ जीतनी चाहिए और हमारे संयुक्त प्रयास से जीतनी चाहिए।
0: ਗ੍ਰਹਿ ਮੰਤਰੀ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਮੇਂ ਸਿਰ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਈ ਆਨਲਾਈਨ ਪੋਰਟਲ ਸ਼ੁਰੂ ਕੀਤੇ ਨੇ। ਉਨ੍ਹਾਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਡਾਇਰੈਕਟਰ ਜਨਰਲਾਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਇਨ੍ਹਾਂ ਪੋਰਟਲਾਂ ਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਜਾਣਕਾਰੀ ਅਪਲੋਡ ਕਰਨ ਲਈ ਕਿਹਾ।
1: ਨਾਰਕੋ ਅਫੈਂਡਰਸ ਅੱਜ ਟੈਕਨੋਲੋਜੀ ਸੇ ਸਕਸਮ ਬਣੇ ਹੋਏ ਹੈ, ਵੋ ਨੈਟਵਰਕ ਆਧਾਰਿਤ ਬਣ ਚੁਕੇ ਹੈ ਔਰ ਮਲਟੀ ਡੋਮੇਨ ਅਪਰਾਧ ਕੇ ਰੂਪ ਮੇ ਵੀ ਅੱਜ ਹਮਾਰੇ ਸਾਹਮਣੇ ਖੜੇ ਹੈ। ਇਹ ਸਭੀ ਚੀਜ਼ੇ ਇਹ ਲੜਾਈ ਕੋ ਔਰ ਕਠਿਨ ਬਨਾਤੀ ਹੈ। ਇਸ ਲਈ ਹਮਾਰੀ ਪ੍ਰਤੀਕ੍ਰਿਆ ਇੱਕ ਰੋਡ ਮੈਪ ਆਧਾਰਿਤ ਹੋਣੀ ਚਾਹੀਏ ਔਰ ਉਸਮੇ ਆਧੁਨਿਕ ਇੰਟੈਲੀਜੈਂਸ ਲੀਡ ਬੇਸਡ ਪ੍ਰਤੀਕ੍ਰਿਆ ਹੋਣੀ ਚਾਹੀਏ, ਟੈਕਨੋਲੋਜੀ ਡ੍ਰਿਵਨ ਅਪਰੋਚ ਹੋਣਾ ਚਾਹੀਏ ਔਰ ਨੈਟਵਰਕ ਸੈਂਟ੍ਰਿਕ ਲੜਾਈ ਹਮਨੇ ਕਰਨੀ ਪੜੇਗੀ।
0: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਤੇ ਮੁੜ ਵਸੇਬਾ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਨਸ਼ਾ, HIV ਅਤੇ ਜੇਲ੍ਹਾਂ 'ਚ ਕੈਦੀਆਂ ਦੀ ਸਿਹਤ ਵਿਸ਼ੇ ਤੇ ਇੱਕ ਉੱਚ ਪੱਧਰੀ ਮੀਟਿੰਗ ਕਰਾਈ। ਇਹ ਪ੍ਰੋਗਰਾਮ ਯੂਨਾਈਟਿਡ ਨੇਸ਼ਨਸ ਆਫਿਸ ਔਨ ਡਰੱਗਸ ਐਂਡ ਕ੍ਰਾਈਮ UNODC ਵੱਲੋਂ ਪੰਜਾਬ ਜੇਲ੍ਹ ਵਿਭਾਗ ਅਤੇ ਗੈਰ ਸਰਕਾਰੀ ਸੰਸਥਾ ਟਰਨ ਯੋਰ ਕੰਸਰਨ ਇਨ ਟੂ ਐਕਸ਼ਨ TYCIA ਦੇ ਸਹਿਯੋਗ ਨਾਲ ਅੱਜ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਕਰਾਇਆ ਗਿਆ। ਇਸ ਇੱਕ ਰੋਜ਼ਾ ਮੀਟਿੰਗ ਵਿੱਚ ਰਾਜ ਸਰਕਾਰ, ਜੇਲ੍ਹ ਵਿਭਾਗ ਤੇ ਪੰਜਾਬ ਸਮੇਤ ਦੇਸ਼ ਭਰ ਦੇ ਸਿਹਤ ਮਾਹਿਰਾਂ ਨੇ ਹਿੱਸਾ ਲਿਆ। ਇਸ ਦੌਰਾਨ ਜੇਲ੍ਹਾਂ ਵਿੱਚ ਕੈਦੀਆਂ ਦੀ ਬਿਹਤਰ ਸਿਹਤ ਲਈ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਅਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਪੱਖਾਂ ਵਿਚਕਾਰ ਤਾਲਮੇਲ ਬੇਹੱਦ ਜ਼ਰੂਰੀ ਏ। ਨਾਗਰਿਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਦੀ ਆਪਣੀ ਵਚਨਬੱਧਤਾ ਤਹਿਤ ਪੰਜਾਬ ਪੁਲਿਸ ਤੇ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸਾਈਬਰ ਅਪਰਾਧੀਆਂ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਏ। ਪਿਛਲੇ ਇੱਕ ਸਾਲ ਵਿੱਚ ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫਰੀਜ਼ ਕੀਤੇ ਨੇ, ਜਿਨ੍ਹਾਂ ਵਿੱਚ ਕਰੀਬ 540.34 ਕਰੋੜ ਰੁਪਏ ਦੇ ਲੈਣ ਦੇਣ ਸ਼ਾਮਲ ਸਨ। 2024 ਤੋਂ ਹੁਣ ਤੱਕ ਕਰੀਬ 64 ਕਰੋੜ ਰੁਪਏ ਦੀ ਰਕਮ ਪੀੜਤਾਂ ਨੂੰ ਵਾਪਸ ਕੀਤੀ ਗਈ ਏ, ਜਿਸ ਵਿੱਚ ਕਰੀਬ 38.42 ਕਰੋੜ ਰੁਪਏ 1 ਜਨਵਰੀ 2025 ਤੋਂ ਬਾਅਦ ਰਿਕਵਰ ਹੋਏ ਨੇ। ਇਸੇ ਸਮੇਂ ਦੌਰਾਨ ਰਾਜ ਵਿੱਚ 62,253 ਸਾਈਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਨੇ। ਪਿਛਲੇ ਮਾਲੀ ਸਾਲ ਵਿੱਚ ਧੋਖਾਧੜੀ ਨਾਲ ਜੁੜੀ ਰਕਮ ਨੂੰ ਫਰੀਜ਼ ਕਰਨ ਦੀ ਦਰ 16.13% ਤੋਂ ਵੱਧ ਕੇ 23.43% ਹੋ ਗਈ ਏ, ਜੋ ਮਾਲੀ ਰਿਕਵਰੀ ਵਿੱਚ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ। ਜਾਣਕਾਰੀ ਸਾਂਝੀ ਕਰਦਿਆਂ DGP ਗੌਰਵ ਯਾਦਵ ਨੇ ਕਿਹਾ ਕਿ ਸਾਈਬਰ ਧੋਖਾਧੜੀ ਗਿਰੋਹਾਂ ਖਿਲਾਫ਼ ਵੱਡੀ ਕਾਰਵਾਈ ਨਾਲ ਨਾ ਸਿਰਫ਼ ਹਜ਼ਾਰਾਂ ਬੈਂਕ ਖਾਤੇ ਫਰੀਜ਼ ਹੋਏ ਨੇ ਅਤੇ ਧੋਖਾਧੜੀ ਦੀ ਰਕਮ ਵਾਪਸ ਮਿਲੀ ਏ, ਸਗੋਂ ਦੇਸ਼ ਭਰ ਵਿੱਚ ਸਰਗਰਮ ਸੰਗਠਿਤ ਸਾਈਬਰ ਅਪਰਾਧ ਨੈਟਵਰਕ ਦਾ ਵੀ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਸਾਈਬਰ ਅਪਰਾਧੀਆਂ ਦੇ ਤਰੀਕਿਆਂ, ਮਾਲੀ ਲੈਣ ਦੇਣ ਅਤੇ ਅੰਤਰਰਾਜੀ ਸਬੰਧਾਂ ਦੀ ਪਛਾਣ ਵਿੱਚ ਵੱਡੀ ਸਫਲਤਾ ਮਿਲੀ ਏ। ਸਮੇਂ ਸਿਰ ਕਾਰਵਾਈ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਧੋਖਾਧੜੀ ਨੈਟਵਰਕ ਨੂੰ ਕਮਜ਼ੋਰ ਕੀਤਾ, ਨਾਗਰਿਕਾਂ ਦੀ ਬਚਤ ਦੀ ਸੁਰੱਖਿਆ ਕੀਤੀ ਏ ਅਤੇ ਯਕੀਨੀ ਬਣਾਇਆ ਕਿ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ। ਜ਼ਿਲ੍ਹਿਆਂ ਵਿੱਚ ਜਲੰਧਰ ਕਮਿਸ਼ਨਰੇਟ ਵਿੱਚ ਸਭ ਤੋਂ ਵੱਧ 16,032 ਬੈਂਕ ਖਾਤੇ ਫਰੀਜ਼ ਕੀਤੇ ਗਏ, ਜਿਸ ਨਾਲ 6,81,00,000 ਰੁਪਏ ਤੋਂ ਵੱਧ ਦੀ ਰਿਕਵਰੀ ਹੋਈ ਏ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਚਲਾਈ ਜਾ ਰਹੀ ਸਖ਼ਤ ਮੁਹਿੰਮ ਅਤੇ ਵੱਡੇ ਪੱਧਰ ਤੇ ਜਨ ਜਾਗਰੂਕਤਾ ਪ੍ਰੋਗਰਾਮ ਰਲ ਕੇ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਬਹੁਪੱਖੀ ਰਣਨੀਤੀ ਨੂੰ ਦਰਸਾਉਂਦੇ ਨੇ। ਪੰਜਾਬ ਦੇ ਬੱਚਿਆਂ ਦੇ ਸੁਨਹਿਰੀ ਅਤੇ ਸਿਹਤਮੰਦ ਭਵਿੱਖ ਲਈ ਮਜ਼ਬੂਤ ਨੀਂਹ ਰੱਖਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਵਿਭਾਗ ਨੇ ਇੱਕ ਅਹਿਮ ਪਹਿਲਕਦਮੀ ਕੀਤੀ ਏ। ਇਸ ਬਾਰੇ ਜਾਣਕਾਰੀ

0: ਦਿਆਂ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਕਿਹਾ ਕਿ ਵਿਭਾਗ ਨੇ ਪੰਜਾਬ ਬਾਲ ਵਿਕਾਸ ਸੰਮੇਲਨ 2026 ਤਹਿਤ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਸ਼ੁਰੂ ਕੀਤੀ ਏ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਬੱਚਿਆਂ ਦੇ ਸਰੀਰਕ, ਮਾਨਸਿਕ, ਬੌਧਿਕ ਤੇ ਭਾਵਨਾਤਮਕ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਏਗੀ।
1: ਇਹ ਪ੍ਰੋਗਰਾਮ ਦਾ ਇੱਕੋ ਹੀ ਮਕਸਦ ਹੈ ਕਿ ਸਾਡੇ ਬੱਚਿਆਂ ਨੂੰ ਜੋ ਕਿ 3 ਸਾਲ ਤੋਂ ਛੋਟੇ ਨੇ ਉਹਨਾਂ ਦਾ ਅਸੀਂ ਪੂਰੀ ਤਰ੍ਹਾਂ ਸਰੀਰਕ ਵਿਕਾਸ, ਉਹਨਾਂ ਦੇ ਵਿੱਚ ਜੋ ਹੁਣ ਤੱਕ ਅਸੀਂ ਮਾਲ ਨਰਿਸ਼ਮੈਂਟ ਜਾਂ ਸਟੰਟਿੰਗ ਵਾਲੇ ਲੱਛਣ ਜਿਹੜੇ ਪਾਏ ਜਾਂਦੇ ਸੀ, ਜਾਂ ਬਹੁਤ ਵਾਰੀ ਸਾਡੇ ਬੱਚੇ ਕਈ ਵਾਰੀ ਛੋਟੀ ਉਮਰ ਦੇ ਵਿੱਚ ਕਿਸੇ ਬਿਮਾਰੀ ਕਰਕੇ ਅੰਗਹੀਣ ਹੋ ਜਾਂਦੇ ਆ, ਸੋ ਉਹਨਾਂ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਜੋ ਉਹਨਾਂ ਦੀ ਡਿਵੈਲਪਮੈਂਟ ਨੂੰ ਰੋਕਣ ਦਾ ਵੱਡਾ ਕਾਰਨ ਬਣਦੇ ਆ, ਉਹਨੂੰ ਅਸੀਂ ਸ਼ੁਰੂ ਤੋਂ ਹੀ ਖਤਮ ਕਰਕੇ ਆਪਣੇ ਬੱਚਿਆਂ ਦਾ ਵਿਕਾਸ ਕਰਕੇ ਆਉਣ ਵਾਲੇ ਪੰਜਾਬ ਜੋ ਕਿ ਅਸੀਂ ਵਿੰਗਲਾ ਪੰਜਾਬ ਦੀ ਗੱਲ ਕਰਦੇ ਹਾਂ, ਉਹਦੀ ਨੀਂਹ ਜਿਹੜੀ ਆ ਉਹ ਪਹਿਲਾਂ ਤੋਂ ਹੀ ਬਣਾਂਗੇ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੇ ਇਲਜ਼ਾਮਾਂ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਤਿੰਨੋਂ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਪੱਟੀ ਅਤੇ ਇੱਕ ਹੋਰ ਵਿਅਕਤੀ ਨੂੰ ਸੋਸ਼ਲ ਮੀਡੀਆ ਤੇ ਵੱਖ ਵੱਖ ਫੋਨ ਐਪਲੀਕੇਸ਼ਨਾਂ ਰਾਹੀਂ ਸਰਕਾਰੀ ਇਮਾਰਤਾਂ ਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਭੇਜਣ ਵਿਚ ਸ਼ਾਮਿਲ ਸਨ। ਇਨ੍ਹਾਂ ਵਿਚ 2 ਵਿਅਕਤੀ ਗੁਰੂ ਨਾਨਕਪੁਰਾ ਚੁਗਿੱਠੀ ਦੇ ਵਸਨੀਕ ਨੇ ਅਤੇ ਇੱਕ ਕਮਲ ਵਿਹਾਰ ਰਾਵਾ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ। ਇਨ੍ਹਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਏ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਦੱਸਿਆ ਕਿ ਸਾਉਣੀ ਰੁੱਤ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ਵਿਚ 16% ਵਾਧਾ ਦਰਜ ਕੀਤਾ ਗਿਆ, ਜੋ ਪੰਜਾਬ ਸਰਕਾਰ ਦੀ ਸੂਬੇ ਵਿਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਮੁਹਿੰਮ ਨੂੰ ਕਿਸਾਨਾਂ ਵੱਲੋਂ ਮਿਲ ਰਹੇ ਵੱਡੇ ਹੁਲਾਰੇ ਨੂੰ ਦਰਸਾਉਂਦਾ ਏ। ਪਾਣੀ ਦੀ ਬਚਤ ਵਾਲੀ ਇਸ ਤਕਨੀਕ ਤਹਿਤ ਹੁਣ ਤੱਕ 26,896 ਕਿਸਾਨਾਂ ਨੇ 3.41 ਲੱਖ ਏਕੜ ਰਕਬਾ ਲਿਆਂਦਾ ਏ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਤੇ ਸੰਸਥਾਵਾਂ ਦੇ ਦਫ਼ਤਰੀ ਸਮੇਂ ਨੂੰ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਹਾਲ ਕਰ ਦਿੱਤਾ ਗਿਆ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਦਫ਼ਤਰੀ ਸਮੇਂ ਵਿਚ ਇਹ ਤਬਦੀਲੀ 1 ਜੁਲਾਈ 2026 ਤੋਂ ਲਾਗੂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਚੱਲਣ ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਇਸ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਮੁਤਾਬਿਕ ਪੰਜਾਬ ਵਿਚ ਪਟਿਆਲਾ 41 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿਚ ਰੋਹਤਕ 43.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਖੇਡਾਂ ਵਿਚ ਭਾਰਤ ਜਰਮਨੀ ਵਿਚ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨ ਵਿਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿਚ ਸਿਖਰ ਤੇ ਰਿਹਾ। ਮਰਦਾਂ ਦੀ ਹਾਕੀ ਵਿਚ ਭਾਰਤ ਅੱਜ ਸ਼ਾਮ ਲੰਡਨ ਤੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ਵਿਖੇ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ ਚ ਉਤਰੇਗਾ। ਇਹ ਮੈਚ ਰਾਤ 10:30 ਵਜੇ ਸ਼ੁਰੂ ਹੋਣਾ ਹੈ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਨਸ਼ੀਲੇ ਪਦਾਰਥ ਰਾਸ਼ਟਰੀ ਸੁਰੱਖਿਆ ਤੇ ਨੌਜਵਾਨਾਂ ਦੇ ਭਵਿੱਖ ਲਈ ਗੰਭੀਰ ਖਤਰਾ ਨੇ। ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਬੀਤੇ 1 ਸਾਲ ਦੌਰਾਨ 63,749 ਧੋਖਾਧੜੀ ਵਾਲੇ ਬੈਂਕ ਖਾਤੇ ਫਰੀਜ਼ ਕੀਤੇ ਗਏ। ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਮਰਦਾਂ ਦੀ ਹਾਕੀ ਵਿਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ ਚ ਉਤਰੇਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਕਿਤਾਬਾਂ ਵਿੱਚ ਅਕਸਰ ਨਾ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਸਿਖਾਉਂਦੀਆਂ ਨੇ, ਜਿਹੜੇ ਸਾਡੇ ਜ਼ਿਹਨ ਦੇ ਵਿੱਚ ਬਹਿ ਜਾਂਦੀਆਂ ਨੇ, ਹੈ ਨਾ। ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਕਿਤਾਬਾਂ ਪੜ੍ਹੋ, ਕਿਤਾਬਾਂ ਪੜ੍ਹਨ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ, ਅਤੇ ਸੱਚ ਵੀ ਹੈ, ਅਸਲ ਦੇ ਵਿੱਚ ਸਿੱਖਣ ਨੂੰ ਮਿਲਦਾ। ਲੇਕਿਨ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਰੱਖਦੇ ਨੇ, ਉਹਨਾਂ ਨੂੰ ਕਹਿੰਦੇ ਨੇ ਤੁਸੀਂ ਪੜ੍ਹੋ, ਕੱਲ੍ਹ ਨੂੰ ਤੁਹਾਨੂੰ ਜੋਬ ਮਿਲੇਗੀ, ਤੁਸੀਂ ਫਿਰ ਕੁਝ ਵੱਡੇ ਅਫਸਰ ਬਣੋਗੇ, ਅਤੇ ਸਿਰਫ ਕਿਤਾਬਾਂ ਦੇ ਵਿੱਚ ਹੀ ਉਹਨਾਂ ਨੂੰ ਘੇਰ ਕੇ ਰੱਖਦੇ ਨੇ। ਇਹ ਗੱਲ ਵੀ ਤਾਂ ਗਲਤ ਹੈ ਨਾ, ਕਿਉਂਕਿ ਜਿਹੜੀ ਨੌਲੇਜ ਹੈ ਉਹ ਸਿਰਫ ਕਿਤਾਬਾਂ ਨਾਲ ਨਹੀਂ ਮਿਲਦੀ, ਉਹ ਬੰਦਿਆਂ ਨਾਲ ਮਿਲਣ ਤੋਂ ਵੀ ਮਿਲਦੀ ਹੈ, ਉਹ ਘੁੰਮਣ ਨਾਲ ਵੀ ਮਿਲਦੀ ਹੈ, ਉਹ ਕਿਸੇ ਥਾਂ 'ਤੇ ਜਾ ਕੇ ਉਹਦੀ ਨੌਲੇਜ ਲੈਣ ਵਿੱਚ ਵੀ ਮਿਲਦੀ ਹੈ। ਸੋ ਜੇਕਰ ਤੁਹਾਡਾ ਬੱਚਾ ਬਾਹਰ ਘੁੰਮਣਾ ਚਾਹੁੰਦਾ, ਜੇਕਰ ਤੁਹਾਡਾ ਬੱਚਾ ਕਿਸੇ ਟ੍ਰਿਪ 'ਤੇ ਜਾਣਾ ਚਾਹੁੰਦਾ, ਤਾਂ ਉਹਨਾਂ ਨੂੰ ਜਾਣ ਦਿਓ। ਲੇਕਿਨ ਹਾਂ, ਸੇਫਟੀ ਵੀ ਜ਼ਰੂਰੀ ਹੈ। ਤੁਸੀਂ ਉਹਨਾਂ ਦਾ ਪ੍ਰੋਪਰ ਕੋਂਟੈਕਟ ਨੰਬਰ ਆਪਣੇ ਪਾਸ ਰੱਖੋ, ਅਤੇ ਨਾਲ ਸਾਰੇ ਦੋਸਤਾਂ ਦਾ ਨੰਬਰ ਆਪਣੇ ਪਾਸ ਰੱਖੋ। ਸਾਰੀਆਂ ਚੀਜ਼ਾਂ ਤਾਂ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਆਪਣੇ ਬੱਚਿਆਂ ਦੀ ਹੋਏਗੀ, ਫਿਰ ਤਾਂ ਕੋਈ ਦਿੱਕਤ ਨਹੀਂ ਹੈ, ਹੈ ਨਾ। ਕਿਉਂਕਿ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬੱਚੇ ਨਾ ਕਾਫੀ ਜ਼ਿਆਦਾ ਸਟ੍ਰੈਸ ਲੈ ਰਹੇ ਨੇ ਆਪਣੀ ਐਜੂਕੇਸ਼ਨ ਦਾ, ਅਤੇ ਸੋਚ ਰਹੇ ਨੇ ਕਿ ਅਸੀਂ ਬਾਹਰ ਤਾਂ ਜਾਂਦੇ ਨਹੀਂ, ਸਿਰਫ ਪੜ੍ਹਾਈ ਪੜ੍ਹਾਈ ਪੜ੍ਹਾਈ ਪੜ੍ਹਾਈ, ਅਤੇ ਉਸੇ ਪੜ੍ਹਾਈ ਤੋਂ ਉਹਨਾਂ ਨੂੰ ਨਫ਼ਰਤ ਹੋਣ ਲੱਗ ਗਈ। ਇਸ ਕਰਕੇ ਬੱਚਿਆਂ ਨੂੰ ਘੁੰਮਣਾ ਫਿਰਨਾ ਚਾਹੀਦਾ ਹੈ, ਅਤੇ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਬੱਚਿਆਂ ਦੇ ਨਾਲ ਤੁਸੀਂ ਵੀ ਜਾ ਸਕਦੇ ਹੋ, ਕਿਉਂਕਿ ਇਹੀ ਤਾਂ ਜ਼ਿੰਦਗੀ ਹੈ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ।

ਬਿਲਕੁਲ, ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਰਿਸ਼ਤੇ ਮਿਲੇ ਹੋਣਗੇ। ਤੁਹਾਡੀ ਮੰਮੀ ਦਾ ਰਿਸ਼ਤਾ, ਪਾਪਾ ਦਾ ਰਿਸ਼ਤਾ, ਬ੍ਰਦਰ, ਸਿਸਟਰ, ਦੋਸਤ, ਕਿੰਨੇ ਬੜੇ ਰਿਸ਼ਤੇ ਹੈ ਨਾ। ਲੇਕਿਨ ਇਹ ਜਿਹੜੇ ਸਾਰੇ ਰਿਸ਼ਤੇ ਨੇ ਨਾ, ਅਸੀਂ ਸਾਂਭ ਕੇ ਰੱਖਣੇ ਨੇ। ਘਰਾਂ ਦੇ ਵਿੱਚ ਕੀ ਹੁੰਦਾ ਹੈ, ਲੜਾਈ ਹੁੰਦੀ ਹੈ,

ਝਗੜਾ ਹੁੰਦਾ ਹੈ ਤੇ ਉਹਨਾਂ ਵਿੱਚ ਇੱਕ ਸਟੋਰੀ ਸੁਣਾਉਂਦੀ ਆ ਮੈਂ। ਇੱਕ ਭੈਣ ਤੇ ਇੱਕ ਭਰਾ, ਦੋਵੇਂ ਨਾ ਦੋਹਾਂ ਦੇ ਵਿੱਚ ਇੱਟ ਕੁੱਤੇ ਦਾ ਵੈਰ। ਲੇਕਿਨ ਜਿਹੜੀ ਸਿਸਟਰ ਹੁੰਦੀ ਹੈ ਨਾ, ਉਹ ਆਪਣੇ ਭਰਾ ਨੂੰ ਪਿਆਰ ਤਾਂ ਬਹੁਤ ਕਰਦੀ ਹੈ, ਲੇਕਿਨ ਉਹ ਉਸਦੇ ਸਾਹਮਣੇ ਨਾ ਦਿਖਾਉਂਦੀ ਨਹੀਂ ਕਿ ਅਸਲ ਦੇ ਵਿੱਚ ਉਹਨੂੰ ਬਹੁਤ ਪਿਆਰ ਕਰਦੀ ਹੈ। ਉਹਦੇ ਨਾਲ ਤਾਂ ਬੜੀ ਔਖੀ ਹੋ ਕੇ ਗੱਲ ਕਰਦੀ ਹੈ, ਅਤੇ ਅੱਗੋਂ ਛੋਟਾ ਭਰਾ ਹੈ ਉਹ ਵੀ ਔਖੇ ਹੋ ਕੇ ਗੱਲ ਕਰਦਾ ਹੈ, ਅਤੇ ਘਰ ਦੇ ਵਿੱਚ ਜਦੋਂ ਮੰਮੀ ਵਿੱਚ ਇਹ ਗੱਲ ਕਰਦੀ ਹੈ ਕਿ ਇਹ ਜਿਹੜਾ ਭਰਾ ਹੈ ਤੇਰਾ ਕੋਈ ਦੁਸ਼ਮਣ ਥੋੜ੍ਹੀ ਹੈ, ਤਾਂ ਪਿਆਰ ਨਾਲ ਗੱਲ ਕਰਿਆ ਕਰ, ਫਿਰ ਜਿਹੜੀ ਸਿਸਟਰ ਹੈ ਹੋਰ ਜ਼ਿਆਦਾ ਔਖੇ ਹੋ ਕੇ ਗੱਲ ਕਰਦੀ ਹੈ। ਅਤੇ ਮੰਮੀ ਦੇ ਵਿੱਚ ਆਉਣ ਕਰਕੇ, ਸਮਝਾਉਣ ਕਰਕੇ, ਬੱਚਾ ਤਾਂ ਛੋਟਾ ਹੈ, 15 ਸਾਲ ਦਾ ਮੁੰਡਾ ਹੈ, ਅਤੇ ਉਹਨੂੰ ਲੱਗਦਾ ਹੈ ਕਿ ਮੰਮੀ ਮੇਰੀ ਸਿਸਟਰ ਨੂੰ ਕਿਉਂ ਨਹੀਂ ਬੋਲ ਰਹੀ, ਸਾਰੀਆਂ ਗਲਤੀਆਂ ਮੇਰੇ ਵਿੱਚ ਕਿਉਂ ਕੱਢ ਰਹੀ ਹੈ। ਤਾਂ ਉਹ ਵੀ ਕਹਿੰਦਾ ਹੈ ਕਿ ਤੁਸੀਂ ਉਹਨੂੰ ਤਾਂ ਕੁਝ ਨਹੀਂ ਕਹਿ ਰਹੇ, ਸਿਰਫ ਮੈਨੂੰ ਹੀ ਕਹੀ ਜਾ ਰਹੇ ਹੋ। ਅਤੇ ਇਹਦੇ ਨਾਲ ਜਿਹੜਾ ਮਾਮਲਾ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਹੈ। ਸੋ ਕਹਿਣ ਦੀ ਗੱਲ ਇਹ ਹੈ ਕਿ ਜਿਹੜੀ ਸਿਸਟਰ ਹੈ, ਜਿਹੜੀ ਭੈਣ ਹੈ, ਜੇਕਰ ਉਹ ਆਪਣੇ ਭਰਾ ਨੂੰ ਪਿਆਰ ਕਰਦੀ ਹੈ ਤਾਂ ਉਹ ਲੁਕੋ ਕੇ ਕਿਉਂ ਰੱਖ ਰਹੀ ਹੈ? ਇਹੋ ਜਿਹੇ ਜਿਹੜੇ ਪਰਸਨ ਹੁੰਦੇ ਨੇ, ਜਿਹੜੇ ਕਹਿੰਦੇ ਨੇ ਅਸੀਂ ਨਾਰੀਅਲ ਵਰਗੇ ਹਾਂ, ਅੰਦਰੋਂ ਤਾਂ ਅਸੀਂ ਬਹੁਤ ਸੌਫਟ ਹਾਂ, ਲੇਕਿਨ ਬਾਹਰੋਂ ਸਾਨੂੰ ਦਿਖਾਉਣਾ ਪੈਂਦਾ ਹੈ ਕਿ ਹਾਂ ਅਸੀਂ ਬਹੁਤ ਸਖਤ ਹਾਂ। ਇਹੋ ਜਿਹੇ ਪਿਆਰ ਦਾ ਸਖਤਪਣ ਦਾ ਤੁਸੀਂ ਕੀ ਕਰੋਗੇ ਜੇਕਰ ਤੁਹਾਡੇ ਘਰ ਦੇ ਰਿਸ਼ਤੇ ਹੀ ਨਹੀਂ ਸਾਂਭੇ ਜਾ ਰਹੇ, ਜੇਕਰ ਘਰ ਦੇ ਰਿਸ਼ਤਿਆਂ ਦੇ ਵਿੱਚ ਹੀ ਪਿਆਰ ਨਹੀਂ ਹੈ? ਸੋ ਜਦੋਂ ਤੁਹਾਨੂੰ ਲੱਗ ਰਿਹਾ ਹੈ ਨਾ ਕਿ ਹਾਂ ਸਾਡੇ ਘਰ ਵਿੱਚ ਜਿਹੜੇ ਰਿਸ਼ਤੇ ਆ ਉਹ ਖਰਾਬ ਹੋ ਰਹੇ ਨੇ, ਅਤੇ ਉਹ ਜਿਹੜਾ ਨਾਰੀਅਲ ਹੈ ਨਾ ਉਹਨੂੰ ਬਾਹਰ ਲੈ ਕੇ ਆਓ, ਉਹ ਨਾਰੀਅਲ ਦਾ ਜਿਹੜਾ ਸੌਫਟਪਨ ਹੈ ਨਾ ਉਹ ਆਪਣੇ ਰਿਸ਼ਤਿਆਂ ਦੇ ਵਿੱਚ ਦਿਖਾਓ, ਤਾਂ ਕਿ ਘਰ ਵਿੱਚ ਸ਼ਾਂਤੀ ਬਣੀ ਰਹੇ ਅਤੇ ਤੁਸੀਂ ਵੀ ਆਪਣੇ ਕੰਮ 'ਤੇ ਧਿਆਨ ਦੇ ਪਾਓ। ਬਿਲਕੁਲ, ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਕਹੋ ਲਵ ਯੂ ਜ਼ਿੰਦਗੀ, ਅਤੇ ਤੁਹਾਡੀ ਸਿਸਟਰ, ਭੈਣ, ਭਰਾ ਸਾਰੇ ਆਪਸ ਦੇ ਵਿੱਚ ਕਹਿਣ ਕਿ ਲਵ ਯੂ ਫੈਮਿਲੀ।

ਜੋ ਲੋਕ ਕਹਿਤੇ ਹੈ ਨਾ ਇਹ ਮੁਮਕਿਨ ਨਹੀਂ। ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਮੁਮਕਿਨ ਨਹੀਂ, ਉਹਨਾਂ ਨੂੰ ਵਕਤ ਅਕਸਰ ਜਵਾਬ ਦੇ ਹੀ ਦਿੰਦਾ। ਸੁਪਨੇ ਉਹਦੇ ਹੀ ਪੂਰੇ ਹੁੰਦੇ ਨੇ ਜੋ ਇੰਪੋਸੀਬਲ ਨੂੰ ਵੀ ਚੈਲੇਂਜ ਸਮਝ ਲੈਂਦਾ। ਅਤੇ ਹੁਣ ਗੱਲ ਕਰਦੇ ਹਾਂ ਅਸੀਂ ਇੱਕ ਲਫ਼ਜ਼ ਦੀ, ਇੰਪੋਸੀਬਲ, ਜਿਹੜਾ ਖੁਦ ਕਹਿੰਦਾ ਹੈ ਦੈਟ ਆਈ ਐਮ ਪੋਸੀਬਲ। ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ਹਲੇ ਬੈਠੇ ਹੋ ਆਰਾਮ ਦੇ ਨਾਲ, ਹੈ ਨਾ, ਤੁਹਾਡੇ ਹੱਥ ਵਿੱਚ ਸ਼ਾਇਦ ਕਿਤਾਬ ਹੋ ਸਕਦੀ ਹੈ, ਸ਼ਾਇਦ

ਕੱਪ ਦਾ, ਚਾਹ ਦਾ ਕੱਪ ਹੋ ਸਕਦਾ ਹੈ, ਸ਼ਾਇਦ ਸਕੂਟਰ 'ਤੇ ਜਾ ਰਹੇ ਹੋ ਐਕਟਿਵਾ 'ਚ, ਜਾਂ ਫਿਰ ਤੁਸੀਂ ਕਾਰ ਦੇ ਵਿੱਚ ਬੈਠੇ ਹੋ, ਕੁਝ ਵੀ ਹੋ ਸਕਦਾ ਹੈ ਨਾ। ਤਾਂ ਬਸ ਇੱਕ ਵਾਰੀ ਮੇਰੀ ਛੋਟੀ ਜਿਹੀ ਗੱਲ ਸੁਣੋ ਕਿ ਸੱਚਮੁੱਚ ਦੁਨੀਆ ਵਿੱਚ ਕੁਝ ਇੰਪੋਸੀਬਲ ਹੋ ਸਕਦਾ? ਕੁਝ ਵੀ ਨਹੀਂ ਹੋ ਸਕਦਾ ਇੰਪੋਸੀਬਲ। ਮੇਰੇ ਦਿਮਾਗ ਵਿੱਚ ਇੱਕ ਮੂਵੀ ਆਈ ਜਿਹੜੀ ਸ਼ਾਇਦ ਤੁਸੀਂ ਵੀ ਵੇਖੀ ਹੋਏਗੀ, 3 ਇਡੀਅਟਸ ਦੇਖੀ ਹੈ ਨਾ, ਜਿਹਦੇ ਵਿੱਚ 3 ਇਡੀਅਟਸ ਹੁੰਦੇ ਨੇ, ਲੇਕਿਨ ਅਸਲ ਦੇ ਵਿੱਚ ਉਹੀ ਇਡੀਅਟ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਅੱਗੇ ਚਲੇ ਜਾਂਦੇ ਨੇ ਕਿਉਂਕਿ ਲੋਕ ਉਹਨਾਂ ਨੂੰ ਇਡੀਅਟਸ ਕਹਿੰਦੇ ਨੇ। ਫਰਹਾਨ ਉੱਥੇ ਉਹਦੇ ਵਿੱਚ ਇੱਕ ਮੁੰਡਾ ਹੁੰਦਾ ਜਿਹਨੂੰ ਫੋਟੋਗ੍ਰਾਫੀ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ, ਫੋਟੋਗ੍ਰਾਫੀ ਦੇ ਸ਼ੌਕ ਨੂੰ ਆਪਣੇ ਦਿਲ ਵਿੱਚ ਲੈ ਕੇ ਬੈਠਾ ਹੁੰਦਾ, ਪਰ ਉਹਦੇ ਪਾਪਾ ਚਾਹੁੰਦੇ ਸੀ ਕਿ ਉਹ ਇੰਜੀਨੀਅਰ ਬਣੇ। ਫਰਹਾਨ ਨੂੰ ਲੱਗਦਾ ਸੀ ਕਿ ਉਹ ਆਪਣਾ ਸੁਪਨਾ ਜੀ ਨਹੀਂ ਸਕਦਾ, ਇਹ ਤਾਂ ਬਿਲਕੁਲ ਇੰਪੋਸੀਬਲ ਹੈ, ਮੈਂ ਪਾਪਾ ਨਾਲ ਆਪਣੇ ਦਿਲ ਦੀ ਗੱਲ ਕਰ ਹੀ ਨਹੀਂ ਸਕਦਾ। ਅਕਸਰ ਮਿਡਲ ਕਲਾਸ ਜਿਹੜੇ ਬੱਚੇ ਹੁੰਦੇ ਨੇ ਉਹ ਬਹੁਤ ਡਰਦੇ ਨੇ ਆਪਣੇ ਪੇਰੈਂਟਸ ਨੂੰ ਗੱਲ ਦੱਸਣ ਵਾਲੇ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਪੇਰੈਂਟਸ ਗੱਲ ਸੁਣਨਗੇ ਨਹੀਂ। ਪਰ ਜਦੋਂ ਉਹਨੇ ਇੱਕ ਵਾਰ ਹਿੰਮਤ ਕੀਤੀ, ਆਪਣੇ ਦਿਲ ਦੀ ਗੱਲ ਆਪਣੇ ਪਾਪਾ ਨੂੰ ਦੱਸੀ, ਤਾਂ ਉਹੀ ਚੀਜ਼ ਜੋ ਇੰਪੋਸੀਬਲ ਲੱਗਦੀ ਸੀ ਹੌਲੀ ਹੌਲੀ ਪੋਸੀਬਲ ਹੋ ਗਈ। ਫਿਰ ਕੀ ਹੋਣਾ ਸੀ? ਫਿਰ ਬਿਲਕੁਲ ਫਿਰ ਇਹ ਹੋਇਆ ਕਿ ਉਹਨੇ ਵੀ ਆਪਣੀ ਜ਼ਿੰਦਗੀ ਨੂੰ ਲਵ ਯੂ ਕਹਿਣਾ ਸ਼ੁਰੂ ਕਰ ਦਿੱਤਾ। ਕਿਉਂਕਿ ਇਹ ਮੂਵੀ ਦੀ ਕਹਾਣੀ ਨਾ, ਇਹ ਹਰ ਉਸ ਇਨਸਾਨ ਦੇ ਲਈ ਹੈ ਜੋ ਡਰ ਕੇ ਆਪਣਾ ਪਹਿਲਾ ਕਦਮ ਨਹੀਂ ਚੁੱਕ ਸਕਦਾ। ਸੋ ਆਪਣਾ ਪਹਿਲਾ ਕਦਮ ਚੁੱਕੋ, ਫਿਰ ਦੇਖੋ ਕਿ ਕੁਝ ਬਦਲ ਸਕਦਾ ਹੈ, ਸਭ ਕੁਝ ਬਦਲ ਸਕਦਾ ਹੈ। ਹੈਲੋ ਜੀ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਲਵ ਯੂ ਜ਼ਿੰਦਗੀ। ਤਾਂ ਅਗਲਾ ਗਾਣਾ ਵੀ ਅਸੀਂ ਲਵਲੀ ਲਵਲੀ ਸੁਣ ਲੈਂਦੇ ਹਾਂ ਜੀ, ਕਨਿਕਾ ਕਪੂਰ ਦੀ ਆਵਾਜ਼ ਦੇ ਵਿੱਚ।

ਹਰ ਕਹਾਣੀ ਦੇ ਵਿੱਚ ਇੱਕ ਰਾਜ਼ ਲੁਕਿਆ ਹੁੰਦਾ ਹੈ, ਹਰ ਤਜ਼ਰਬੇ ਦੇ ਵਿੱਚ ਇੱਕ ਅੰਦਾਜ਼ ਲੁਕਿਆ ਹੁੰਦਾ ਹੈ। ਜੇ ਅੱਖਾਂ ਖੁੱਲ੍ਹੀਆਂ ਰੱਖ ਕੇ ਜ਼ਿੰਦਗੀ ਨੂੰ ਵੇਖੋ ਤਾਂ ਹਰ ਦਿਨ ਇੱਕ ਨਵਾਂ ਸਬਕ ਸਿਖਾ ਕੇ ਜਾਂਦਾ ਹੈ। ਇੱਕ ਛੋਟੀ ਜਿਹੀ ਕਹਾਣੀ ਹੈ ਜਿਹੜੀ ਤੁਸੀਂ ਤਾਰੇ ਵੇਖਦੇ ਹੋ ਰਾਤ ਨੂੰ, ਹੈ ਨਾ, ਅਤੇ ਇਹ ਕਹਾਣੀ ਵੀ ਸਾਡੇ ਪਿਆਰੇ ਪਿਆਰੇ ਤਾਰਿਆਂ ਦੀ ਹੈ ਅਤੇ ਜੁਗਨੂਆਂ ਦੀ ਕਹਾਣੀ ਹੈ। ਜਿਹੜੀ ਤੁਸੀਂ ਸੁਣੋਗੇ ਸ਼ਾਇਦ ਤੁਹਾਨੂੰ ਸਮਝ ਆਏਗਾ, ਮੈਂ ਵੀ ਦੇਖੋ ਸਮਝ ਹੀ ਰਹੀ ਹਾਂ ਕਿ ਆਪਣੇ ਉੱਤੇ ਕਿੱਦਾਂ ਪ੍ਰਾਊਡ ਕਰਨਾ ਹੈ, ਕਿੱਦਾਂ ਆਪਣੇ ਆਪ ਨੂੰ ਉੱਤੇ ਰੱਖਣਾ ਹੈ, ਕਿੱਦਾਂ ਸੋਚਣਾ ਹੈ ਕਿ ਹਾਂ ਮੈਂ ਕਰ ਸਕਦੀ ਹਾਂ, ਮੇਰੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਿਲਾਂ ਹੈ ਉਹਨਾਂ ਤੋਂ ਲੜ ਸਕਦੀ ਹਾਂ। ਇੱਕ ਰਾਤ ਇੱਕ ਛੋਟਾ ਜਿਹਾ ਜੁਗਨੂੰ ਬਹੁਤ ਜ਼ਿਆਦਾ ਉਦਾਸ ਬੈਠਾ ਸੀ। ਉਹ ਹਰ ਰੋਜ਼ ਆਸਮਾਨ ਵੱਲ ਵੇਖਦਾ ਅਤੇ ਕਹਿੰਦਾ, ਕਾਸ਼ ਮੈਂ ਵੀ ਤਾਰਿਆਂ ਵਾਂਗ ਚਮਕ ਸਕਦਾ।

ਮੇਰੀ ਰੋਸ਼ਨੀ ਤਾਂ ਬਹੁਤ ਛੋਟੀ ਹੈ। ਇਹ ਗੱਲ ਇੱਕ ਬੁੱਢੇ ਜਿਹੇ ਨਾ ਉੱਲੂ ਨੇ ਸੁਣ ਲਈ। ਕਹਿਣ ਨੂੰ ਤਾਂ ਉੱਲੂ ਸੀ, ਲੇਕਿਨ ਉਹਨੇ ਕਿਹਾ, ਅੱਜ ਰਾਤ ਨਾ ਮੇਰੇ ਨਾਲ ਚੱਲ, ਦੋਵੇਂ ਨਾ ਆਪਾਂ ਇੱਕ ਘਣੇ ਜੰਗਲ ਦੇ ਵਿੱਚ ਜਾਵਾਂਗੇ ਜਿੱਥੇ ਬਹੁਤ ਜ਼ਿਆਦਾ ਹਨੇਰਾ ਹੋਏਗਾ। ਉੱਲੂ ਨੇ ਜੁਗਨੂੰ ਨੂੰ ਕਿਹਾ, ਹੁਣ ਆਪਣੀ ਰੋਸ਼ਨੀ ਜਗਾ। ਜੁਗਨੂੰ ਨੇ ਹਲਕਾ ਜਿਹਾ ਚਮਕਣਾ ਸ਼ੁਰੂ ਕੀਤਾ। ਥੋੜ੍ਹੀ ਦੇਰ ਵਿੱਚ ਹੀ ਰਸਤੇ ਤੋਂ ਲੰਘ ਰਿਹਾ ਇੱਕ ਮੁਸਾਫਿਰ ਉਸਦੀ ਰੋਸ਼ਨੀ ਵੇਖ ਕੇ ਖੜ੍ਹੇ ਪੱਥਰ ਤੋਂ ਬਚ ਗਿਆ। ਮੁਸਾਫਿਰ ਮੁਸਕੁਰਾ ਕੇ ਬੋਲਿਆ, ਜੇ ਛੋਟੀ ਜਿਹੀ ਰੋਸ਼ਨੀ ਨਾ ਹੁੰਦੀ ਨਾ ਤਾਂ ਮੈਂ ਡਿੱਗ ਜਾਣਾ ਸੀ, ਸ਼ਾਇਦ ਮੈਨੂੰ ਬਹੁਤ ਜ਼ਿਆਦਾ ਸੱਟ ਲੱਗ ਜਾਂਦੀ। ਫਿਰ ਜੁਗਨੂੰ ਪਹਿਲੀ ਵਾਰ ਸਮਝ ਗਿਆ, ਉਸਨੂੰ ਤਾਰੇ ਬਣਨ ਦੀ ਲੋੜ ਨਹੀਂ ਹੈਗੀ,

ਹਨੇਰਾ ਹੋਏਗਾ। ਉੱਲੂ ਨੇ ਜੁਗਨੂੰ ਨੂੰ ਕਿਹਾ, ਹੁਣ ਆਪਣੀ ਰੋਸ਼ਨੀ ਜਗਾ। ਜੁਗਨੂੰ ਨੇ ਹਲਕਾ ਜਿਹਾ ਚਮਕਣਾ ਸ਼ੁਰੂ ਕੀਤਾ। ਥੋੜ੍ਹੀ ਦੇਰ ਵਿੱਚ ਹੀ ਰਸਤੇ ਤੋਂ ਲੰਘ ਰਿਹਾ ਇੱਕ ਮੁਸਾਫਿਰ ਉਸਦੀ ਰੋਸ਼ਨੀ ਵੇਖ ਕੇ ਖੜ੍ਹੇ ਪੱਥਰ ਤੋਂ ਬਚ ਗਿਆ। ਮੁਸਾਫਿਰ ਮੁਸਕੁਰਾ ਕੇ ਬੋਲਿਆ, ਜੇ ਛੋਟੀ ਜਿਹੀ ਰੋਸ਼ਨੀ ਨਾ ਹੁੰਦੀ ਨਾ ਤਾਂ ਮੈਂ ਡਿੱਗ ਜਾਣਾ ਸੀ, ਸ਼ਾਇਦ ਮੈਨੂੰ ਬਹੁਤ ਜ਼ਿਆਦਾ ਸੱਟ ਲੱਗ ਜਾਂਦੀ। ਫਿਰ ਜੁਗਨੂੰ ਪਹਿਲੀ ਵਾਰ ਸਮਝ ਗਿਆ, ਉਸਨੂੰ ਤਾਰੇ ਬਣਨ ਦੀ ਲੋੜ ਨਹੀਂ ਹੈਗੀ, ਕਿਉਂਕਿ ਕਿਸੇ ਦੀ ਵੀ ਜ਼ਿੰਦਗੀ ਵਿੱਚ ਉਹ ਪਹਿਲਾਂ ਹੀ ਰੋਸ਼ਨੀ ਬਣ ਚੁੱਕਾ ਸੀ। ਸੋ ਦੋਸਤੋ, ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਅਸੀਂ ਅਕਸਰ ਕਿਸੇ ਹੋਰ ਨਾਲ ਆਪਣੀ ਤੁਲਨਾ ਕਰਦੇ ਰਹਿੰਦੇ ਹਾਂ, ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ। ਕਿਸੇ ਕੋਲ ਵੱਡੀ ਕਾਰ ਹੈ, ਕਿਸੇ ਕੋਲ ਵੱਡਾ ਘਰ ਹੈ, ਕਿਸੇ ਕੋਲ ਲੱਖਾਂ ਫੋਲੋਅਰਸ ਨੇ, ਅਤੇ ਅਸੀਂ ਆਪਣੀ ਹੀ ਚਮਕ ਭੁੱਲ ਜਾਂਦੇ ਹਾਂ। ਅਸੀਂ ਸੋਚਦੇ ਜ਼ਰੂਰ ਹਾਂ ਅਸੀਂ ਦੂਜਿਆਂ ਵਰਗਾ ਬਣਨਾ, ਲੇਕਿਨ ਸਾਨੂੰ ਪਹਿਲਾਂ ਆਪਣੇ ਆਪ ਨੂੰ ਪਰਖਣਾ ਪਏਗਾ, ਪਹਿਲਾਂ ਆਪਣੇ ਆਪ ਨੂੰ ਦੇਖਣਾ ਪਏਗਾ। ਹਰ ਇਨਸਾਨ ਦੀ ਆਪਣੀ ਇੱਕ ਰੋਸ਼ਨੀ ਹੁੰਦੀ ਹੈ, ਤੁਹਾਨੂੰ ਕਿਸੇ ਹੋਰ ਵਰਗਾ ਬਣਨ ਦੀ ਲੋੜ ਨਹੀਂ। ਬਸ ਆਪਣੀ ਜਗ੍ਹਾ 'ਤੇ ਆਪਣੀ ਕੈਪੇਬਿਲਟੀ ਨਾਲ ਚਮਕੋ। ਇਹੀ ਤਾਂ ਪ੍ਰੋਗਰਾਮ ਹੈ ਲਵ ਯੂ ਜ਼ਿੰਦਗੀ, ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀ। ਮੋਟੀਵੇਸ਼ਨ ਹੋਏਗਾ, ਕਿਤੇ ਇਮੋਸ਼ਨ ਹੋਏਗਾ, ਕਿਤੇ ਤੁਹਾਡੀਆਂ ਅੱਖਾਂ 'ਚੋਂ ਹੰਝੂ ਵੀ ਆ ਸਕਦੇ ਨੇ ਜੇ ਗੱਲ ਰਿਲੇਟੇਬਲ ਹੋਈ ਤਾਂ। ਤੁਹਾਨੂੰ ਇਸ ਸਟੋਰੀ ਨੇ ਮੋਟੀਵੇਟ ਕੀਤਾ ਕਿ ਨਹੀਂ ਕੀਤਾ? ਲੇਕਿਨ ਹਾਂ, ਮੈਨੂੰ ਜ਼ਰੂਰ ਕਰ ਦਿੱਤਾ, ਅਤੇ ਹੁਣ ਮੈਂ ਮੋਟੀਵੇਟ ਹੋ ਹੀ ਗਈ ਹਾਂ। ਤਾਂ ਚਲੋ ਜੀ, ਐਨਰਜੈਟਿਕ ਜਿਹਾ ਸੌਂਗ ਸੁਣਦੇ ਹਾਂ ਅਤੇ ਪ੍ਰੋਗਰਾਮ ਦੀ ਵਾਈਬ ਨੂੰ ਹੋਰ ਜ਼ਿਆਦਾ ਐਨਰਜੀ ਭਰਿਆ ਬਣਾਉਂਦੇ ਹਾਂ। ਤਾਂ ਗਾਣਾ ਸੁਣਦੇ ਹਾਂ ਜੀ, ਡਾਂਸ ਪੇ ਚਾਂਸ, ਸੁਨੀਧੀ ਚੌਹਾਨ ਦੀ ਆਵਾਜ਼ ਦੇ ਵਿੱਚ।

ਗੁੱਸੇ ਦੀ ਅੱਗ ਸਭ ਤੋਂ ਪਹਿਲਾਂ ਨਾ ਆਪਣੇ ਅੰਦਰ ਹੀ ਬਲਦੀ ਹੈ ਅਤੇ ਪਿਆਰ ਦੀ ਠੰਡ ਸਭ ਤੋਂ ਪਹਿਲਾਂ ਆਪਣੇ ਦਿਲ ਨੂੰ ਹੀ ਮਿਲਦੀ ਹੈ। ਜੇ ਬੋਲ ਸੋਚ ਕੇ ਨਿਕਲਣ ਰਿਸ਼ਤੇ ਬਚ ਜਾਂਦੇ ਨੇ, ਜੇ ਗੁੱਸਾ ਪਹਿਲਾਂ ਨਿਕਲੇ ਅਕਸਰ ਦਿਲ ਟੁੱਟ ਜਾਂਦੇ ਨੇ। ਅਤੇ ਹੁਣ ਗੱਲ ਕਰਦੇ ਹਾਂ ਗੁੱਸੇ ਦੀ। ਸਾਰਿਆਂ ਨੂੰ ਹੀ ਗੁੱਸਾ ਆਉਂਦਾ ਹੈ ਨਾ, ਮੈਨੂੰ ਵੀ ਗੁੱਸਾ ਆਉਂਦਾ, ਤੁਹਾਨੂੰ ਵੀ ਗੁੱਸਾ ਆਉਂਦਾ ਹੀ ਹੈ, ਓਬਵੀਅਸਲੀ ਗੱਲ ਹੈ। ਜੇਕਰ ਸਾਨੂੰ ਗੁੱਸਾ ਵੀ ਨਾ ਆਏ ਤਾਂ ਅਸੀਂ ਇਨਸਾਨ ਕਾਹਦੇ ਹੈ ਨਾ, ਸਾਰੇ ਇਮੋਸ਼ਨਸ ਸਾਡੇ ਅੰਦਰ ਹੁੰਦੇ ਹੀ ਹੈ। ਤਾਂ ਚਲੋ ਫਿਰ ਇੱਕ ਹੋਰ ਸਟੋਰੀ ਸੁਣਦੇ ਹਾਂ। ਇੱਕ ਸ਼ੇਰ ਜੰਗਲ ਦਾ ਰਾਜਾ ਸੀ। ਉਹ ਬਹੁਤ ਤਾਕਤਵਰ ਸੀ ਪਰ ਇੱਕ ਬੁਰੀ ਆਦਤ ਸੀ, ਛੋਟੀ ਛੋਟੀ ਗੱਲ 'ਤੇ ਨਾ ਬਹੁਤ ਜ਼ਿਆਦਾ ਗੁੱਸਾ ਕਰਨ ਲੱਗ ਪੈਂਦਾ ਸੀ। ਇੰਨਾ ਜ਼ਿਆਦਾ ਕਿ ਵੇਖਦਾ ਹੀ ਨਹੀਂ ਸੀ ਆਸ ਪਾਸ ਹੈਗਾ ਕੌਣ। ਇੱਕ ਦਿਨ ਤੁਰਦੇ ਤੁਰਦੇ ਉਹਦੇ ਪੈਰ ਵਿੱਚ ਇੱਕ ਕਾਂਟਾ ਲੱਗ ਗਿਆ। ਦਰਦ ਨਾਲ ਗੁੱਸੇ ਵਿੱਚ ਆ ਕੇ ਉਹਨੇ ਆਪਣੇ ਆਸ ਪਾਸ ਦੇ ਸਾਰੇ ਪੌਦੇ, ਜਿੰਨੇ ਵੀ ਪੌਦੇ ਸੀ, ਝਾੜੀਆਂ ਸੀ, ਸਾਰਾ ਕੁਝ ਨਾ ਤੋੜਨਾ ਸ਼ੁਰੂ ਕਰ ਦਿੱਤਾ। ਜੰਗਲ ਦੇ ਸਾਰੇ ਜਾਨਵਰ ਡਰ ਕੇ ਨਾ ਭੱਜ ਗਏ। ਥੋੜ੍ਹੀ ਦੇਰ ਬਾਅਦ ਇੱਕ ਬੁੱਢਾ ਜਿਹਾ ਹਾਥੀ ਸੀ, ਉਹਦੇ ਕੋਲ ਆਇਆ। ਉਹਨੇ ਚੁੱਪਚਾਪ ਸ਼ੇਰ ਦੇ ਪੈਰ ਵਿੱਚੋਂ ਕਾਂਟਾ ਕੱਢ ਦਿੱਤਾ। ਸ਼ੇਰ ਨੂੰ ਤੁਰੰਤ ਰਾਹਤ ਮਿਲ ਗਈ। ਹਾਥੀ ਮੁਸਕਰਾ ਕੇ ਕਹਿਣ ਲੱਗ ਪਿਆ, ਸ਼ੇਰ ਰਾਜਾ, ਦਰਦ ਕਾਂਟੇ ਨੇ ਦਿੱਤਾ ਸੀ ਪਰ ਤੁਸੀਂ ਗੁੱਸੇ ਵਿੱਚ ਪੂਰਾ ਜੰਗਲ ਹੀ ਖਰਾਬ ਕਰ ਦਿੱਤਾ, ਪੂਰੇ ਜੰਗਲ ਨੂੰ ਹੀ ਸਜ਼ਾ ਦੇ ਦਿੱਤੀ। ਅਤੇ ਦੋਸਤੋ, ਅੱਜ ਵੀ ਜਦੋਂ ਆਫਿਸ ਦਾ ਸਟ੍ਰੈਸ ਹੋਵੇ, ਐਗਜ਼ਾਮ ਦਾ ਪ੍ਰੈਸ਼ਰ ਹੋਵੇ ਜਾਂ ਫਿਰ ਘਰ ਦੀ ਟੈਨਸ਼ਨ ਜਾਂ ਕਿਸੇ ਦਾ ਵੀ ਗੁੱਸਾ, ਅਸੀਂ ਅਕਸਰ ਗੁੱਸਾ ਉਸ ਬੰਦੇ 'ਤੇ ਕੱਢ ਦਿੰਦੇ ਹਾਂ ਜਿਸ ਦਾ ਕੋਈ ਕਸੂਰ ਹੀ ਨਹੀਂ ਹੁੰਦਾ। ਅਤੇ ਗੁੱਸਾ ਨਾ ਕਦੇ ਵੀ ਸਮੱਸਿਆ ਦਾ ਹੱਲ ਹੁੰਦਾ ਹੀ ਨਹੀਂ ਹੈ, ਗੁੱਸਾ ਕਦੇ ਸੋਲਿਊਸ਼ਨ ਹੋ ਹੀ ਨਹੀਂ ਸਕਦਾ। ਅਤੇ ਇਸ ਲਈ ਜਦੋਂ ਵੀ ਤੁਹਾਨੂੰ ਗੁੱਸਾ ਆਏ ਨਾ, ਆਪਣੀ ਆਸ ਪਾਸ ਨਾ 3-4 ਆਵਾਜ਼ਾਂ ਤੁਸੀਂ ਸੁਣੋ, ਉਹਨਾਂ ਨੂੰ ਕਾਊਂਟ ਕਰੋ। ਫਿਰ ਜਦੋਂ ਤੁਸੀਂ ਕਾਊਂਟ ਕਰਨਾ ਸ਼ੁਰੂ ਕਰੋਗੇ, ਤੁਸੀਂ ਆਪਣੇ ਆਪ ਨੂੰ ਡਾਈਵਰਟ ਕਰੋਗੇ। ਅਤੇ ਜਦੋਂ ਤੁਸੀਂ ਡਾਈਵਰਟ ਕਰ ਲਓਗੇ ਤਾਂ ਗੁੱਸਾ ਹੌਲੀ ਹੌਲੀ ਹੌਲੀ ਹੌਲੀ ਸ਼ਾਂਤ ਹੋ ਜਾਏਗਾ। ਫਿਰ ਤੁਸੀਂ ਆਪਣੇ ਆਪ ਨੂੰ ਆਹੀ ਕਹੋਗੇ, ਲਵਲੀ ਜ਼ਿੰਦਗੀ, ਲਵ ਯੂ ਜ਼ਿੰਦਗੀ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਲਵ ਯੂ ਜ਼ਿੰਦਗੀ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ, ਇੰਜੋਏ ਕਰਦੇ ਰਹੋ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ। ਲਵ ਯੂ ਜ਼ਿੰਦਗੀ। ਜੇ ਅੱਜ ਦੀਆਂ ਗੱਲਾਂ ਵਿੱਚੋਂ ਇੱਕ ਵੀ ਗੱਲ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਨਾ, ਤਾਂ ਸਮਝੋ ਸਾਡਾ ਮਕਸਦ ਜਿਹੜਾ ਹੈ ਨਾ, ਉਹ ਤਾਂ ਪੂਰਾ ਹੋ ਗਿਆ। ਪਰ ਤੁਸੀਂ ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਜ਼ਿੰਦਗੀ ਹਰ ਰੋਜ਼ ਨਾ ਨਵਾਂ ਇਮਤਿਹਾਨ ਜ਼ਰੂਰ ਲੈਂਦੀ ਹੈ, ਪਰ ਹਰ ਵਾਰ ਸਵੇਰ ਜਿਹੜਾ ਹੈ ਨਾ, ਇੱਕ ਨਵੀਂ ਉਮੀਦ ਲੈ ਕੇ ਨਹੀਂ ਆਉਂਦਾ। ਲੇਕਿਨ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਨਵੀਂ ਉਮੀਦ ਜਿਹੜੀ ਹੈ ਨਾ, ਖੁਦ ਲੈ ਕੇ ਆਉਣੀ ਪੈਂਦੀ ਹੈ। ਮੁਸਕਰਾਉਂਦੇ ਰਹਿਣਾ ਵੀ ਇੱਕ ਇਬਾਦਤ ਹੈ, ਹੌਸਲਾ ਰੱਖਣਾ ਇਹ ਸਭ ਤੋਂ ਵੱਡੀ ਤਾਕਤ ਹੈ। ਜਿੰਨਾ ਵੀ ਔਖਾ ਹੋਵੇ ਜ਼ਿੰਦਗੀ ਦਾ ਸਫ਼ਰ, ਯਾਦ ਰੱਖੋ ਹਰ ਹਨੇਰੀ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਆਏਗਾ। ਫਿਲਹਾਲ ਪ੍ਰੋਗਰਾਮ ਲਵੀ ਜ਼ਿੰਦਗੀ ਤੋਂ ਮੈਨੂੰ ਤੁਹਾਡੇ ਤੋਂ ਚਾਹੀਦੀ ਹੈ ਇਜਾਜ਼ਤ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਲੇਕਿਨ ਜਾਣਾ ਕਿਤੇ ਨਹੀਂ ਹੈ, ਕਿਉਂਕਿ ਰਾਤ ਹਲੇ ਬਾਕੀ ਹੈ, ਤੁਹਾਡੇ ਨਾਲ ਸਾਡੀ ਮੁਲਾਕਾਤ ਹਲੇ ਬਾਕੀ ਹੈ, ਯਾਨੀ ਕਿ ਸਾਡੇ ਅਗਲੇ ਦੋਸਤ ਦੀ, ਉਹਨਾਂ ਦੇ ਨਾਲ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਫਿਲਮੀ ਦੁਨੀਆ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀਆਂ ਸਾਰਿਆਂ ਦੀ ਜ਼ਿੰਮੇਵਾਰੀ ਹੈ। ਭਾਰਤ ਨੇ ਔਰਤਾਂ ਦੇ SCO ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੂਜੇ ਪੈਕ ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ ਉੱਤੇ ਦਸਤਖਤ ਕੀਤੇ। ਭਾਰਤ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਕਿਹਾ ਹੈ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਇੱਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਚੜਾਵੇ ਅਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ

ਮਾਮਲੇ ਵਿੱਚ ਦਰਜ ਪਹਿਲੀ FIR ਦੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਲ੍ਹ ਮਲੇਰਕੋਟਲਾ ਵਿੱਚ ਪੰਜਾਬ ਉਰਦੂ ਅਕੈਡਮੀ ਵਿਖੇ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੁਰਾ ਏ ਮੁਹਰਮ ਪੂਰੀ ਸ਼ਰਧਾ ਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਅਤੇ ਆਇਰਲੈਂਡ ਵਿਚਕਾਰ 2 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਸ਼ਾਮ 6 ਵਜੇ ਬੈਲਫਾਸਟ ਵਿਖੇ ਖੇਡਿਆ ਜਾਵੇਗਾ। ਤੁਸੀਂ ਸੁਣ ਰਹੇ ਸੀ ਸ਼ਾਮ 7 ਵਜੇ ਦੇ FM ਨਿਊਜ਼ ਹੈਡਲਾਈਨਸ। ਇਹਨਾਂ ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ। ਹੁਣ ਤੋਂ ਕੁਝ ਰਨ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ।

ਪ੍ਰੋਗਰਾਮ ਫਿਲਮੀ ਦੁਨੀਆ ਤੇ ਮੈਂ ਕਿਹਾ ਜੀ ਸ਼ੁੱਕਰਵਾਰ ਦੀ ਸ਼ਾਮ ਹੈ ਤੇ ਹਾਜ਼ਰ ਹਾਂ ਤੁਹਾਡੀ ਦੋਸਤ ਤੇ ਸਟੂਡੀਓ ਦੇ ਵਿੱਚ ਜੇਕਰ ਘੜੀ ਵੱਲ ਨਜ਼ਰ ਕਰੀਏ ਤਾਂ 7:04:20 ਹੋ ਰਹੇ ਨੇ ਤੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਅਸੀਂ ਫਿਲਮੀ ਦੁਨੀਆ ਦੀ ਇੱਕ ਖਾਸ ਸ਼ਖਸੀਅਤ ਦੀ ਜਿਵੇਂ ਕਿ ਹਰ ਵਾਰ ਤੁਹਾਨੂੰ ਕਿਸੇ ਨਾ ਕਿਸੇ ਫਿਲਮੀ ਸ਼ਖਸੀਅਤ ਦੀ ਅਸਲੀ ਕਹਾਣੀ ਦੇ ਨਾਲ ਜਾਣੂ ਕਰਵਾਉਂਦੇ ਹਾਂ ਜਾਣਦੇ ਹਾਂ ਉਹ ਆਮ ਜਿਹੀ ਜ਼ਿੰਦਗੀ ਤੋਂ ਕਿਵੇਂ ਬਾਲੀਵੁੱਡ 'ਤੇ ਜਾਂ ਫਿਰ ਫਿਲਮੀ ਦੁਨੀਆ ਦੇ ਜਿਹੜੇ ਹੈ ਇੱਕ ਚਮਕਦੇ ਸਿਤਾਰੇ ਬਣੇ ਉਹਨਾਂ ਦੀ ਜਰਨੀ ਬਾਰੇ ਜਾਣਦੇ ਹਾਂ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਭ ਦੇ ਪਸੰਦੀਦਾ ਸੁਜੀਤ ਕੁਮਾਰ ਜੋ ਫਿਲਮਾਂ ਦੇ ਵਿੱਚ ਆਏ ਤਾਂ ਹੀਰੋ ਬਣਨ ਵਾਸਤੇ ਸੀ ਪਰ ਇੱਕ ਅਜਿਹਾ ਅਦਾਕਾਰ ਬਣ ਕੇ ਉਭਰੇ ਜਿਨ੍ਹਾਂ ਨੇ ਹਰ ਇੱਕ ਫਿਲਮ ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਉਸ ਸੀਨ ਨੂੰ ਜਿਹੜਾ ਹਮੇਸ਼ਾ ਵਾਸਤੇ ਅਮਰ ਬਣਾ ਦਿੱਤਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨਜ਼ਰ ਆਏ ਅਤੇ ਜੇਕਰ ਅਸੀਂ ਗੱਲ ਕਰੀਏ 60, 70 ਅਤੇ 80 ਦੇ ਦਹਾਕੇ ਦੀ ਤਾਂ ਜਿੰਨੀਆਂ ਜ਼ਿਆਦਾ ਫਿਲਮਾਂ ਦੇ ਵਿੱਚ ਨਜ਼ਰ ਆਏ ਸੁਜੀਤ ਕੁਮਾਰ ਉਹਨਾਂ ਵਿੱਚੋਂ ਜ਼ਿਆਦਾਤਰ ਫਿਲਮਾਂ ਇਹਨਾਂ ਦੀਆਂ ਰਾਜੇਸ਼ ਖੰਨਾ ਅਤੇ ਧਰਮਿੰਦਰ ਸਾਹਿਬ ਨਾਲ ਰਹੀਆਂ ਅਤੇ ਸਾਰੀਆਂ ਹੀ ਫਿਲਮਾਂ ਦੇ ਵਿੱਚ ਇਹਨਾਂ ਨੇ ਆਪਣੀ ਅਦਾਇਗੀ ਦੇ ਨਾਲ 4 ਚੰਨ ਲਗਾ ਦਿੱਤੇ ਅਤੇ ਬਸ ਫਿਰ ਅੱਜ ਇਸੇ ਸਿਤਾਰੇ ਦੀ ਅਸੀਂ ਕਰਨੀ ਹੈ ਜੀ ਗੱਲਬਾਤ ਅਤੇ ਇਸ ਦੇ ਨਾਲ ਹੀ ਨਾਲ ਫਿਲਮੀ ਦੁਨੀਆ ਦੇ ਵਿੱਚ ਹੋਰ ਕੀ ਕੁਝ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਉਸ ਬਾਰੇ ਵੀ ਦੱਸ ਦਿੰਦੇ ਹਾਂ ਸੁਜੀਤ ਕੁਮਾਰ ਸਾਹਿਬ ਦੀ ਜ਼ਿੰਦਗੀ ਤੋਂ ਬਾਅਦ ਅਸੀਂ ਰੁੱਖ ਕਰਾਂਗੇ ਬਾਲੀਵੁੱਡ ਦੇ ਉਸ ਖਾਸ ਸਬ ਜੋਨਰਾ ਵੱਲ ਜਿਸ ਨੇ ਫਿਲਮਾਂ ਤੋਂ ਟੀਵੀ ਦੇ ਵਿੱਚ ਜਿਹੜਾ ਹੈ ਡੈਬਿਊ ਕੀਤਾ ਜੀ ਹਾਂ ਗੱਲਬਾਤ ਕਰਾਂਗੇ ਇੱਕ ਖਾਸ ਸਬ ਜੋਨਰਾ ਦੀ ਕਿਉਂਕਿ ਬਾਲੀਵੁੱਡ ਜਿਹੜਾ ਹੈ ਨਾ

ਬੋਲੀਵੁੱਡ ਇਨਸਾਨਾਂ ਦੀ ਜ਼ਿੰਦਗੀ ਤੋਂ ਲੈ ਕੇ ਕੁਦਰਤ ਦੀ ਹਰ ਇੱਕ ਚੀਜ਼ ਦੇ ਉੱਤੇ ਫਿਲਮਾਂ ਬਣਦੀਆਂ। ਤੇ ਅੱਜ ਇਹਨਾਂ ਹੀ ਖਾਸ ਫਿਲਮਾਂ ਬਾਰੇ ਗੱਲਬਾਤ ਕਰਾਂਗੇ ਜੋ ਕਿ ਸੱਪਾਂ ਦੇ ਉੱਤੇ ਜਿਨ੍ਹਾਂ ਦੀ ਕਹਾਣੀ ਆਧਾਰਿਤ ਹੈ। ਬਹੁਤ ਸਾਰੀਆਂ ਦੰਤ ਕਥਾਵਾਂ ਅਸੀਂ ਸੁਣਦੇ ਹਾਂ ਇੱਛਾਧਾਰੀ ਨਾਗ ਅਤੇ ਨਾਗਿਨ ਦੀਆਂ, ਅਤੇ ਬੋਲੀਵੁੱਡ ਨੇ ਵੀ ਇਸ ਨੂੰ ਬਾਕਮਾਲ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਦਿਖਾਇਆ ਹੈ ਸਿਨੇਮਾ ਦੇ ਵਿੱਚ। ਅਤੇ ਬਸ ਫਿਰ ਫਿਲਮੀ ਦੁਨੀਆ ਦੇ ਵਿੱਚ ਮੈਂ ਕਿਹਾ ਜੀ ਅੱਜ ਤਿਆਰ ਸ਼ਿਆਰ ਹੋ ਕੇ ਬੈਠ ਜਾਓ, ਬਹੁਤ ਸਾਰੀਆਂ ਗੱਲਾਂ ਕਰਨੀਆਂ। ਚਾਹ ਦਾ ਕੱਪ ਫਟਾਫਟ ਹੱਥ ਵਿੱਚ ਲੈ ਲਓ ਅਤੇ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਸਾਰਿਆਂ ਵਾਸਤੇ ਪੇਸ਼ ਕਰਨ ਜਾ ਰਹੀ ਹਾਂ। ਆਵਾਜ਼ ਹੈ ਜੀ ਕਿਸ਼ੋਰ ਕੁਮਾਰ

ਦੋਸਤੋ ਸ਼ਮਸ਼ੇਰ ਬਹਾਦਰ ਤੋਂ ਸ਼ੁਰੂ ਕਰਾਂਗੇ ਕਿਉਂਕਿ ਫਿਲਮਾਂ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦਾ ਨਾਮ ਸ਼ਮਸ਼ੇਰ ਸੀ ਅਤੇ ਸ਼ਮਸ਼ੇਰ ਨੇ ਜਦ 1960 ਥੀਏਟਰ ਜੁਆਇਨ ਕੀਤਾ ਅਤੇ ਥੀਏਟਰ ਤੋਂ ਬਾਅਦ ਫਿਲਮਾਂ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਚਾਅ ਸੀ, ਐਕਟਿੰਗ ਉਹਨਾਂ ਨੂੰ ਚੰਗੀ ਲੱਗਦੀ ਸੀ ਅਤੇ ਉਹਨਾਂ ਨੇ ਇਸ ਵਿੱਚ ਹੀ ਆਪਣਾ ਕਰੀਅਰ ਜਿਹੜਾ ਬਣਾਉਣ ਦੀ ਸੋਚੀ ਕਿ ਇੱਕ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਅਤੇ ਬਸ 1960 ਦਾ ਦਹਾਕਾ ਆਇਆ ਜਦ ਸੁਰਜੀਤ ਕੁਮਾਰ ਦੇ ਸੁਪਨੇ ਇੱਕ ਇੱਕ ਕਰਕੇ ਸੱਚ ਹੋਣ ਲੱਗੇ। ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਨੇ ਹੀਰੋ ਵਜੋਂ ਵੀ ਕੰਮ ਕੀਤਾ ਅਤੇ ਉਹਨਾਂ ਦੀ ਪਹਿਲੀ ਫਿਲਮ ਸੀ, ਉਹਨਾਂ ਨੇ ਹਿੰਦੀ ਸਿਨੇਮਾ ਵਿੱਚ ਡੈਬਿਊ ਏਕ ਸਾਲ ਪਹਿਲੇ ਅਤੇ ਲਾਲ ਬੰਗਲਾ। ਇਹ ਉਹ ਫਿਲਮਾਂ ਨੇ 1966 ਇਸ ਦੇ ਵਿੱਚ ਰਿਲੀਜ਼ ਹੋਈਆਂ ਜਿਸ ਵਿੱਚ ਸੁਰਜੀਤ ਕੁਮਾਰ ਮੇਨ ਕਿਰਦਾਰ ਦੇ ਵਿੱਚ ਨਜ਼ਰ ਆਏ। ਇਸ ਵਿੱਚ ਜੇਕਰ ਅਸੀਂ ਗੱਲ ਕਰੀਏ ਲਾਲ ਬੰਗਲਾ ਦੀ ਤਾਂ ਇਸ ਫਿਲਮ ਦੇ ਵਿੱਚ ਸੁਰਜੀਤ ਕੁਮਾਰ ਮੁੱਖ ਭੂਮਿਕਾ ਦੇ ਵਿੱਚ ਤਾਂ ਬੇਸ਼ੱਕ ਸੀ, ਬਟ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਮਸ਼ਹੂਰ ਉਸ ਸਮੇਂ ਦੇ ਕਲਾਕਾਰ ਸੀ, ਜਿਵੇਂ ਕਿ ਗੱਲ ਕਰੀਏ ਪੁਲਿਸ ਸਬ ਇੰਸਪੈਕਟਰ ਦਾ ਇੱਕ ਕਿਰਦਾਰ ਸੀ ਇਸ ਫਿਲਮ ਵਿੱਚ ਜੋ ਅਦਾ ਕੀਤਾ ਸੀ ਪ੍ਰਿਥਵੀ ਰਾਜ ਕਪੂਰ ਨੇ, ਅਤੇ ਇਸ ਦੇ ਨਾਲ ਹੀ ਨਾਲ ਸ਼ੇਖ ਮੁਖਤਾਰ, ਜਯੰਤੀ ਸ਼ਾਮਾ, ਰਚਨਾ ਮੋਹਨ, ਜੁਗਲ ਕਿਸ਼ੋਰ ਵਰਗੇ ਬਹੁਤ ਸਾਰੇ ਸਿਤਾਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਅਤੇ ਸੁਰਜੀਤ ਕੁਮਾਰ ਇਸ ਫਿਲਮ ਦੇ ਵਿੱਚ ਰਾਜਾ ਨਾਂ ਦੇ ਕਿਰਦਾਰ ਉਹਨਾਂ ਨੇ ਅਦਾ ਕੀਤਾ। ਇਸ ਫਿਲਮ ਦਾ ਸੰਗੀਤ ਤਿਆਰ ਕੀਤਾ ਸੀ ਊਸ਼ਾ ਖੰਨਾ ਨੇ ਅਤੇ ਸਿਨੇਮੈਟੋਗ੍ਰਾਫਰ ਦੀ ਗੱਲ ਕਰੀਏ ਤਾਂ ਉਹ ਸੀ ਰਾਜਕੁਮਾਰ ਪਾਖੜੀ। ਅਤੇ ਇਸ ਫਿਲਮ ਦਾ ਹੀ ਜਿਸ ਫਿਲਮ ਨੇ ਸੁਰਜੀਤ ਕੁਮਾਰ ਦੇ ਕਰੀਅਰ ਦੀ ਅਸਲੀ ਸ਼ੁਰੂਆਤ ਕੀਤੀ ਉਸਦਾ ਹੀ ਇੱਕ ਗੀਤ ਸੁਣਦੇ ਹਾਂ ਅਤੇ ਗੀਤ ਦੀ ਜਿਹੜੀ ਆਵਾਜ਼ ਹੈ ਉਹ ਹੈ ਜੀ ਮੁਕੇਸ਼ ਦੀ। ਅਤੇ ਲਓ ਜੀ ਫਿਰ ਆਨੰਦ ਮਾਣਦੇ ਹਾਂ ਇਸ ਪਿਆਰੇ ਜਿਹੇ ਗੀਤ ਦਾ, ਚਾਂਦ ਕੋ ਕਿਆ ਮਾਲੂਮ।

ਦੋਸਤੋ ਚੰਨ ਦੀ ਤਰ੍ਹਾਂ ਹੀ ਨਾ ਇਹ ਫਿਲਮੀ ਦੁਨੀਆਂ ਦੇ ਸਿਤਾਰੇ ਵੀ ਹੁੰਦੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨੇ ਸਾਰੇ ਦਰਸ਼ਕ ਇਹਨਾਂ ਦੀ ਐਕਟਿੰਗ 'ਤੇ ਇਹਨਾਂ ਦੀ ਇਸ ਕਲਾ 'ਤੇ ਫਿਦਾ ਨੇ।

ਤੇ ਬਸ ਫਿਲਮੀ ਦੁਨੀਆਂ ਦੇ ਵਿੱਚ ਅਸੀਂ ਗੱਲਬਾਤ ਅੱਗੇ ਵਧਾਉਂਦੇ ਹਾਂ ਕਿਉਂਕਿ ਅੱਜ ਸੁਜੀਤ ਕੁਮਾਰ ਸਾਹਿਬ ਦੀ ਗੱਲਬਾਤ ਹੋ ਰਹੀ ਹੈ ਅਤੇ ਅਸੀਂ ਜਾਣਦੇ ਹਾਂ ਕਿਸ ਤਰ੍ਹਾਂ ਉਹਨਾਂ ਨੇ 1965 ਦੇ ਵਿੱਚ ਫਿਲਮ ਲਾਈਨ ਦੇ ਵਿੱਚ ਡੈਬਿਊ ਕੀਤਾ, ਹਿੰਦੀ ਸਿਨੇਮਾ ਦੇ ਵਿੱਚ ਡੈਬਿਊ ਕੀਤਾ ਅਤੇ ਉਸ ਤੋਂ ਬਾਅਦ 1960 ਦਾ ਦਹਾਕਾ ਜਿਹੜਾ ਸੀਗਾ ਸਾਲ ਜਿਹੜਾ ਪੂਰੇ ਦਸ਼ਕ ਸੀਗਾ ਉਹਨਾਂ ਵਾਸਤੇ ਬਹੁਤ ਵਧੀਆ ਰਿਹਾ। ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਇਸ ਦੌਰਾਨ, ਜਿਵੇਂ ਕਿ ਫਿਲਮ ਆਈ ਅਰਾਧਨਾ, ਇਤਫਾਕ, ਆਨ ਮਿਲੋ ਸੱਜਣਾ, ਹਾਥੀ ਮੇਰੇ ਸਾਥੀ, ਅਮਰ ਪ੍ਰੇਮ ਵਰਗੀਆਂ ਫਿਲਮਾਂ ਕੀਤੀਆਂ।

ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਖਾਸ ਕਿੱਸੇ ਵੀ ਜਾਣਾਂਗੇ, ਪਰ ਪਹਿਲਾਂ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗਾਇਆ ਅਰਾਧਨਾ ਫਿਲਮ ਦਾ ਇਹ ਪਿਆਰਾ ਜਿਹਾ ਗੀਤ। ਤੇ ਇਸ ਗੀਤ ਦੇ ਬੋਲ ਜਿਹੜੇ ਨੇ ਉਹ ਵੀ ਬੜੇ ਹੀ ਪਿਆਰੇ ਨੇ। ਤੇ ਮੈਂ ਕਿਹਾ ਜੀ ਮੇਰੇ ਸੁਪਨੋ ਕੀ ਕਹਾਣੀ ਤੇ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ

ਦੋਸਤੋ ਸੁਜੀਤ ਕੁਮਾਰ ਦੇ ਜੇਕਰ ਅਸੀਂ ਕਰੀਅਰ ਦੇ ਵਿੱਚ ਨਜ਼ਰ ਪਾਈਏ ਤਾਂ ਉਹਨਾਂ ਦਾ ਜਿੰਨਾ ਜ਼ਿਆਦਾ ਫਿਲਮਾਂ ਦੇ ਵਿੱਚ ਜਿੰਨੀਆਂ ਵੀ ਫਿਲਮਾਂ ਹੋਈਆਂ ਜ਼ਿਆਦਾਤਰ ਉਹਨਾਂ ਨੇ ਰਾਜੇਸ਼ ਖੰਨਾ ਦੇ ਨਾਲ ਹੀ ਕੀਤੀਆਂ। ਤੇ ਜਿਹੜਾ ਹੁਣ ਅਸੀਂ ਗੀਤ ਸੁਣਿਆ ਅਰਾਧਨਾ ਫਿਲਮ ਦਾ ਮੇਰੇ ਸਪਨੋ ਕਿਰਾਨੇ, ਇਸ ਗੀਤ ਦੇ ਵਿੱਚ ਦੋਨੋਂ ਹੀ ਦੋਸਤ ਜੀਪ ਦੇ ਵਿੱਚ ਜਾ ਰਹੇ ਹੁੰਦੇ ਆ ਤੇ ਨਾਲ ਨਾਲ ਟ੍ਰੇਨ ਦਾ ਸੀਨ ਆਉਂਦਾ ਜਿੱਥੇ ਸ਼ਰਮੀਲਾ ਟੈਗੋਰ ਬੈਠੀ ਕਿਤਾਬ ਹੱਥ ਵਿੱਚ ਫੜੀ ਬਾਹਰ ਦੇਖ ਰਹੀ ਹੁੰਦੀ ਹੈ ਤੇ ਕਿਤਾਬ ਪੜ੍ਹ ਰਹੀ ਹੁੰਦੀ ਹੈ ਨਾਲ ਨਾਲ। ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਫਿਲਮਾਂ ਫੈਮਿਲੀ ਡਰਾਮਾਸ ਹੁੰਦੇ ਸੀ, ਕਹਾਣੀ ਪਿਆਰ ਮੁਹੱਬਤ ਦੋਸਤੀ ਦੀ ਮਿਸਾਲ ਹੁੰਦੀ ਸੀ। ਤੇ ਇੱਕ ਹੋਰ ਗੱਲ ਜੇਕਰ ਸੁਜੀਤ ਕੁਮਾਰ ਸਾਹਿਬ ਦੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਦੇ ਚੱਲੀਏ ਤਾਂ ਹਿੰਦੀ ਸਿਨੇਮਾ ਦੇ ਵਿੱਚ ਜਿੱਥੇ ਉਹ ਸਪੋਰਟਿੰਗ ਰੋਲ ਦੇ ਵਿੱਚ ਨਜ਼ਰ ਆਏ ਉੱਥੇ ਹੀ ਭੋਜਪੁਰੀ ਫਿਲਮਾਂ ਦੇ ਉਹ ਸੁਪਰ ਸਟਾਰ ਸੀ। 1963 ਦੇ ਵਿੱਚ ਉਹਨਾਂ ਦਾ ਭੋਜਪੁਰੀ ਸਿਨੇਮਾ ਦੇ ਨਾਲ ਜਿਹੜਾ ਹੈ ਡੈਬਿਊ ਹੋਇਆ ਫਿਲਮ ਆਈ ਵਿਦੇਸੀਆ ਤੇ ਇਸ ਫਿਲਮ ਤੇ ਫਿਲਮ ਦੇ ਗੀਤ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੋਹਰਤ ਦਿਲਾਈ ਤੇ ਇਸ ਤੋਂ ਬਾਅਦ ਭੋਜਪੁਰੀ ਫਿਲਮਾਂ ਤੇ ਉਹਨਾਂ ਨੇ ਕੀਤੀਆਂ ਹੀ ਤੇ ਨਾਲ ਹੀ ਨਾਲ ਹਿੰਦੀ ਸਿਨੇਮਾ ਦੇ ਵਿੱਚ ਵੀ ਆਪਣਾ ਸਿੱਕਾ ਆਪਣੀ ਕਲਾ ਜਿਹੜੀ ਹੈ ਉਹ ਅਜ਼ਮਾਉਂਦੇ ਰਹੇ। ਸੁਜੀਤ ਕੁਮਾਰ ਸਾਹਿਬ 90 ਦੇ ਦਹਾਕੇ ਦੇ ਵਿੱਚ ਉਹਨਾਂ ਨੇ ਫਿਲਮਾਂ ਪ੍ਰੋਡਿਊਸ ਕਰਨੀਆਂ ਸ਼ੁਰੂ ਕੀਤੀਆਂ। ਫਿਲਮਾਂ ਆਈਆਂ ਦਰਾਰ, ਸਟਾਰਿੰਗ ਜੂਹੀ ਚਾਵਲਾ ਤੇ ਰਿਸ਼ੀ ਕਪੂਰ, ਅਰਬਾਜ਼ ਖਾਨ ਤੇ ਇਸ ਦੇ ਨਾਲ ਹੀ ਇੱਕ ਜ਼ਿੰਦਗੀ ਦਾ ਨਵਾਂ ਮੋੜ ਸ਼ੁਰੂ ਹੋਇਆ ਜਿੱਥੇ ਐਕਟਰ ਦੇ ਤੌਰ 'ਤੇ ਉਹਨਾਂ ਨੇ ਜੋ ਚੀਜ਼ਾਂ ਸਿਨੇਮਾ ਦੇ ਵਿੱਚੋਂ ਸਿੱਖੀਆਂ ਸੀ, ਜੋ ਬਾਰੀਕੀਆਂ ਦੇਖੀਆਂ ਸੀ, ਉਹਨਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਜਿਹੜੇ ਹੈ ਦਿਖਾਉਣ ਲੱਗੇ ਤੇ ਇਸ ਦੇ ਨਾਲ ਹੀ ਗੱਲਬਾਤ ਕਰੀਏ ਉਹਨਾਂ ਦੀ ਤੇ ਦੋਸਤੋ ਸੁਜੀਤ ਕੁਮਾਰ ਸਾਹਿਬ ਜਿੱਥੇ ਜਿਨ੍ਹਾਂ ਨੇ ਫਿਲਮਾਂ ਬਹੁਤ ਸਾਰੀਆਂ ਪ੍ਰੋਡਿਊਸ ਕੀਤੀਆਂ ਉੱਥੇ ਹੀ ਉਹਨਾਂ ਨੇ ਫਿਲਮਾਂ ਦੇ ਵਿੱਚ ਨਾ ਸਿਰਫ ਭਾਰਤ ਦੇ ਵਿੱਚ ਤੇ ਭਾਰਤ ਦੇ ਬਾਹਰੋਂ ਵੀ ਬਹੁਤ ਸ਼ੋਹਰਤ ਹਾਸਲ ਕੀਤੀ। ਤੇ ਸੁਜੀਤ ਕੁਮਾਰ ਸਾਹਿਬ ਨੂੰ ਹਿੰਦੀ ਤੇ ਭੋਜਪੁਰੀ ਸਿਨੇਮਾ ਦਾ ਇੱਕ ਸੁਪਰ ਸਟਾਰ ਤੇ ਮੰਨਿਆ ਜਾਂਦਾ ਹੈ ਤੇ ਨਾਲ ਹੀ ਨਾਲ ਉਹਨਾਂ ਦੇ ਜਿਹੜੀ ਹੈ ਪਰਫੈਕਟ ਡਾਇਲੋਗ ਡਿਲੀਵਰੀ, ਉਹਨਾਂ ਦੀ ਜ਼ਿੰਦਗੀ ਇਹ ਦੱਸਦੀ ਵੀ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਤੇ ਜ਼ਿੰਦਗੀ ਜਦੋਂ ਵੀ ਤੁਹਾਨੂੰ ਮੌਕਾ ਦੇ ਕੁਝ ਨਵਾਂ ਕਰਨ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ। ਕਿਉਂਕਿ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੇ ਫਿਲਮਾਂ 90s ਦੇ ਵਿੱਚ ਫਿਲਮਾਂ ਪ੍ਰੋਡਿਊਸ ਕਰਨ ਦਾ ਆਈਡੀਆ ਤਾਂ ਬਹੁਤ ਲੰਬੇ ਚਿਰ ਤੋਂ ਸੀਗਾ ਉਹਨਾਂ ਦੇ ਦਿਮਾਗ ਵਿੱਚ, ਪਰ ਹਿੰਮਤ ਨਹੀਂ ਹੁੰਦੀ ਸੀ, ਕਿਤੇ ਨਾ ਕਿਤੇ ਇੱਕ ਡਰ ਸੀ ਕਿ ਜੇਕਰ ਕੋਈ ਫਿਲਮ ਨਾ ਚੱਲੀ, ਦਰਸ਼ਕਾਂ ਨੂੰ ਪਸੰਦ ਨਾ ਆਈ ਫਿਰ ਕੀ ਹੋਏਗਾ। ਪਰ ਉਹਨਾਂ ਨੇ ਆਪਣੇ ਡਰ 'ਤੇ ਜਿੱਤ ਕਰਦੇ ਹੋਏ ਫਿਲਮਾਂ ਪ੍ਰੋਡਿਊਸ ਕਰਨੀਆਂ ਸ਼ੁਰੂ ਕੀਤੀਆਂ ਅਤੇ ਉਹਨਾਂ ਦੀਆਂ ਫਿਲਮਾਂ, ਕਾਫੀ ਫਿਲਮਾਂ ਹਿੱਟ ਹੋਈਆਂ ਅਤੇ ਲਗਾਤਾਰ 2001 ਤੱਕ ਉਹਨਾਂ ਨੇ ਬੈਕ ਟੂ ਬੈਕ ਫਿਲਮਾਂ ਜਿਹੜੀਆਂ ਹੈ ਫਿਲਮਾਂ ਦੇ ਵਿੱਚ, ਚਾਹੇ ਅਸੀਂ ਗੱਲ ਕਰੀਏ ਐਜ਼ ਅ ਐਕਟਰ ਜਾਂ ਫਿਰ ਐਜ਼ ਅ ਪ੍ਰੋਡਿਊਸਰ, ਉਹਨਾਂ ਨੇ ਕੰਮ ਜਿਹੜਾ ਹੈ ਲਗਾਤਾਰ ਜਾਰੀ ਰੱਖਿਆ 2001 ਤੱਕ। ਅਤੇ ਆਖਿਰ ਉਮਰ ਦੇ ਕਾਰਨ ਸਿਹਤ ਹੌਲੀ ਹੌਲੀ ਸਾਥ ਦੇਣਾ ਛੱਡਦੀ ਗਈ ਅਤੇ 2010 ਦੇ ਵਿੱਚ ਹਮੇਸ਼ਾ ਵਾਸਤੇ ਸੁਜੀਤ ਕੁਮਾਰ ਦ ਲੈਜੈਂਡਰੀ ਐਕਟਰ ਦੁਨੀਆ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਗਏ। ਪਰ ਉਹਨਾਂ ਦੀਆਂ ਫਿਲਮਾਂ, ਉਹਨਾਂ ਦੇ ਕਿਰਦਾਰ ਹਮੇਸ਼ਾ ਇੰਜ ਹੀ ਸਿਨੇਮਾ ਦੇ ਵਿੱਚ ਅਮਰ ਰਹਿਣਗੇ ਅਤੇ ਦਰਸ਼ਕਾਂ ਦਾ ਜਦੋਂ ਵੀ ਅਸੀਂ ਫਿਲਮਾਂ ਦੇਖੀਏ ਉਹ ਮਨੋਰੰਜਨ ਕਰਦੇ ਰਹਿਣਗੇ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅੱਜ ਸੁਜੀਤ ਕੁਮਾਰ ਵਾਸਤੇ ਇੰਨਾ ਹੀ, ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਬਾਲੀਵੁੱਡ ਦੇ ਇੱਕ ਖਾਸ ਸਬ ਜੋਨਰਾ ਦੀ, ਉਹ ਫਿਲਮਾਂ ਜੋ ਕਿ ਦੰਤ ਕਥਾਵਾਂ 'ਤੇ ਬਣੀਆਂ, ਇੱਛਾਧਾਰੀ ਨਾਗ

ਨਾਗਿਨ ਦੀਆਂ ਕਹਾਣੀਆਂ ਤਾਂ ਬਹੁਤ ਸੁਣੀਆਂ, ਪਰ ਫਿਲਮਾਂ ਕਦੋਂ ਬਣਨੀਆਂ ਸ਼ੁਰੂ ਹੋਈਆਂ ਅਤੇ ਫਿਲਮਾਂ ਦੇ ਪਿੱਛੇ ਕੀ ਕਹਾਣੀ ਸੀ, ਕਿਸ ਤਰ੍ਹਾਂ ਬਣੀਆਂ, ਇਹ ਸਭ ਜਾਣਾਂਗੇ। ਪਰ ਜਾਂਦੇ ਜਾਂਦੇ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਅਤੇ ਗੀਤ ਦੇ ਮੈਂ ਕਿਹਾ ਜੀ ਬੋਲ ਨੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਹੈ ਫਿਲਮੀ ਦੁਨੀਆ ਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਫੀਫਾ ਵਰਲਡ ਕੱਪ ਦੇ ਅਪਡੇਟ ਸੁਣੋਗੇ।

0: And in Group G, Egypt lead from Iran, Belgium and New Zealand. All four sides could still reach the knockout stages. And for more World Cup news from the BBC, go to bbc.com/football.
1: World Football Update from the BBC.
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਦੋਸਤੋ ਜੇਕਰ ਬਚਪਨ ਦੀਆਂ ਉਸ ਸਮੇਂ ਦੀਆਂ ਗੱਲਾਂ ਕਰੀਏ ਜਦ ਪਹਿਲਾਂ ਨੋਵਲਸ ਹੁੰਦੀਆਂ ਸੀਗੀਆਂ, ਬਹੁਤ ਸਾਰੀਆਂ ਮੈਗਜ਼ੀਨਸ ਹੁੰਦੀਆਂ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਪੜ੍ਹਦੇ ਹੁੰਦੇ ਸੀ, ਅਤੇ ਇਹਨਾਂ ਅਣਗਿਣਤ ਕਹਾਣੀਆਂ ਦੇ ਵਿੱਚੋਂ ਕਹਾਣੀ ਹੁੰਦੀ ਸੀ ਇੱਕ ਇੱਛਾਧਾਰੀ ਨਾਗ ਅਤੇ ਨਾਗਿਨ ਦੀ, ਯਾਦ ਆ ਰਿਹਾ ਕੁਛ? ਸਾਡੀਆਂ ਦੰਤ ਕਥਾਵਾਂ ਦੇ ਵਿੱਚ ਇਸ ਕੋਨਸੈਪਟ ਦਾ ਬਹੁਤ ਜ਼ਿਆਦਾ ਜ਼ਿਕਰ ਸੁਣਨ ਨੂੰ ਮਿਲਦਾ ਹੈ, ਪੜ੍ਹਨ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਇੱਕ ਨਾਗ ਨਾਗਿਨ 100 ਸਾਲਾਂ ਬਾਅਦ ਜਾਂ ਫਿਰ 1000 ਸਾਲਾਂ ਬਾਅਦ ਇਨਸਾਨ ਦਾ ਰੂਪ ਧਾਰ ਲੈਂਦੇ ਆ। ਅਤੇ ਇਹਨਾਂ ਦੰਤ ਕਥਾਵਾਂ 'ਤੇ ਹੀ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਹੈ ਫਿਲਮਾਂ ਜਿਹੜੀਆਂ ਹੈ ਉਹ ਬਣੀਆਂ ਹੈ। ਫਿਲਮੀ ਦੁਨੀਆਂ ਦੇ ਵਿੱਚ ਹੁਣ ਤੁਹਾਨੂੰ ਦੱਸਾਂਗੀ ਉਹਨਾਂ ਹੀ ਕੁਝ ਸੁਪਰ ਹਿੱਟ ਫਿਲਮਾਂ ਬਾਰੇ ਹੀ। ਤੇ ਦੋਸਤੋ ਜੇਕਰ ਗੱਲ ਕਰੀਏ ਦੰਤ ਕਥਾਵਾਂ ਦੀ, ਇਹ ਬੇਸ਼ੱਕ ਇੰਡੀਅਨ ਮਾਇਥੋਲੋਜੀਕਲ ਮਤਲਬ ਕਹਾਣੀਆਂ ਮਿਲਦੀਆਂ ਵਾ ਏਸ਼ੀਅਨ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ, ਪਰ ਸਿਰਫ ਬਾਲੀਵੁੱਡ ਨੇ ਨਹੀਂ ਇਸ ਕੋਨਸੈਪਟ 'ਤੇ ਕਹਾਣੀਆਂ ਬਣਾਈਆਂ, ਹਾਲੀਵੁੱਡ ਦੇ ਵਿੱਚ ਵੀ ਬਹੁਤ ਸਾਰੀਆਂ ਕਹਾਣੀਆਂ ਬਣੀਆਂ ਹੈ ਨਾਗ ਅਤੇ ਨਾਗਿਨ ਦੀਆਂ। ਤੇ ਬਸ ਫਿਰ ਤੇ ਮੈਂ ਕਿਹਾ ਜੀ ਤਿਆਰ ਹੋ ਜਾਓ। ਸਭ ਤੋਂ ਪਹਿਲਾਂ ਦੋਸਤੋ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਪਹਿਲੀ ਜਿਹੜੀ ਫਿਲਮ ਆਈ ਇਸ ਕੋਨਸੈਪਟ 'ਤੇ ਉਹ ਸੀ ਨਾਗਿਨ, ਸੰਨ 1954। ਇਹ ਮਸ਼ਹੂਰ ਹਿੰਦੀ ਫਿਲਮ ਅਤੇ ਇਸਦਾ ਨਿਰਦੇਸ਼ਨ ਕੀਤਾ ਸੀ ਨੰਦ ਲਾਲ ਜਸਵੰਤ ਲਾਲ ਜੀ ਨੇ। ਅਤੇ ਇਸ ਦੀ ਜੀ ਮੁੱਖ ਕਲਾਕਾਰ ਅਸੀਂ ਗੱਲ ਕਰੀਏ ਤਾਂ ਮੁੱਖ ਕਲਾਕਾਰ ਦੇ ਵਿੱਚ ਨਜ਼ਰ ਆਈ ਵਿਜੰਤੀ ਮਾਲਾ ਅਤੇ ਉਹਨਾਂ ਦਾ ਪਰਦੇ ਉੱਤੇ ਸਾਥ ਦਿੱਤਾ ਪ੍ਰਦੀਪ ਕੁਮਾਰ ਨੇ। ਅਤੇ ਇਸ ਫਿਲਮ ਦੀ ਜੇਕਰ ਗੱਲ ਕਰੀਏ ਵਿਜੰਤੀ ਮਾਲਾ ਨੇ ਇਸ ਦੇ ਵਿੱਚ ਬਾਕਮਾਲ ਐਕਟਿੰਗ ਕੀਤੀ। ਖਾਸ ਕਰ ਗੱਲ ਇਹ ਹੈ ਕਿ ਵਿਜੰਤੀ ਮਾਲਾ ਜਿਹੜੀ ਹੈ ਇੱਕ ਟ੍ਰੇਨਡ ਕਲਾਸੀਕਲ ਡਾਂਸਰ ਸੀ ਅਤੇ ਇਸ ਫਿਲਮ ਦੇ ਵਿੱਚ ਜਦ ਉਹਨਾਂ ਨੇ ਸੱਪਾਂ ਵਾਲੀ ਜਿਹੜੀ ਹੈ ਮਸ਼ਹੂਰ ਧੁੰਨ ਦੇ ਉੱਤੇ ਜਦ ਡਾਂਸ ਕੀਤਾ ਕਲਾਸੀਕਲ ਡਾਂਸ, ਅਤੇ ਉਹ ਉਸ ਸਮੇਂ ਸਭ ਤੋਂ ਜ਼ਿਆਦਾ ਉਹਨਾਂ ਦੀ ਪਰਫੋਰਮੈਂਸ ਉਹਨਾਂ ਦੀ ਪਸੰਦੀਦਾ ਪਰਫੋਰਮੈਂਸ ਵਿੱਚੋਂ ਇੱਕ ਸੀ। ਅਤੇ ਇਸ ਦੇ ਨਾਲ ਇੱਕ ਹੋਰ ਸਰਪ੍ਰਾਈਜ਼ ਵਾਲੀ ਗੱਲ ਇਹ ਹੈ ਇਸ ਫਿਲਮ ਦੇ ਬਾਰੇ ਕਿ ਇਸ ਫਿਲਮ ਨੂੰ ਪਹਿਲਾਂ ਜਿਹੜੇ ਬਹੁਤ ਸਾਰੀਆਂ ਹੀਰੋਇਨਸ ਦੇ ਅੱਗੇ ਰੱਖਿਆ ਗਿਆ ਸੀ ਇਸ ਫਿਲਮ ਦੀ ਕਹਾਣੀ ਨੂੰ। ਪਰ ਇਸ ਫਿਲਮ ਦੇ ਵਿੱਚ ਮੌਕਾ ਮਿਲਿਆ ਵਿਜੰਤੀ ਮਾਲਾ ਨੂੰ, ਕਹਿੰਦੇ ਨਾ ਕਿਸਮਤ ਦੀ ਗੱਲ ਹੁੰਦੀ ਹੈ, ਅਤੇ ਕਿਸਮਤ

ਦਜੰਤੀ ਮਾਲਾ ਨੂੰ ਉਹਨਾਂ ਨੇ ਬਾਲੀਵੁੱਡ ਦੀ ਨਾਗਿਨ ਵਜੋਂ ਸਥਾਪਿਤ ਕਰਨਾ ਸੀ ਅਤੇ ਬਸ ਫਿਰ ਦਜੰਤੀ ਮਾਲਾ ਨੇ ਜਦ ਇਹ ਫਿਲਮ ਜਦ ਕੀਤੀ ਅਤੇ ਬਸ ਫਿਰ ਮੈਂ ਕਿਹਾ ਜੀ ਬਾਲੀਵੁੱਡ ਦੇ ਵਿੱਚ ਧਮਾਲ ਹੀ ਪੈ ਗਈਆਂ। ਇਸ ਫਿਲਮ ਦੇ ਜੇਕਰ ਗੀਤਾਂ ਵੱਲ ਚੱਲੀਏ ਤਾਂ ਇਸ ਫਿਲਮ ਦੇ ਸੁਪਰ ਹਿੱਟ ਗੀਤਾਂ ਅਤੇ ਸੱਪਾਂ ਵਾਲੀ ਇੱਕ ਮਸ਼ਹੂਰ ਜਿਹੜੀ ਹੈ ਧੁੰਨ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਅਤੇ ਜਿਹੜੀ ਬੀਨ ਦੀ ਜਿਹੜੀ ਧੁੰਨ ਸੀਗੀ ਨਾ ਇਹ ਅਸਲ ਦੇ ਵਿੱਚ ਕੋਈ ਬੀਨ ਨਹੀਂ ਸੀ ਲਿਆ ਗਿਆ, ਇਸ ਨੂੰ ਤਿਆਰ ਕੀਤਾ ਸੀਗਾ ਕਲੈਵੀਓ ਲੀਨ, ਇੱਕ ਇਲੈਕਟ੍ਰੋਨਿਕ ਕੀਬੋਰਡ ਹੁੰਦਾ ਹੈ, ਉਸ 'ਤੇ ਕੀਤਾ ਸੀ ਕਲਿਆਣਜੀ ਵੀਰ ਜੀ ਸ਼ਾਹ ਨੇ। ਅਤੇ ਇਹੀ ਕਲਿਆਣਜੀ ਵੀਰ ਜੀ ਸ਼ਾਹ ਬਾਅਦ ਵਿੱਚ ਕਲਿਆਣਜੀ ਆਨੰਦ ਜੀ ਦੀ ਜੋੜੀ ਦੇ ਨਾਲ ਮਸ਼ਹੂਰ ਹੋਏ। ਦੋਸਤੋ, ਬਲੈਕ ਐਂਡ ਵਾਈਟ ਦੇ ਵਿੱਚ ਸ਼ੂਟ ਹੋਈ ਫਿਲਮ ਦਾ ਆਖਰੀ ਅੱਧਾ ਘੰਟਾ ਜਿਹੜਾ ਹੈ ਨਾ ਦਰਸ਼ਕਾਂ ਵਾਸਤੇ ਸਰਪ੍ਰਾਈਜ਼ ਸੀ, ਕਿਉਂਕਿ ਉਸ ਅੱਧੇ ਘੰਟੇ ਦੀ ਜਿਹੜੀ ਉਹ ਫਿਲਮ ਸੀ ਉਸ ਵਿੱਚ ਕਲਾਈਮੈਕਸ ਟੈਕਨੀਕਲਰ ਦੇ ਵਿੱਚ ਸ਼ੂਟ ਕੀਤਾ ਗਿਆ ਸੀ ਅਤੇ ਬਲੈਕ ਐਂਡ ਵਾਈਟ ਤੋਂ ਇਕਦਮ ਕਲਰਡ ਦਾ ਉਹ ਸੀਨ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ, ਉਹ ਸਰਪ੍ਰਾਈਜ਼ ਐਲੀਮੈਂਟ। ਅਤੇ ਸੰਗੀਤ ਇਸ ਫਿਲਮ ਦਾ ਤਿਆਰ ਕੀਤਾ ਸੀ ਹੇਮੰਤ ਕੁਮਾਰ ਨੇ ਅਤੇ ਗੀਤ ਇਸ ਫਿਲਮ ਦਾ ਹੀ, ਆਓ ਹੁਣ ਸੁਣਦੇ ਹਾਂ। ਰਾਜਿੰਦਰ ਕ੍ਰਿਸ਼ਨ ਦਾ ਲਿਖਿਆ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ ਇਹ ਮਸ਼ਹੂਰ ਗੀਤ ਮਨ ਡੋਲੇ ਮੇਰਾ ਧਨ ਡੋਲੇ।

ਹਾਂਜੀ, ਫਿਲਮ ਬਾਰੇ ਗੱਲਬਾਤ ਚੱਲ ਰਹੀ ਹੈ ਜੀ। ਫਿਲਮਾਂ ਜੋ ਕਿ ਬੇਸਡ ਹੈ ਉਹਨਾਂ ਕਹਾਣੀਆਂ ਦੇ ਉੱਤੇ ਜਿਸ ਵਿੱਚ ਅਸੀਂ ਪੜ੍ਹਦੇ ਹਾਂ ਸੱਪ ਅਤੇ ਸੱਪਣੀ ਦੀ, ਉਹਨਾਂ ਦੇ ਜੀਵਨ ਬਾਰੇ ਪੜ੍ਹਦੇ ਹਾਂ, ਉਹਨਾਂ ਦੇ ਸੰਘਰਸ਼ਾਂ ਬਾਰੇ ਪੜ੍ਹਦੇ ਹਾਂ, ਅਤੇ ਨਾਲ ਹੀ ਨਾਲ ਇਹ ਵੀ ਪਤਾ ਚੱਲਦਾ ਕਿ ਜਿਹੜੇ ਕਲਾਕਾਰ ਨੇ ਉਹ ਇਸ ਕਿਰਦਾਰ ਨੂੰ ਕਿੰਨੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਫਿਲਮਾਂ ਦੇ ਵਿੱਚ ਜਿਹੜਾ ਹੈ ਦਿਖਾਇਆ। ਦੋਸਤੋ, ਸਮੇਂ ਦੇ ਨਾਲ ਕੁਝ ਅੱਗੇ ਚੱਲਦੇ ਹਾਂ, ਗੱਲ ਕਰੀਏ 1976 ਦੀ ਜਦ ਫਿਲਮ ਰਿਲੀਜ਼ ਹੋਈ ਨਾਗਿਨ। ਇੱਕ ਮਲਟੀ ਸਟਾਰਰ ਫੈਂਟਸੀ ਹੋਰਰ ਬਲੌਕਬਸਟਰ ਹਿੱਟ ਫਿਲਮ ਸੀ ਜਿਸਦਾ ਨਿਰਦੇਸ਼ਨ ਕੀਤਾ ਸੀ ਰਾਜਕੁਮਾਰ ਕੋਹਲੀ ਨੇ। ਤੇ ਦੋਸਤੋ, ਇਹ ਫਿਲਮ ਨਾਗ ਨਾਗਿਨ ਦੇ ਉੱਤੇ ਇੱਕ ਸਬ ਜੋਨਰਾ ਬਣ ਗਿਆ ਬਾਲੀਵੁੱਡ ਦਾ, ਤੇ ਫਿਰ ਦਰਸ਼ਕਾਂ ਦੇ ਪਿਆਰ ਦੇ ਨਾਲ ਬਾਲੀਵੁੱਡ ਤੱਕ ਹੀ ਸੀਮਿਤ ਨਹੀਂ ਰਿਹਾ, ਟੈਲੀਵਿਜ਼ਨ ਦੇ ਵਿੱਚ ਵੀ ਬਹੁਤ ਸਾਰੇ ਡੇਲੀ ਸੋਪ ਓਪਰਾਜ਼ ਜਿਹੜੇ ਨੇ ਉਹ ਇਸ ਦੇ ਉੱਤੇ ਬਣੇ।

नागिन फिल्म की गल करिए इस दी स्टार कास्ट दे विच नजर आए सुनील दत्त, जितेंद्र, रीना रॉय, फिरोज खान, मुमताज, रेखा, कबीर बेदी, संजय खान, विनोद मेहरा वर्गे सितारे। ते हुन चलते इस फिल्म दे प्लॉट वाल। फिल्म दी कहानी बेस्ड है एक प्रोफेसर विजय दी, जो कि इच्छाधारी नाग जो 100 साल पूरे हो जाने तो बाद इंसानी रूप धार लेंदे ने, शक्तियां जिन्हां विच हुंदियां उन्हां दे उत्ते खोज कर रहा हुंदा है, स्टडी कर रहा हुंदा है। ते इस दौरान ही उस दी मुलाकात हुंदी है एक नाग दे नाल। जाने ही अनजाने विच उस नाग दी जड़ी है मदद करदा है, उसकी जान बचांदा है। ते नाग खुश हो के विजय नूं पूर्णमाशी दी रात बुलांदा है ते अपनी प्रेमिका नूं मिलवाण दा वादा करदा है, पर एक वड्डी तरास दी वापरदी है। नाग नागिन दा साथ हमेशा वास्ते छुट जांदा है। ते फिर असल कहानी शुरू हुंदी है कि किवें नागिन बदला लैंदी है। ਇਸ ਫਿਲਮ ਦੇ ਵਿੱਚ ਜੇਕਰ ਡਾਇਰੈਕਟਰ ਦੀ ਗੱਲ ਕਰੀਏ ਤਾਂ ਰਾਜਕੁਮਾਰ ਕੋਹਲੀ ਜਿਹੜੇ ਹੈ ਇਸ ਫਿਲਮ ਦੇ ਵਿੱਚ ਉਹਨਾਂ ਨੇ ਪਹਿਲਾਂ 5 ਟੋਪ ਦੇ ਜਿਹੜੇ ਹੈ ਖਲਨਾਇਕਾਂ ਨੂੰ ਲੈਣ ਦਾ ਸੋਚਿਆ ਸੀ, ਪਰ ਫਿਰ ਉਹਨਾਂ ਨੇ ਸੋਚਿਆ ਕਿ ਖਲਨਾਇਕ ਦੀ ਬਜਾਏ ਕਿਉਂ ਨਾ ਇਸ ਫਿਲਮ ਦੇ ਵਿੱਚ ਜਿਹੜੇ 5 ਕਿਰਦਾਰ ਨੇ, 5 ਦੋਸਤ ਨੇ ਜਿਹੜੇ, ਉਹ ਉਸ ਸਮੇਂ ਦੇ ਮਸ਼ਹੂਰ ਐਕਟਰਸ ਨੂੰ ਲਿਆ ਜਾਏ। ਕਾਰਨ, ਐਕਟਰਸ ਦੇ ਨਾਲ ਜਿਹੜੇ ਹੀਰੋ ਹੁੰਦੇ ਆ ਉਹਨਾਂ ਦੇ ਨਾਲ ਦਰਸ਼ਕਾਂ ਦਾ, ਆਡੀਅੰਸ ਦਾ ਇੱਕ ਖਾਸ ਰਿਸ਼ਤਾ ਹੋ ਜਾਂਦਾ ਹੈ, ਇੱਕ ਜਿਸ ਕਰਕੇ ਡਾਇਰੈਕਟਰ ਦੇ ਮਨ ਵਿੱਚ ਆਇਆ ਕਿ ਹੀਰੋਜ਼ ਨੂੰ ਲੈਣਾ ਜਿੱਥੇ ਇੱਕ ਰਿਸਕ ਵੀ ਹੈ, ਉੱਥੇ ਇੱਕ ਪਲੱਸ ਪੁਆਇੰਟ ਵੀ ਹੋ ਸਕਦਾ ਕਿ ਦਰਸ਼ਕ ਆਪਣੇ ਪਸੰਦੀਦਾ ਹੀਰੋਜ਼ ਕਰਕੇ ਇਹ ਮੂਵੀ ਨਾ ਸਿਰਫ ਦੇਖਣ ਬਲਕਿ ਉਹਨਾਂ ਨੂੰ ਪਸੰਦ ਵੀ ਆਵੇ। ਅਤੇ ਬਸ ਕੁਝ ਇਸ ਤਰ੍ਹਾਂ ਹੀ ਹੋਇਆ, ਉਹਨਾਂ ਨੇ ਉਸ ਸਮੇਂ ਦੇ 5 ਮਸ਼ਹੂਰ ਹੀਰੋਜ਼ ਨੂੰ ਲਿਆ ਅਤੇ ਇਸ ਦੇ ਨਾਲ ਹੀ ਨਾਲ ਹੀਰੋਇਨਸ ਦੇ ਨਾਲ ਉਹਨਾਂ ਦੀ ਜੋੜੀ ਦਰਸ਼ਕਾਂ ਨੇ ਖੂਬ ਪਸੰਦ ਕੀਤੀ। ਅਤੇ ਬਹੁਤ ਸਾਰੀਆਂ ਹੀਰੋਇਨਸ ਨੇ ਇਸ ਕਿਰਦਾਰ ਨੂੰ ਕਰਨ ਤੋਂ ਪਹਿਲਾਂ ਮਨਾ ਕਰ ਦਿੱਤਾ ਸੀ, ਕਿਉਂਕਿ ਇੱਕ ਗ੍ਰੇ ਰੋਲ ਸੀ, ਨੈਗਟਿਵ ਰੋਲ ਸੀ, ਜਿਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਡਰ ਸੀ ਕਿਤੇ ਨਾ ਕਿਤੇ ਇਹ ਰੋਲ ਉਹਨਾਂ ਦੀ ਜਿਹੜੀ ਇਮੇਜ ਹੈ ਬਾਲੀਵੁੱਡ ਦੇ ਵਿੱਚ ਉਸਨੂੰ ਖਰਾਬ ਕਰ ਸਕਦਾ ਹੈ। ਪਰ ਰੀਨਾ ਰੋਏ ਨੇ ਇਸ ਕਿਰਦਾਰ ਨੂੰ ਹਾਂ ਕੀਤਾ ਅਤੇ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਡਿਸੀਜ਼ਨ ਜਿਹੜਾ ਹੈ ਉਹ ਸਾਬਿਤ ਹੋਇਆ, ਕਿਉਂਕਿ ਇਸ ਤੋਂ ਬਾਅਦ ਉਹਨਾਂ ਦੀ ਫਿਲਮਾਂ ਦਾ ਜਿਹੜਾ ਕਰੀਅਰ ਸੀ ਉਸਨੇ ਇੱਕ ਨਵਾਂ ਰੁੱਖ ਲਿਆ। ਅਤੇ ਦੋਸਤੋ, ਸੁਪਰ ਹਿੱਟ ਗੀਤ ਤੇਰੇ ਸੰਗ ਪਿਆਰ ਮੈਂ ਨਹੀਂ ਕਰਨਾ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ, ਦਹਾਕਿਆਂ ਬਾਅਦ ਇਹ ਗੀਤ ਜਿਹੜਾ ਹੈ 2004 ਦੇ ਵਿੱਚ ਰਿਲੀਜ਼ ਹੋਈ ਔਸਕਰ ਜੇਤੂ ਹਾਲੀਵੁੱਡ ਦੀ ਫਿਲਮ ਐਟਰਨਲ ਸਨਸ਼ਾਈਨ ਆਫ ਸਪੋਟਲੈਸ ਮਾਈਂਡ ਦੇ ਬੈਕਗਰਾਊਂਡ ਮਿਊਜ਼ਿਕ ਵਿੱਚ ਵੀ ਵਰਤਿਆ ਗਿਆ। ਮਤਲਬ ਸੋਚੋ 1976 ਦੀ ਇੱਕ ਫਿਲਮ ਦਾ ਗੀਤ ਜਿਸਦਾ ਮਿਊਜ਼ਿਕ ਹਾਲੀਵੁੱਡ ਦੇ ਵਿੱਚ ਲਿਆ ਗਿਆ, ਆਪਣੇ ਆਪ 'ਚ ਹੀ ਇੱਕ ਅਚੀਵਮੈਂਟ ਹੈ। ਇਹ ਸਿਰਫ ਇੱਕ ਫਿਲਮ ਨਹੀਂ ਹੈ, ਹਿੰਦੀ ਸਿਨੇਮਾ ਦੀਆਂ ਬਹੁਤ ਸਾਰੀਆਂ ਫਿਲਮਾਂ ਹੈ ਜਿਨ੍ਹਾਂ ਦੇ ਜਿਹੜੇ ਹੈ ਗੀਤ ਜਿਹੜੇ ਹੈ, ਗੀਤਾਂ ਦੀਆਂ ਜਿਹੜੇ ਮਿਊਜ਼ਿਕ ਹੈ ਉਹਨਾਂ ਨੂੰ ਹਾਲੀਵੁੱਡ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਇਸ ਫਿਲਮ ਦੀ ਤਾਂ ਬਹੁਤ ਸਾਰੇ ਇਸਦੇ ਰੀਮੇਕ ਵੀ ਬਣੇ, ਜਿਹਦੇ ਵਿੱਚ ਇਸਦਾ ਤਮਿਲ ਦੇ ਵਿੱਚ ਰੀਮੇਕ ਬਣਿਆ ਜਿਸਦਾ ਨਾਮ ਸੀ ਨੀਆ, ਅਤੇ 2002 ਦੇ ਵਿੱਚ ਫਿਲਮ ਰਿਲੀਜ਼ ਹੋਈ ਅਕਸ਼ੇ ਕੁਮਾਰ ਸਟਾਰਿੰਗ ਜਾਨੀ ਦੁਸ਼ਮਨ ਏਕ ਅਨ ਕਹੀ ਕਹਾਣੀ, ਇਸ ਫਿਲਮ ਦਾ ਹੀ ਅਸਲ ਦੇ ਵਿੱਚ ਰੀਮੇਕ ਸੀ। ਅਤੇ ਲਓ ਜੀ, ਫਿਰ ਗੀਤ ਦੀ ਤਾਂ ਅਸੀਂ ਗੱਲ ਕਰ ਲਈ ਕਿ ਹਾਲੀਵੁੱਡ ਦੇ ਵਿੱਚ ਇਸਦਾ ਮਿਊਜ਼ਿਕ ਵਰਤਿਆ ਗਿਆ, ਪਰ ਗੀਤ ਸੁਣ ਵੀ ਲੈਂਦੇ ਹਾਂ, ਕੀ ਕਹਿੰਦੇ ਹੋ? ਅਤੇ ਲਓ ਜੀ, ਫਿਰ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਵਾਸਤੇ ਪੇਸ਼ ਹੈ ਆਵਾਜ਼ ਲਤਾ ਮੰਗੇਸ਼ਕਰ ਦੀ।

ਨਾਗ ਨਾਗਿਨ ਤੇ ਨਾਗਮਨੀ ਫਿਲਮਾਂ ਦੇ ਵਿੱਚ ਅਕਸਰ ਅਸੀਂ ਇਹ ਤਿੰਨ ਚੀਜ਼ਾਂ ਦੇਖਦੇ ਹਾਂ ਜਿੰਨੀਆਂ ਵੀ ਫਿਲਮਾਂ ਇਸ ਤੇ ਬੇਸਡ ਨੇ। ਦੋਸਤੋ ਜਦੋਂ ਛੋਟੇ ਹੁੰਦੇ ਟੀਵੀ ਦੇ ਇੱਕ ਨਾਟਕ ਆਉਂਦਾ ਹੁੰਦਾ ਸੀਗਾ ਨਾਗਿਨ, ਅਤੇ ਉਹ ਜਦੋਂ ਸੀਰੀਅਲ ਆਉਂਦਾ ਹੁੰਦਾ ਸੀ ਨਾ ਅਤੇ ਉਸ ਸੀਰੀਅਲ ਨੂੰ ਦੇਖ ਕੇ ਸੱਚੀ ਇੱਦਾਂ ਹੀ ਲੱਗਦਾ ਸੀ ਕਿ ਅਸਲ ਦੇ ਵਿੱਚ ਨਾਗ ਨਾਗਿਨ ਹੁੰਦੇ ਆ ਜੋ ਕਿ ਬਿਲਕੁਲ ਹੂ ਬਹੂ ਇਨਸਾਨਾਂ ਵਾਂਗੂ ਹੀ ਦਿਖਦੇ ਨੇ। ਅਤੇ ਇੱਕ ਕਹਿੰਦੇ ਇੱਕ ਕਲਾਕਾਰ ਦਾ ਹੀ ਇੱਕ ਜਾਦੂ ਹੁੰਦਾ ਕਿ ਉਹ ਜਦ ਕਿਸੇ ਵੀ ਕਿਰਦਾਰ ਨੂੰ ਪਲੇ ਕਰਦਾ ਹੈ, ਕਿਸੇ ਵੀ ਕਿਰਦਾਰ ਦੇ ਵਿੱਚ ਉਤਰਦਾ ਹੈ ਤਾਂ ਉਹ ਉਸ ਕਿਰਦਾਰ ਨੂੰ ਇੰਨੀ ਬਾਖੂਬੀ ਸਮਝਦਾ ਹੈ, ਮਹਿਸੂਸ ਕਰਦਾ ਹੈ ਕਿ ਸਾਹਮਣੇ ਵਾਲੇ ਨੂੰ ਜੇ ਇਹ ਲੱਗ ਗਿਆ ਕਿ ਹਾਂ ਅਸਲ ਦੇ ਵਿੱਚ ਇਹ ਚੀਜ਼ ਇੰਜ ਹੀ ਹੁੰਦੀ ਹੈ, ਕਿਰਦਾਰ ਇੰਜ ਹੀ ਹੋਣਾ ਚਾਹੀਦਾ, ਅਤੇ ਇਹੀ ਇੱਕ ਕਲਾਕਾਰ ਦੀ ਜਿੱਤ ਵੀ ਹੁੰਦੀ ਹੈ। ਹੁਣ ਅਗਲੀ ਜਿਸ ਫਿਲਮ ਬਾਰੇ ਤੁਹਾਨੂੰ ਦੱਸਣ ਜਾ ਰਹੀ ਹਾਂ ਨਾ, ਇਹ ਫਿਲਮ ਜਦੋਂ ਮੈਂ ਪਹਿਲੀ ਵਾਰੀ ਦੇਖੀ ਸੀ ਬਚਪਨ ਦੇ ਵਿੱਚ, ਅਤੇ ਉਸ ਸਮੇਂ ਮੈਨੂੰ ਇਸ ਐਕਟਰੈਸ ਤੋਂ ਵਾਕਈ ਉਸਦੀਆਂ ਅੱਖਾਂ ਤੋਂ ਮੈਨੂੰ ਡਰ ਲੱਗਣ ਲੱਗ ਪਿਆ ਸੀ, ਅਤੇ ਮੈਨੂੰ ਇੰਝ ਹੀ ਲੱਗਦਾ ਸੀ ਕਿ ਅਸਲ ਦੇ ਵਿੱਚ ਇਹਨਾਂ ਕੋਲ ਕੋਈ ਸੁਪਰਨੈਚੁਰਲ ਪਾਵਰਸ ਨੇ। ਜੀ ਹਾਂ, ਗੱਲ ਕਰੀਏ 1986 ਦੇ ਵਿੱਚ ਰਿਲੀਜ਼ ਹੋਈ ਫਿਲਮ ਨਗੀਨਾ, ਜਿਸ ਫਿਲਮ ਨੇ ਬਲੋਕ ਬਸਟਰ ਹਿੱਟ ਦਾ ਰਿਕਾਰਡ ਤਾਂ ਬਣਾਇਆ ਹੀ ਬਣਾਇਆ, ਅਤੇ ਨਾਲ ਹੀ ਇਸ ਫਿਲਮ ਦੀ ਲੀਡ ਐਕਟਰੈਸ ਨੇ ਆਪਣੇ ਦਮ 'ਤੇ ਹੀ ਬਾਕਸ ਆਫਿਸ ਹਿਲਾ ਦਿੱਤਾ ਸੀ। ਜੀ ਹਾਂ, ਸਟਾਰਿੰਗ ਸ਼੍ਰੀਦੇਵੀ ਜੋ ਕਿ ਇਸ ਫਿਲਮ ਦੇ ਵਿੱਚ ਨਾਗਿਨ ਦੇ ਕਿਰਦਾਰ ਵਿੱਚ ਨਜ਼ਰ ਆਈ, ਅਤੇ ਉਹਨਾਂ ਦੇ ਨਾਲ ਸਕਰੀਨ 'ਤੇ ਨਜ਼ਰ ਆਏ ਰਿਸ਼ੀ ਕਪੂਰ ਅਤੇ ਭੈਰਵ ਨਾਥ ਦਾ ਕਿਰਦਾਰ ਕੀਤਾ ਅਮਰੀਸ਼ ਪੁਰੀ ਨੇ। ਅਤੇ ਦੋਸਤੋ ਇਸ ਫਿਲਮ ਨਗੀਨਾ ਦਾ ਜਿਹੜਾ ਪਹਿਲਾ ਕਿਰਦਾਰ ਸੀ ਨਾਗਿਨ ਦਾ, ਇਹ ਜੈਪ੍ਰਦਾ ਨੂੰ ਮਿਲਿਆ ਸੀ। ਫਿਲਮ ਮੇਕਰਸ ਨੂੰ ਲੱਗਦਾ ਸੀ ਕਿ ਜੈਪ੍ਰਦਾ ਇਸ ਕੈਰੈਕਟਰ ਵਾਸਤੇ ਪਰਫੈਕਟ ਹੈ, ਪਰ ਜੈਪ੍ਰਦਾ ਨੂੰ ਨਾਗਾ ਤੋਂ ਬਹੁਤ ਜ਼ਿਆਦਾ, ਸਨੇਕਸ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੀ, ਅਤੇ ਉਸਨੇ ਇਸ ਡਰ ਦੇ ਕਾਰਨ ਮਨਾ ਕਰ ਦਿੱਤਾ। ਅਤੇ ਇਸ ਤਰ੍ਹਾਂ ਫਿਲਮ ਦੇ ਵਿੱਚ ਐਂਟਰੀ ਹੁੰਦੀ ਹੈ ਜੀ ਸ਼੍ਰੀਦੇਵੀ ਦੀ। ਸ਼੍ਰੀਦੇਵੀ ਦੀ ਫਿਲਮ ਕਰਦੀ ਹੈ, ਅਤੇ ਇਸ ਫਿਲਮ ਦੇ ਵਿੱਚ ਉਹਨਾਂ ਨੇ ਨਾਗਿਨ ਦੇ ਕੈਰੈਕਟਰ ਦੇ ਵਿੱਚ ਐਸੀ ਜਾਨ ਭਰੀ ਜੋ ਕਿ ਕਿਰਦਾਰ ਅਮਰ ਕਰਦੀ, ਅਤੇ ਮਸ਼ਹੂਰ ਸਨੇਕ ਡਾਂਸ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਗੀਤ ਮੈਂ ਤੇਰੀ ਦੁਸ਼ਮਣ ਦੁਸ਼ਮਣ ਤੂੰ ਮੇਰਾ। ਅਤੇ ਇਸ ਫਿਲਮ ਦੇ ਵਿੱਚ ਨਾ ਸਿਰਫ ਸ਼੍ਰੀਦੇਵੀ ਦੀ ਤਾਰੀਫ ਕਰਨਾ ਬਣਦਾ ਹੈ, ਬਲਕਿ ਇਸ ਫਿਲਮ ਦੇ ਵਿੱਚ ਨੈਗੇਟਿਵ ਕਿਰਦਾਰ ਕਰਨ ਵਾਲੇ ਅਮਰੀਸ਼ ਪੁਰੀ ਦੀ ਵੀ ਤਾਰੀਫ ਹੋਣੀ ਚਾਹੀਦੀ ਹੈ, ਕਾਰਨ ਇਸ ਫਿਲਮ ਦੇ ਵਿੱਚ ਉਹਨਾਂ ਨੇ ਆਪਣੇ ਕਿਰਦਾਰ ਨੂੰ ਇੰਨੀ ਬਾਖੂਬੀ ਅਦਾ ਕੀਤਾ ਕਿ ਅਸਲ ਦੇ ਵਿੱਚ ਉਹਨਾਂ ਦਾ ਜਦ ਸਕਰੀਨ 'ਤੇ ਉਹਨਾਂ 'ਤੇ ਕੈਮਰਾ ਪੈਂਦਾ ਸੀ ਨਾ, ਅਸਲ ਦੇ ਵਿੱਚ ਡਰ ਲੱਗਣ ਲੱਗ ਪੈਂਦਾ ਸੀਗਾ। ਅਤੇ ਭੈਰਵ ਨਾਥ ਦਾ ਜਿਹੜਾ ਉਹਨਾਂ ਨੇ ਕਿਰਦਾਰ ਕੀਤਾ, ਕਹਿੰਦੇ ਬਿਨਾਂ ਅੱਖਾਂ ਚਪਕੇ ਉਹਨਾਂ ਨੇ ਆਪਣੀ ਜਿਹੜੀ ਹੈ ਪਰਫੋਰਮੈਂਸ ਦਿੱਤੀ ਸੀਗੀ। ਇਸ ਫਿਲਮ ਦੇ ਹਿੱਟ ਹੋ ਜਾਣ ਤੋਂ ਬਾਅਦ ਇਸ ਫਿਲਮ ਦਾ ਕੁਝ ਸਾਲਾਂ ਬਾਅਦ ਸੀਕੁਅਲ ਵੀ ਬਣਿਆ, ਸੀਕੁਅਲ ਬਾਰੇ ਵੀ ਗੱਲਬਾਤ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਇਸ ਫਿਲਮ ਦਾ ਇਹ ਬਲੋਕਬਸਟਰ ਹਿੱਟ ਗੀਤ। ਅਤੇ ਇਸ ਗੀਤ ਦੇ ਵਿੱਚ ਸ਼੍ਰੀਦੇਵੀ ਜਦ ਬੀਨ ਦੀ ਆਵਾਜ਼ 'ਤੇ ਨੱਚਦੀ ਹੈ, ਅਤੇ ਨਾਲ ਪਿੱਛੇ ਲਤਾ ਮੰਗੇਸ਼ਕਰ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ, ਅਤੇ ਇਸ ਗੀਤ 'ਤੇ

ਜੀ ਮੈਂ ਕਿਹਾ ਜੀ ਵੈਲਕਮ ਬੈਕ ਹੈ ਜੀ, ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ ਤੁਹਾਡਾ ਪਸੰਦੀਦਾ, ਜਿਸ ਵਿੱਚ ਗੱਲਬਾਤ ਕਰ ਰਹੇ ਹਾਂ ਜੋ ਸੀ ਉਹਨਾਂ ਫਿਲਮਾਂ ਦੀ ਜੋ ਕਿ ਆਧਾਰਿਤ ਨੇ ਦੰਤ ਕਥਾਵਾਂ ਦੇ ਉੱਤੇ, ਨਾਗ ਨਾਗਿਨ ਦੀ ਅਮਰ ਪ੍ਰੇਮ ਕਹਾਣੀ ਦੇ ਉੱਤੇ। ਅਤੇ ਜਦ ਨਾਗ ਨਾਗਿਨ ਦੀ ਗੱਲ ਹੁੰਦੀ ਹੈ ਅਤੇ ਜ਼ਿਕਰ ਇੱਥੇ ਆਉਂਦਾ ਨਾਗਮਣੀ ਦਾ, ਅਤੇ ਕਹਾਣੀਆਂ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਨਾਗ ਨਾਗਿਨ ਹੁੰਦੇ ਆ ਇੱਛਾਧਾਰੀ, ਉਹ ਨਾਗਮਣੀ ਦੀ ਹਿਫਾਜ਼ਤ ਕਰਦੇ ਨੇ।

ਦੋਸਤੋ, ਪ੍ਰੋਗਰਾਮ ਦੇ ਵਿੱਚ ਕੁਝ ਹੀ ਸਮਾਂ ਬਾਕੀ ਹੈ ਫਿਲਮੀ ਦੁਨੀਆ ਵਿੱਚ, ਤੇ ਫਿਲਮੀ ਦੁਨੀਆ ਦੇ ਵਿੱਚ ਫਿਲਮਾਂ ਦਾ ਜਿਹੜਾ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਤਾਂ ਸਿਲਸਿਲਾ ਅੱਗੇ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿਉਂਕਿ ਅੱਜ ਹੈ ਸ਼ੁੱਕਰਵਾਰ ਦੀ ਰਾਤ, ਤੇ ਸ਼ੁੱਕਰਵਾਰ ਦੀ ਰਾਤ ਕੀ ਹੁੰਦਾ ਖਾਸ? ਹੁੰਦਾ ਤੁਹਾਡੇ ਵਾਸਤੇ ਪ੍ਰੋਗਰਾਮ ਪਬਲਿਕ ਮੰਚ, ਜਿਸ ਵਿੱਚ ਗੱਲਬਾਤ ਕਰਦੇ ਹਾਂ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ, ਇੱਕ ਅਜਿਹਾ ਵਿਸ਼ਾ ਜਿਸ 'ਤੇ ਤੁਹਾਡੇ ਵਿਚਾਰ ਜਾਣੇ ਜਾਂਦੇ ਹੈ, ਤੁਹਾਨੂੰ ਮੌਕਾ ਮਿਲਦਾ ਆਪਣੀ ਵਿਚਾਰ, ਤੁਸੀਂ ਉਸ ਵਿਸ਼ੇ ਬਾਰੇ ਕੀ ਸੋਚਦੇ ਹੋ, ਕੀ ਹਕੀਕਤ ਹੈ, ਉਹ ਸਭ ਦੱਸਣ ਦਾ ਮੌਕਾ ਮਿਲਦਾ ਹੈ ਪਬਲਿਕ ਮੰਚ ਦੇ ਜ਼ਰੀਏ। ਅਤੇ ਅੱਜ ਦੇ ਵਿਸ਼ੇ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਪਹਿਲਾਂ ਹੀ ਕਿ ਅੱਜ ਸਾਡਾ ਵਿਸ਼ਾ ਹੈ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਉੱਤੇ। ਅਤੇ ਬਸ ਫਿਰ ਨੰਬਰ ਹੈ ਜੀ 01823424 01 1 2 3 4 2 1 7 4, ਇਹ ਨੰਬਰ ਹੈ ਜਿਸ 'ਤੇ ਤੁਸੀਂ ਮਿਲਾਉਣਾ ਹੈ ਫੋਨ, ਅਤੇ ਠੀਕ 8:02 'ਤੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਪਬਲਿਕ ਮੰਚ। ਅਤੇ ਫਿਲਮੀ ਦੁਨੀਆ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਗੱਲ ਕਰਦੇ ਹਾਂ ਅਗਲੀ ਫਿਲਮ, ਜੋ ਕਿ ਫਿਲਮ ਨਾਗਿਨ ਦਾ ਹੀ ਸੀਕੁਅਲ ਹੈ, 1989 ਦੇ ਵਿੱਚ ਰਿਲੀਜ਼ ਹੋਈ ਫਿਲਮ ਨਿਗਾਹੇ। ਇਹ ਫਿਲਮ ਜਦੋਂ ਬਣੀ ਇਸ ਵਿੱਚ ਸ਼੍ਰੀਦੇਵੀ ਦਾ ਡਬਲ ਰੋਲ ਸੀ, ਰਜਨੀ ਅਤੇ ਨੀਲਮ ਦੇ ਕਿਰਦਾਰ ਦੇ ਵਿੱਚ ਨਜ਼ਰ ਆਈ। ਅਸਲ ਵਿੱਚ ਨੀਲਮ ਰਜਨੀ ਦੀ ਹੀ ਧੀ ਹੁੰਦੀ ਹੈ, ਅਤੇ ਕਹਾਣੀ ਅੱਗੇ ਚੱਲਦੀ ਹੈ ਜਦ ਨਾਗਿਨ, ਨਾਗ ਅਤੇ ਨਾਗਿਨ, ਯਾਨੀ ਕਿ ਪਹਿਲੇ ਪਾਰਟ ਦੇ ਵਿੱਚ ਰਜਨੀ ਅਤੇ ਰਾਜੀਵ ਜਿਨ੍ਹਾਂ ਦਾ ਵਿਆਹ ਹੋ ਜਾਂਦਾ, ਉਹਨਾਂ ਦੀ ਇਸ ਫਿਲਮ ਦੇ ਵਿੱਚ, ਇਸ ਪਾਰਟ ਦੇ ਵਿੱਚ ਕਾਰ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ, ਅਤੇ ਤੀ ਨੀਲਮ ਸ਼ਹਿਰ ਵਿੱਚ ਪੜ੍ਹਾਈ ਪੂਰੀ ਕਰ ਜਦੋਂ ਆਪਣੇ ਵਾਪਸ ਆਪਣੇ ਪੁਰਖਿਆਂ ਦੇ ਘਰ ਜਾਂਦੀ ਹੈ, ਅਤੇ ਉਸਨੂੰ ਉੱਥੇ ਅਹਿਸਾਸ ਹੁੰਦਾ ਕਿ ਆਪਣੀ ਮਾਂ ਦੀ ਤਰ੍ਹਾਂ ਉਸਦੇ ਕੋਲ ਵੀ ਕੁਝ ਜਾਦੂਈ ਸ਼ਕਤੀਆਂ ਹੈ, ਕਿ ਉਹ ਸੱਪਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣ ਸਕਦੀ ਹੈ, ਉਹਨਾਂ ਨਾਲ ਗੱਲਬਾਤ ਕਰ ਸਕਦੀ ਹੈ। ਅਤੇ ਇਸ ਵਿੱਚ ਪੈਰੂਨਾਥ ਦੀ ਬਜਾਏ ਨਜ਼ਰ ਆਏ ਉਹਨਾਂ ਦਾ ਚੇਲਾ ਗੋਰਖਨਾਥ, ਜਿਸ ਦਾ ਕਿਰਦਾਰ, ਜਿਸ ਦੇ ਵਿੱਚ ਅਨੁਪਮ ਖੈਰ ਜਿਹੜੇ ਨਜ਼ਰ ਆਏ। ਪਰ ਅਨੁਪਮ ਖੈਰ ਤੋਂ ਜਦ ਪੁੱਛਿਆ ਗਿਆ ਇੱਕ ਇੰਟਰਵਿਊ ਦੇ ਵਿੱਚ ਕਿ ਨਿਗਾਹੇ ਫਿਲਮ ਦੇ ਵਿੱਚ

ਉਹਨਾਂ ਦਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਅਤੇ ਅਨੁਪਮ ਖੈਰ ਨੇ ਕਿਹਾ ਕਿ ਨਾਗਿਨ ਫਿਲਮ ਦੇ ਵਿੱਚ ਅਨੂ ਜਿਹੜੇ ਸੀਗੇ ਆਪਣੇ ਮੋਗੈਂਬੋ ਯਾਨੀ ਕਿ ਅਮਰੀਸ਼ ਪੁਰੀ, ਉਹਨਾਂ ਨੇ ਕਿਰਦਾਰ ਇੰਨਾ ਦਮਦਾਰ ਕੀਤਾ ਸੀਗਾ ਕਿ ਉਹਨਾਂ ਦਾ ਕੁਝ ਮੁਕਾਬਲਾ ਕਰਦੇ ਕਰਦੇ ਮੁਕਾਬਲਾ ਤਾਂ ਹੋ ਨਹੀਂ ਪਾਇਆ, ਪਰ ਉਹਨਾਂ ਨੇ ਫਿਲਮ ਦੇ ਵਿੱਚ ਕੁਝ ਓਵਰ ਐਕਟਿੰਗ ਜ਼ਰੂਰ ਕਰ ਦਿੱਤੀ। ਅਤੇ ਅਮਰੀਸ਼ ਪੁਰੀ ਨੇ ਖੁਦ ਕਿਹਾ ਕਿ ਇਹ ਫਿਲਮ ਜਿਹੜੀ ਹੈ ਉਹਨਾਂ ਦੀ ਜ਼ਿੰਦਗੀ ਦੀਆਂ ਉਹਨਾਂ ਫਿਲਮਾਂ ਵਿੱਚੋਂ ਜਿਸ ਵਿੱਚ ਉਹ ਆਪਣੀ ਪਰਫੋਰਮੈਂਸ ਤੋਂ ਜ਼ਿਆਦਾ ਖੁਸ਼ ਨਹੀਂ ਸੀ। ਅਤੇ ਇਸ ਫਿਲਮ ਦਾ ਸੀਕੁਅਲ ਵੀ ਬਣਨਾ ਸੀ, ਪਰ ਇਸ ਫਿਲਮ ਦਾ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਿਆਰ ਨਾ ਮਿਲਣ ਕਰਕੇ ਡਾਇਰੈਕਟਰਸ ਨੇ ਇਹਦਾ ਤੀਸਰਾ ਪਾਰਟ ਬਣਾਉਣ ਦਾ ਫੈਸਲਾ ਰੱਦ ਕਰ ਦਿੱਤਾ। ਅਤੇ ਆਓ ਫਿਰ ਸੁਣਦੇ ਹਾਂ ਇਸ ਫਿਲਮ ਦਾ ਹੀ ਇੱਕ ਗੀਤ ਜਿਸਨੂੰ ਆਵਾਜ਼ ਦਿੱਤੀ ਹੈ ਜੀ ਸੁਰੇਸ਼ ਅਤੇ ਅਨੁਰਾਧਾ ਪੌਡਵਾਲ ਨੇ।

ਟੀ20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਸ਼ਾਮ 6 ਵਜੇ ਬੈਲਫਾਸਟ ਵਿੱਚ ਖੇਡਿਆ ਜਾਵੇਗਾ। ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ। ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 9 ਵਜੇ, ਤੇ ਹੁਣ ਤੋਂ ਕੁਝ ਚਿਰ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਲੈ ਕੇ ਪ੍ਰੋਗਰਾਮ ਪਬਲਿਕ ਮੰਚ।

ਖੁਸ਼ਾਮਦੀਦ, ਨਮਸਕਾਰ, ਆਦਾਬ। ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਟਿਊਨਿੰਗ ਕੀਤਾ ਹੋਇਆ ਤੁਸੀਂ ਮੇਰੇ ਯਾਨੀ ਕਿ ਆਪਣੀ ਦੋਸਤ ਆਰਜੇ ਨੇਹਾ ਰਲਾਂ ਦੇ ਨਾਲ। ਤੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਸਾਰੇ ਹੀ ਸਰੋਤਿਆਂ ਦਾ, ਇਸ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਪਬਲਿਕ ਮੰਚ। ਪਬਲਿਕ ਮੰਚ ਉਹ ਪ੍ਰੋਗਰਾਮ ਜੋ ਸਮਾਜ ਦੀ ਸੰਜੀਦਗੀ ਵਾਲੇ ਮਾਮਲੇ ਉੱਤੇ ਗੱਲਬਾਤ ਕਰਦਾ ਹੈ, ਜਿਸ 'ਤੇ ਤੁਹਾਡੀ ਜਿਹੜੀ ਹੈ ਅਸੀਂ ਰਾਏ ਜਾਣਦੇ ਹਾਂ, ਤੁਹਾਡੇ ਵਿਚਾਰ ਜਾਣਦੇ ਹਾਂ। ਅਤੇ ਜਿਵੇਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਹੈ 26 ਜੂਨ। ਹਾਂ, ਅਤੇ ਹਰ ਸਾਲ 26 ਜੂਨ ਨੂੰ ਦੋਸਤੋ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਜਿਹੜਾ ਹੈ ਮਨਾਇਆ ਜਾਂਦਾ ਹੈ। ਅਤੇ ਇਸ ਦਿਵਸ ਦਾ ਮੁੱਖ ਉਦੇਸ਼ ਕੀ ਹੈ? ਉਦੇਸ਼ ਇੱਕੋ ਹੈ, ਨਸ਼ਿਆਂ ਤੋਂ ਬਚਾਉਣਾ ਆਪਣੇ ਲੋਕਾਂ ਨੂੰ, ਆਪਣੀ ਜਨਤਾ ਨੂੰ।

ਨਸ਼ੇ ਜੋ ਅਸੀਂ ਸਭ ਜਾਣਦੇ ਹਾਂ, ਇਹ ਨਸ਼ੇ ਘਰ ਪੂਰਾ ਜਿਹੜਾ ਹੈ ਬਰਬਾਦ ਕਰ ਦਿੰਦੇ ਨੇ। ਤੇ ਇਹਨਾਂ ਦੀ ਤਸਕਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸਦੀ ਵਰਤੋਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਤੇ ਇਸ ਦੇ ਨਾਲ ਜੁੜੀਆਂ ਸਮਾਜਿਕ, ਆਰਥਿਕ ਅਤੇ ਸਿਹਤ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਵਾ, ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੀ ਅੱਜ ਦੇ ਦਿਨ ਦਾ ਮਕਸਦ ਹੈ। ਤੇ ਇਹ ਦਿਨ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਤੇ ਮੰਚ ਹੈ ਤੁਹਾਡੇ ਸਭ ਵਾਸਤੇ। ਅੱਜ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਕਿ ਤੁਹਾਡੇ ਆਲੇ ਦੁਆਲੇ ਕਿ ਕੋਈ ਨਸ਼ਾ ਵੇਚਣ ਜੋ ਕੋਈ ਮਾਮਲਾ ਹੈ ਨਸ਼ਾ ਤਸਕਰੀ ਦਾ, ਕੋਈ ਆਲੇ ਦੁਆਲੇ ਕੋਈ ਅਜਿਹੀ ਘਟਨਾ, ਕੋਈ ਅਜਿਹਾ ਸ਼ਖਸ ਜੋ ਤੁਹਾਡੀ ਨਜ਼ਰ ਦੇ ਵਿੱਚ ਹੀ ਇੱਕ ਮਾਸੂਮ ਜੀ ਇੱਕ ਜ਼ਿੰਦਗੀ ਗੁਜ਼ਾਰ ਰਿਹਾ ਸੀ ਸਾਧਾਰਨ ਜੀ, ਪਰ ਨਸ਼ਿਆਂ ਨੇ ਉਸ ਮਾਸੂਮ ਜੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਖਰਾਬ ਕੀਤਾ, ਕਿਸ ਤਰ੍ਹਾਂ ਨਕਾਰਾਤਮਕਤਾ ਜੀਵਨ ਦੇ ਵਿੱਚ ਭਰ ਦਿੱਤੀ, ਤੇ ਕੀ ਕੋਈ ਉਮੀਦ ਦੀ ਕਿਰਨ ਦਿਖੀ। ਤੇ ਇਸ ਦੇ ਨਾਲ ਹੀ ਸਮਾਜ ਤੇ ਨਸ਼ਾ, ਵੱਧਦਾ ਨਸ਼ਾ ਕਿਵੇਂ ਰੋਕਿਆ ਜਾ ਸਕਦਾ, ਇਸ ਬਾਰੇ ਗੱਲਬਾਤ ਕਰਨੀ ਹੈ। ਤੇ ਨੰਬਰ ਫਟਾਫਟ ਨੋਟ ਕਰ ਲਵੋ ਜੀ, ਨੰਬਰ ਹੈ 0181 8142174, 01814241744। ਜਦ ਤੱਕ ਤੁਸੀਂ ਫੋਨ ਮਿਲਾ ਰਹੇ ਤਦ ਤੱਕ ਅਸੀਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਆਵਾਜ਼ ਸ਼੍ਰੇਆ ਘੋਸ਼ਾਲ ਤੇ ਸੁਖਵਿੰਦਰ ਸਿੰਘ ਦੀ।

ਇੱਕ ਮਾਂ ਦੀਆਂ ਅੱਖਾਂ ਵਿੱਚ ਉਡੀਕ, ਇੱਕ ਪਿਤਾ ਦੇ ਦਿਲ ਵਿੱਚ ਚਿੰਤਾ, ਇੱਕ ਭੈਣ ਦੀ ਦੁਆ ਅਤੇ ਇੱਕ ਬੱਚੇ ਦੇ ਸੁਪਨੇ, ਨਸ਼ੇ ਦੀ ਲੱਤ, ਇਹ ਸਭ ਕੁਝ ਖੋ ਸਕਦੀ ਹੈ।

ਦੋਸਤੋ, ਕਈ ਵਾਰ ਇੱਕ ਨਸ਼ਾ ਸਿਰਫ ਇੱਕ ਵਿਅਕਤੀ ਨੂੰ ਨਹੀਂ ਸਗੋਂ ਉਸਦੇ ਪੂਰੇ ਪਰਿਵਾਰ ਦੀਆਂ ਖੁਸ਼ੀਆਂ, ਸੁਪਨੇ ਤੇ ਭਵਿੱਖ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਤੇ ਇਨਸਾਨ ਨੂੰ ਪਤਾ ਵੀ ਨਹੀਂ ਚੱਲਦਾ। ਪਰ ਅੱਜ ਦਾ ਦਿਨ ਸਿਰਫ ਸਮੱਸਿਆ ਦੀ ਗੱਲ ਕਰਨ ਲਈ ਨਹੀਂ ਸਗੋਂ ਹੱਲ, ਉਮੀਦ ਤੇ ਨਵੀਂ ਸ਼ੁਰੂਆਤ ਦੀ ਗੱਲ ਕਰਨ ਲਈ ਹੈ। ਪ੍ਰੋਗਰਾਮ ਪਬਲਿਕ ਮੰਚ, ਜਿਸ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਨੰਬਰ ਹੈ 01 8 1 23 42 174, 01 8 1 2 3 4 2 1 7 4। ਦੋਸਤੋ, ਅੱਜ ਦੇ ਦਿਨ ਦੇ ਮਕਸਦ ਦੀ ਜਿਵੇਂ ਗੱਲ ਕੀਤੀ ਕਿ ਅੱਜ ਦੇ ਦਿਨ ਦਾ ਮਕਸਦ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਹੈ, ਲੋਕਾਂ ਨੂੰ ਵਾਪਿਸ ਕੁਦਰਤ ਦੇ ਨਾਲ ਜੁੜਨ ਵਾਸਤੇ ਉਤਸ਼ਾਹਿਤ ਕਰਨਾ ਹੈ। ਇਸ ਦਿਨ ਦੀ ਸ਼ੁਰੂਆਤ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਦੋਸਤੋ, 1987 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਕੀਤੀ ਜਾਂਦੀ ਹੈ ਇਸ ਦਿਨ ਦੀ ਸ਼ੁਰੂਆਤ। ਉਦੋਂ ਤੋਂ ਹਰ ਸਾਲ 26 ਜੂਨ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ ਕਾਨੂੰਨ ਦੀ ਨਹੀਂ ਸਗੋਂ ਸਮਾਜ ਦੀ ਹੈ, ਪਰਿਵਾਰ ਦੀ ਹੈ ਅਤੇ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਤੇ ਦੋਸਤੋ, ਕਈ ਵਾਰ ਜੇ ਅਸੀਂ ਅੰਕੜੇ ਵੱਲ ਨਜ਼ਰ ਘੁਮਾਈਏ ਤੇ ਉਹ ਸੱਚ ਬਿਆਨ ਕਰਦੇ ਨੇ ਜੋ ਸ਼ਬਦ ਨਹੀਂ ਕਰ ਸਕਦੇ। ਜਿਵੇਂ

ਵਰਲਡ ਡਰੱਗ ਰਿਪੋਰਟ 2025 ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਮੁਤਾਬਕ ਦੁਨੀਆ ਭਰ ਵਿੱਚ ਲਗਭਗ 31,60,00,000 ਲੋਕਾਂ ਨੇ 2023 ਦੌਰਾਨ ਕਿਸੇ ਨਾ ਕਿਸੇ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਦੀ ਵਰਤੋਂ ਕੀਤੀ। ਇਹ 2013 ਦੇ ਮੁਕਾਬਲੇ ਕਾਫੀ ਜ਼ਿਆਦਾ ਵਾਧਾ ਹੈ। ਇਸ ਬਾਰੇ ਗੱਲਬਾਤ ਕਰਾਂਗੇ ਪਰ ਪਹਿਲਾਂ ਚੱਲਦੇ ਹਾਂ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਇਸ ਖਾਸ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ। ਹੈਲੋ ਹੈਲੋ ਦੋਸਤੋ, ਟੈਕਨੀਕਲ ਦਿੱਕਤ ਦੇ ਕਰਕੇ ਸਾਡੇ ਦੋਸਤ ਜਿਨ੍ਹਾਂ ਨੇ ਫੋਨ ਮਿਲਾਇਆ ਸਾਨੂੰ ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾਈ, ਪਰ ਨੰਬਰ ਤੁਹਾਨੂੰ ਦੱਸ ਦਿੰਦੀ ਹਾਂ ਜਿਸ 'ਤੇ ਤੁਸੀਂ ਫੋਨ ਮਿਲਾਉਣਾ ਅਤੇ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੇ, ਕਿਉਂਕਿ ਜਦੋਂ ਗੱਲ ਕਰਦੇ ਹਾਂ ਤਾਂ ਹੀ ਕਿਸੇ ਗੱਲ ਕਿਸੇ ਸਮੱਸਿਆ ਦਾ ਜਿਹੜਾ ਹੈ ਹੱਲ ਨਿਕਲਦਾ ਹੈ। ਬਿਨਾਂ ਗੱਲ ਕੀਤੇ ਸਿਰਫ ਸਮੱਸਿਆ ਹੀ ਵੱਧਦੀ ਹੈ ਅਤੇ ਪਬਲਿਕ ਮੰਚ ਇਸ ਪ੍ਰੋਗਰਾਮ ਦਾ ਮਕਸਦ ਵੀ ਜਿੰਨੀਆਂ ਸਮਾਜ ਦੇ ਵਿੱਚ ਸਮੱਸਿਆਵਾਂ ਵਾ ਉਹਨਾਂ ਦਾ ਹੱਲ ਕੱਢਣਾ ਹੈ ਅਤੇ ਇਹ ਹੱਲ ਕੱਢਣ ਵਿੱਚ ਸਾਡੀ ਮਦਦ ਕਰਦੇ ਹੋ ਤੁਸੀਂ ਸਭ ਆਪਣੇ ਵਿਚਾਰ ਸਾਂਝੇ ਕਰਕੇ।

0: ਪ੍ਰੋਗਰਾਮ ਪਬਲਿਕ ਮੰਚ ਸੁਣ ਰਹੇ ਹੋ ਤੁਸੀਂ ਤੇ ਬਣੇ ਹੋਏ ਹੋ ਆਪਣੀ ਦੋਸਤ ਨੇਹਾ ਰਲਹਨ ਦੇ ਨਾਲ। ਦੋਸਤੋ, ਗੱਲਬਾਤ ਕਰ ਰਹੇ ਹਾਂ ਅਸੀਂ ਨਸ਼ੇ ਦੇ ਉੱਤੇ, ਇਸ ਦੇ ਗੈਰ ਕਾਨੂੰਨੀ ਤਸਕਰੀ ਦੇ ਉੱਤੇ, ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੇ ਸਾਡੇ ਨਾਲ ਇੱਕ ਹੋਰ ਦੋਸਤ ਦੁਬਾਰਾ ਜੁੜ ਚੁੱਕੇ ਨੇ, ਤੇ ਆਓ ਜੀ ਦੇਖਦੇ ਹਾਂ ਇਹਨਾਂ ਨਾਲ ਗੱਲਬਾਤ ਹੋ ਪਾਉਂਦੀ ਹੈ ਜਾਂ ਨਹੀਂ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ, ਕੌਣ ਤੇ ਕਿੱਥੋਂ ਜਨਾਬ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ।
0: ਜੀ ਪੌਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਧੰਨਵਾਦ ਜੀ।
0: ਜੀ ਪੌਲ ਜੀ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨਸ਼ੇ ਦੀ ਦੁਰਵਰਤੋਂ ਦੇ ਉੱਤੇ, ਸਮਾਜ ਦੇ ਵਿੱਚ ਕਿਸ ਤਰ੍ਹਾਂ ਇਸ ਦੀ ਗੈਰ ਕਾਨੂੰਨੀ ਤਸਕਰੀ ਹੋ ਰਹੀ ਹੈ, ਤੇ ਅਸੀਂ ਕਿਸ ਤਰ੍ਹਾਂ ਇਸ ਨੂੰ ਰੋਕ ਸਕਦੇ ਹਾਂ? ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜੇਕਰ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ, ਤੇ ਤੁਹਾਡੇ ਅਨੁਸਾਰ ਨੌਜਵਾਨਾਂ ਵਿੱਚ ਨਸ਼ਿਆਂ ਦੀ ਲੱਤ ਵਧਣ ਦਾ ਸਭ ਤੋਂ ਮੁੱਖ ਕਾਰਨ ਕੀ ਹੈ?
1: ਦੇਖੋ ਜੀ, ਮੈਂ ਤਾਂ ਇਹ ਗੱਲ ਦੱਸਣੀ ਚਾਹੁੰਦਾ ਵੀ ਸਭ ਤੋਂ ਮੁੱਖ ਕਾਰਨ ਇਹਦਾ ਇਹੋ ਹੀ ਆ ਵੀ ਜਿਵੇਂ ਕੋਈ ਬੰਦਾ ਕੰਮ ਕਰਦਾ ਹੈ
0: ਜੀ,
1: ਉਹਨੂੰ ਪੂਰਾ ਕੰਮ ਰੁਜ਼ਗਾਰ ਮਿਲੇ, ਉਹਨੂੰ ਪੂਰਾ ਕਪੜਾ ਮਿਲੇ, ਜੋ ਕੁਛ ਵੀ ਉਹਦਾ ਮਿਹਨਤ ਮਜ਼ਦੂਰੀ ਮਿਲੇ, ਜਾਂ ਜਿਹਨਾਂ ਨੇ ਜੋ ਕੁਛ ਕੋਰਸ ਲਿਆ ਉਹਨਾਂ ਨੂੰ ਪੜ੍ਹਾਈਆਂ ਦੇ ਹਿਸਾਬ ਨਾਲ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ। ਮਹਿੰਗਾ ਵੀ ਬਹੁਤ ਕੁਛ ਜਿਹੜੀਆਂ ਜੋ ਲੱਤਾਂ ਆ ਉਸ ਤੋਂ ਇਨਸਾਨ ਆਪਣਾ ਪਛਾਣਦਾ। ਤੇ ਇਹ ਹੋ ਵੀ ਜਿੱਦਾਂ ਬੰਦਾ ਕੋਈ ਵੀ ਕਈ ਵਾਰੀ ਕੋਈ ਸਟ੍ਰੈਸ ਦੇ ਵਿੱਚ ਆ ਕੇ ਕੋਈ ਨਸ਼ਾ ਕਰਦਾ ਹੈ ਜਾਂ ਕਿਸ ਤਰ੍ਹਾਂ ਕਰਦਾ
0: ਜੀ,
1: ਤੇ ਉਹ ਇਹਨਾਂ ਚੀਜ਼ਾਂ ਦਾ ਹੀ ਕਾਰਨ ਮੈਂ ਕਹਿੰਦਾ ਇੱਕ ਮੁੱਖ ਬੰਦਾ
0: ਜੀ। ਤੇ ਸਿਆਣੇ ਵੀ ਪੋਲ ਜੀ, ਤੁਹਾਡੀ ਗੱਲ ਸੁਣ ਕੇ ਮੈਨੂੰ ਸਿਆਣਿਆਂ ਦੀ ਕਹੀ ਗੱਲ ਵੀ ਦਿਮਾਗ ਵਿੱਚ ਆ ਰਹੀ ਹੈ ਕਿ ਸਿਆਣੇ ਅਕਸਰ ਕਹਿੰਦੇ ਨੇ ਕਿ ਖੁਦ ਨੂੰ ਜਿਹੜਾ ਹੈ ਵਿਅਸਤ ਰੱਖਣਾ ਚਾਹੀਦਾ ਹੈ, ਖਾਲੀ ਦਿਮਾਗ ਜਿਹੜਾ ਹੁੰਦਾ ਸ਼ੈਤਾਨ ਦਾ ਘਰ ਹੁੰਦਾ, ਜਦ ਵਿਹਲੇ ਬਹਿੰਦੇ ਆ ਤੇ ਬਹੁਤ ਸਾਰੇ ਗਲਤ ਰਸਤਿਆਂ ਵੱਲ ਜਾਣ ਦੇ ਚਾਂਸਿਸ ਵੱਧ ਜਾਂਦੇ ਆ।
1: ਆਪਣੀ ਕੋਈ ਨੌਕਰੀ ਕਰਾਂ ਜਾਂ ਮੈਨੂੰ ਉਹਦੇ ਹਿਸਾਬ ਨਾਲ ਕੋਈ ਬਿਜ਼ਨਸ, ਘਰਦਿਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਵੀ ਉਹਨੂੰ ਉਸ ਤਰ੍ਹਾਂ ਬਣਾ, ਤੇ ਬਾਕੀ ਉਹ ਪਹਿਲੇ ਪੈਸੇ ਜਿੰਨੇ ਹੁੰਦੇ ਆ ਉਹ ਤਾਂ ਉਹਦੀ ਪੜ੍ਹਾਈ ਤੇ ਲਾ ਤੇ ਉਹਨਾਂ ਨੇ, ਤੇ ਉਹਨਾਂ ਨੇ ਸੋਚਿਆ ਵੀ ਚਲੋ ਇਹਨੂੰ ਕੋਈ ਨੌਕਰੀ ਮਿਲ ਜਾਏਗੀ, ਨੌਕਰੀ ਨਹੀਂ ਮਿਲਦੀ ਤਾਂ ਫਿਰ ਪਰੇ ਹੋਇਆ ਬੰਦਾ ਕਦਮ ਚੁੱਕਦਾ ਆ ਫਿਰ ਕਈ ਇਹਦਾਂ ਦੀਆਂ ਗਲਤ ਗੱਲਾਂ ਵੀ ਕੰਮ ਕਰਦਾ ਹੈ
0: ਜੀ। ਇੱਥੇ ਪੋਲ ਜੀ ਤੁਸੀਂ ਬੜਾ ਇੱਕ ਅੱਛਾ ਇੱਕ ਮਹੱਤਵਪੂਰਨ ਪੁਆਇੰਟ ਰੱਖਿਆ ਕਿ ਜਦੋਂ ਕੋਈ ਬੰਦਾ ਪੜ੍ਹ ਲੈਂਦਾ, ਡਿਗਰੀ ਹਾਸਲ ਕਰ ਲੈਂਦਾ, ਫਿਰ ਉਹ ਕਿਸੇ ਵੀ ਕੰਮ ਵਿੱਚ ਆਪਣੀ ਪਹਿਲਾਂ ਦੇਖਦਾ ਕਿ ਮੇਰੀ ਜਿਹੜੀ ਹੈ ਪੜ੍ਹਾਈ ਜਿਹੜੀ ਹੈ ਉਸਦੇ ਅਨੁਸਾਰ ਮੇਰੀ ਨੌਕਰੀ ਹੈ ਜਾਂ ਨਹੀਂ। ਇੱਕ ਇਹ ਵੀ ਬੜਾ ਇੰਪੋਰਟੈਂਟ ਵਿਸ਼ਾ ਕਿ

0: ਜੇਕਰ ਹਰ ਬੰਦਾ ਅਫਸਰ ਬਣ ਜਾਏਗਾ ਤੇ ਜਿਹੜੇ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇੰਨੇ ਸਾਰੇ ਕੰਮ ਹੁੰਦੇ, ਇੰਨੇ ਸਾਰੇ ਲੋਕ ਮਦਦ ਕਰਦੇ ਨੇ, ਉਹ ਵਾਲੇ ਕੰਮ ਫਿਰ ਕੌਣ ਕਰੇਗਾ ਜੇਕਰ ਹਰ ਬੰਦਾ ਸੋਚਣ ਲੱਗ ਪਏ ਕਿ ਮੈਂ ਅਫਸਰ ਬਣਨਾ ਹੈ। ਅਤੇ ਇੱਥੇ ਜ਼ਰੂਰੀ ਹੈ ਕਿ ਡਿਗਨਿਟੀ ਆਫ ਲੇਬਰ ਹੋਏ, ਮਤਲਬ ਹਰ ਇੱਕ ਕੰਮ ਦਾ ਉਨਾ ਹੀ ਸਨਮਾਨ ਕੀਤਾ ਜਾਏ। ਅਤੇ ਬਹੁਤ ਬਹੁਤ ਸ਼ੁਕਰੀਆ ਪੌਲ ਜੀ। ਅਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ, ਪੌਲ ਜੀ ਨੇ ਦੱਸਿਆ ਕਿ ਇੰਪਲੋਇਮੈਂਟ ਜਿਹੜੀ ਹੈ, ਜਦੋਂ ਰੋਜ਼ਗਾਰ ਮਿਲੇਗਾ ਸਭ ਨੂੰ, ਬਹੁਤ ਜ਼ਿਆਦਾ ਚਾਂਸਿਸ ਹੈ ਜਿਹੜੇ ਨਸ਼ੇ ਵੱਲ ਜਿਹੜਾ ਸਾਡਾ ਯੁਵਾ ਜਿਹੜਾ ਹੈ ਜਾ ਰਿਹਾ, ਯੂਥ ਜਾ ਰਿਹਾ, ਉਸ ਦੇ ਵਿੱਚ, ਉਸ ਅੰਕੜੇ ਦੇ ਵਿੱਚ ਜਿਹੜੀ ਹੈ ਕਮੀ ਦੇਖਣ ਨੂੰ ਮਿਲੇਗੀ। ਅਤੇ ਇੱਕ ਹੋਰ ਇਹ ਵੀ ਗੱਲ ਆਈ ਕਿ ਜਦ ਹਰ ਇੱਕ ਕੰਮ ਨੂੰ ਸਾਨੂੰ ਬਰਾਬਰ ਸਮਝਣਾ ਚਾਹੀਦਾ ਹੈ, ਅਤੇ ਜੇਕਰ ਅਸੀਂ ਸਿਆਣਿਆਂ ਦੀ ਗੱਲ ਕਰੀਏ ਜਾਂ ਫਿਰ ਆਪਣੇ ਸੱਭਿਅਤਾ ਵੱਲ ਜੇਕਰ ਅਸੀਂ ਝਾਂਕ ਮਾਰੀਏ ਤਾਂ ਇੱਥੇ ਕਿਹਾ ਵੀ ਗਿਆ ਕਿ ਹਰ ਇੱਕ ਕੰਮ ਜਿਹੜਾ ਹੈ ਬਰਾਬਰ ਹੈ, ਅਤੇ ਕੋਈ ਵੀ ਕੰਮ ਨਾ ਛੋਟਾ ਹੈ ਅਤੇ ਨਾ ਹੀ ਕੋਈ ਕੰਮ ਵੱਡਾ ਹੈ, ਅਤੇ ਹਰ ਇੱਕ ਕੰਮ ਨੂੰ ਜੇ ਅਸੀਂ ਇੱਕੋ ਜਿਹਾ ਸਮਝੀਏ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਜਿਹੜੇ ਹੈ ਚਾਂਸਿਸ, ਜਿਹੜੀ ਸਮੱਸਿਆ ਹੈ, ਇਸ 'ਤੇ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਹਾਂ। ਪਰ ਇਹ ਤਾਂ ਰਹੇ ਜਿਹੜੇ ਸਾਡੇ ਦੋਸਤ ਨੇ ਫੋਨ ਕੀਤਾ ਉਹਨਾਂ ਦੇ ਵਿਚਾਰ, ਮੇਰੇ ਵਿਚਾਰ, ਪਰ ਤੁਹਾਡਾ ਇਸ ਵਿਸ਼ੇ ਬਾਰੇ ਕੀ ਕਹਿਣਾ ਸਾਨੂੰ ਫੋਨ ਮਿਲਾ ਕੇ ਦੱਸੋ ਜੀ। ਨੰਬਰ ਹੈ ਜੀ 0118123474। ਅਤੇ ਮੈਂ ਕਿਹਾ ਜੀ, ਕਹਿਣ ਦੀ ਦੇਰੀ ਸੀ ਕਿ ਦੋਸਤ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਦੋਸਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਇਹਨਾਂ ਦਾ ਕੀ ਕਹਿਣਾ। ਹੈਲੋ ਜੀ, ਨਮਸਕਾਰ ਜੀ, ਕੌਣ ਬੋਲ ਰਹੇ ਹੋ ਜਨਾਬ? ਕੌਣ ਤੇ ਕਿੱਥੋਂ ਜੀ? ਜਨਾਬ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਅੰਤਰਰਾਸ਼ਟਰੀ ਦਿਹਾੜਾ ਹੈ ਨਸ਼ਾ ਦੁਰਵਰਤੋਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਅਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਨਸ਼ੇ ਹੈ ਇਹਨਾਂ ਬਾਰੇ ਜਾਗਰੂਕਤਾ ਮੁਹਿੰਮਾਂ ਦਾ ਸਮਾਜ 'ਤੇ ਕੋਈ ਸਕਾਰਾਤਮਕ ਅਸਰ ਪੈਂਦਾ ਹੈ ਜੋ ਅਸੀਂ ਇਹ ਦਿਨ ਮਨਾਉਂਦੇ ਹਾਂ?
1: ਬਹੁਤ ਜ਼ਿਆਦਾ ਪੈਂਦਾ, ਥੋੜ੍ਹਾ ਨਹੀਂ ਪੈਂਦਾ
0: ਜੀ।
1: ਨਸ਼ਿਆਂ ਦੇ ਵਿਰੁੱਧ ਤਾਂ ਸਰਕਾਰ ਨੇ ਵੀ ਬਹੁਤ ਕੁਛ ਮੁਹਿੰਮ ਚਲਾਈ ਹੈ, ਪਰ ਉਹ ਇੰਨਾ ਮਤਲਬ ਮੇਰੇ ਹਿਸਾਬ ਨਾਲ ਸਫਲ ਨਹੀਂ ਹੋਏ। ਬਹੁਤ ਵੱਡੇ ਵੱਡੇ ਬੋਰਡ ਵੀ ਲਾਏ ਹੋਏ ਆ, ਅਖਬਾਰਾਂ ਜੀ ਅੰਦਰ ਸਭ ਕੁਛ ਹੁੰਦਾ, ਮਗਰ ਉਹ ਤੇ ਨਿਕਲ ਨਹੀਂ ਪਾਈ
0: ਜੀ। ਤੇ ਜੀ, ਤੇ ਇਹਦਾ ਕੀ ਮਤਲਬ, ਇਸ ਨੂੰ ਹੋਰ ਕਿਸ ਤਰ੍ਹਾਂ ਕੀ ਲੱਗਦਾ ਤੁਹਾਨੂੰ, ਇਸ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ, ਕਿਸ ਤਰ੍ਹਾਂ ਹਰ ਇੱਕ ਯੂਥ ਤੱਕ ਜਿਹੜਾ ਹੈ ਮੈਸੇਜ ਪਹੁੰਚਾਉਣਾ ਚਾਹੀਦਾ ਕਿ ਨਸ਼ਿਆਂ ਵਰਗੀ ਚੀਜ਼ ਤੋਂ ਜਿਹੜਾ ਹੈ ਦੂਰ ਰੱਖਣਾ ਚਾਹੀਦਾ, ਕਿਉਂਕਿ ਇਨਸਾਨ ਨੂੰ ਨਹੀਂ ਖਤਮ ਕਰਦਾ, ਪੂਰੇ ਪਰਿਵਾਰ ਨੂੰ ਖਤਮ ਕਰਦਾ।
1: ਇਸ ਤਰ੍ਹਾਂ ਜੀ ਮੈਡਮ ਜੀ, ਜਿਸ ਤਰ੍ਹਾਂ ਜੇ ਸਰਕਲ ਚ ਕੋਈ ਹੈ, ਉਹ ਫਰੈਂਡ ਸਰਕਲ ਚੋਂ ਰੈਲਟੀ ਦੇ ਵਿੱਚ ਹਰ ਇੱਕ ਨੂੰ ਸਮਝਾਓ ਭਈਆ ਨਸ਼ਾ ਮਾੜਾ ਜੀ ਹੈ, ਇਹ ਘਰ ਖਰਾਬ ਕਰਦੀ ਹੈ, ਜੀ ਖਰਾਬ ਕਰਦੀ ਹੈ, ਦਿਮਾਗ ਖਰਾਬ ਕਰਦੀ ਹੈ, ਇਹਦੇ ਘਰ ਬਰਬਾਦ ਹੋ ਜਾਂਦੇ
0: ਜੀ। ਤੇ ਬਹੁਤ ਸ਼ੁਕਰੀਆ ਜਨਾਬ ਪਬਲਿਕ ਮੰਚ ਦੇ ਵਿੱਚ ਆਪਣੇ ਵਿਚਾਰ ਸਾਂਝਾ ਕਰਨ ਵਾਸਤੇ। ਹੋਰ ਵੀ ਦੋਸਤਾਂ ਤੋਂ ਜਾਣਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਇਸ ਵਿਸ਼ੇ ਦੇ ਉੱਤੇ। ਤਦ ਤੱਕ ਸੁਣਦੇ ਹਾਂ ਅਸੀਂ ਇੱਕ ਗੀਤ, ਅਤੇ ਗੀਤ ਦੇ ਬੋਲ ਤੁਹਾਡੇ ਰੇਡੀਓ ਸੈੱਟਸ 'ਤੇ

0: ਗੱਲ ਇੱਕੋ ਹੀ ਆ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਜ਼ਰੀਏ ਜੋ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਕਰੋ ਪਰ ਜਿਹੜੀ ਚੀਜ਼ ਨਹੀਂ ਕਰਨੀ ਹੈ ਉਹ ਹੈ ਨਸ਼ਿਆਂ ਦਾ ਸਾਥ। ਇਹ ਅਜਿਹੀ ਚੀਜ਼ ਹੈ ਜਿਸ ਤੋਂ ਖੁਦ ਵੀ ਦੂਰ ਰਹਿਣਾ ਅਤੇ ਆਪਣਿਆਂ ਨੂੰ ਸਭ ਨੂੰ ਦੂਰ ਰੱਖਣ ਦਾ ਸੁਨੇਹਾ ਵੀ ਦੇਣਾ ਹੈ। ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਇੱਕ ਹੋਰ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਕਿੱਥੋਂ ਤੇ ਕੌਣ ਨੇ ਜੋ ਸਾਡੇ ਨਾਲ ਜੁੜੇ ਨੇ, ਆਓ ਜਾਣਦੇ ਆ ਇਹਨਾਂ ਤੋਂ ਹੀ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜਨਾਬ ਆਪਣਾ ਨਾਮ ਤੇ ਜਗ੍ਹਾ ਤੋਂ ਦੱਸੋ ਜੀ। ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਜੁੜੇ ਤੁਸੀਂ ਅੱਜ। ਤੇ ਜਨਾਬ
1: ਜੀ, ਨਸ਼ੇ ਤਾਂ ਕੋਈ ਵੀ ਆ, ਨਸ਼ੇ ਮਾੜੇ ਹੀ ਆ, ਮਾੜੇ ਆ ਜੀ। ਕੋਈ ਵੀ ਕਰ ਲਓ, ਮਾੜਾ ਜਿੰਨਾ ਵੀ ਕੋਈ ਵੀ ਕਰ ਲਓ, ਨਸ਼ੇ ਮਾੜੇ ਮਾੜੇ ਆ
0: ਜੀ।
1: ਦੇਖੋ, ਬੰਦਾ ਆਪਣੇ ਆਪ ਨੂੰ ਬਿਜੀ ਰੱਖੇ ਨਾ, ਨਸ਼ਿਆਂ ਵੱਲ ਧਿਆਨ ਜਾਂਦਾ ਹੀ ਨੀ ਗਾ
0: ਜੀ।
1: ਅਸੀਂ 4 ਵਜੇ ਦੇਖ ਲਓ ਸ਼ਹਿਰ ਜਾਂਦੇ ਹੁੰਦੇ ਜਲੰਧਰ, 10 ਕਿਲੋਮੀਟਰ ਮੈਨੂੰ ਜਲੰਧਰ ਪੈਂਦਾ
0: ਜੀ।
1: ਸਰਦੀਆਂ ਕੋਈ ਜਾਂ 4 ਵਜੇ ਪਹਿਲਾਂ ਭੰਗੜਾ ਪਾਉਣ ਜਾਣਾ ਹੈ ਸਿੱਖਣਾ।
0: ਅੱਛਾ ਜੀ।
1: ਫਿਰ ਉਥੋਂ ਕੰਮ ਤੇ ਜਾਣਾ ਆ
0: ਜੀ।
1: ਕੰਮ ਤੋਂ ਆ ਕੇ ਫਿਰ ਅਸੀਂ ਮੈਂ ਪਸ਼ੂਆਂ ਦਾ ਪੱਠੇ ਪੁੱਠੇ ਵੀ ਲਿਆਉਣੇ ਜਾ ਕੇ
0: ਜੀ।
1: ਫਿਰ ਗਰਾਊਂਡ ਵਿੱਚ ਜਾਣਾ, ਖੇਡਣ ਜਾਣਾ, ਜਾਣੀ ਆਪਣੇ ਆਪ ਨੂੰ ਬਿਜੀ ਰੱਖਦੇ। ਜਿੰਨਾ ਬਿਜੀ ਰੱਖਦੇ ਸਾਡਾ ਨਸ਼ਿਆਂ ਵੱਲ ਧਿਆਨ ਕਦੇ ਜਾਂਦਾ ਨੀ ਸੀ। ਤੇ ਹੁਣ ਮੈਂ ਇਸ ਵੇਲੇ ਮੈਨੂੰ 28 ਸਾਲ ਹੋ ਗਏ ਬਲਾਇੰਡ ਹੋਏ ਨੂੰ।
0: ਅੱਛਾ ਜੀ।
1: ਤੇ ਮੈਂ ਆਪਣੇ ਆਪ ਨੂੰ ਇੰਨਾ ਬਿਜੀ ਰੱਖਦਾ, ਮੈਂ ਕੱਲਾ ਹੀ ਰਹਿੰਦਾ ਘਰ ਵਿੱਚ, ਮੈਂ ਸਭ ਕੁਛ ਕਰਦਾ ਆ
0: ਜੀ। ਖੁਦ ਨੂੰ ਜਿਹੜਾ ਬਿਜ਼ੀ ਰੱਖਣਾ ਬਹੁਤ ਜ਼ਰੂਰੀ ਹੈ। ਉਹ ਬਿਜ਼ੀ ਤੁਸੀਂ ਕਿਤੇ ਵੀ ਰੱਖ ਸਕਦੇ ਹੋ, ਕਿਤਾਬਾਂ ਵਿੱਚ ਵੀ ਰੱਖ ਸਕਦੇ ਹੋ, ਖੇਡ ਦੇ ਮੈਦਾਨ ਵਿੱਚ ਵੀ ਰੱਖ ਸਕਦੇ ਹੋ, ਭੰਗੜੇ ਵਰਗੇ ਸਾਡੇ ਜਿਹੜੀਆਂ ਸੱਭਿਆਚਾਰਕ ਜਿਹੜੀਆਂ ਚੀਜ਼ਾਂ ਨੇ, ਲੋਕ ਗੀਤ ਨੇ, ਲੋਕ ਨਾਚ ਨੇ, ਇਹਨਾਂ ਦੇ ਜ਼ਰੀਏ ਵੀ ਖੁਦ ਨੂੰ ਬਿਜ਼ੀ ਰੱਖ ਸਕਦੇ ਹਾਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਖੇਡ ਵਿੱਚ, ਗੇਮ ਵਿੱਚ ਜ਼ਰੂਰ ਹੋਵੋ, ਉਹਦੇ ਵਿੱਚ ਗੇਮ ਵਿੱਚ ਜਾਣੀ, ਆਪਣੀ ਸਿਹਤ ਵੀ ਠੀਕ ਠਾਕ ਆ ਜੀ, ਤੇ ਨਸ਼ਿਆਂ ਵੱਲ ਵੀ ਖਿਆਲ ਨਹੀਂ ਜਾਂਦਾ ਸਾਡਾ
0: ਜੀ।
1: ਨਸ਼ੇ ਸਭ ਤੋਂ ਜ਼ਿਆਦਾ ਨਸ਼ੇ, ਕਿਉਂਕਿ ਨਸ਼ਿਆਂ ਦੇ ਨਾਲ ਸਾਡੀ ਸਿਹਤ ਵੀ ਖਰਾਬ ਤੇ ਬਹੁਤ ਕੰਮ ਖਰਾਬ ਹੁੰਦਾ ਨਸ਼ਿਆਂ ਨਾਲ। ਨਸ਼ਿਆਂ ਨਾਲ ਸਾਡੇ ਐਕਸੀਡੈਂਟ ਵੀ ਨਸ਼ਿਆਂ ਦੇ ਨਾਲ ਕਰਕੇ ਜ਼ਿਆਦਾ ਹੁੰਦੇ, ਜਦੋਂ ਉਹ ਸ਼ਰਾਬ ਪੀ ਕੇ ਜਾਂ ਨਸ਼ਾ ਖਾ ਕੇ ਗੱਡੀ ਚਲਾਉਂਦੇ ਅਸੀਂ, ਐਕਸੀਡੈਂਟ ਹੁੰਦਾ ਆ, ਆਪ ਦਾ ਨੁਕਸਾਨ ਹੋਣਾ, ਨਾਲ ਦੂਜਿਆਂ ਨੂੰ ਵੀ ਨੁਕਸਾਨ ਕਰ,
0: ਨਾਲ ਦੂਜਿਆਂ ਦਾ ਵੀ ਨੁਕਸਾਨ ਹੁੰਦਾ ਹੈ ਜੀ। ਤੇ ਇੱਥੇ ਜਨਾਬ ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ ਇਸ ਵਕਤ, ਤੁਹਾਨੂੰ ਸੁਣ ਰਹੇ ਨੇ, ਜਿਹੜੇ ਯੁਵਾ ਸੁਣ ਰਹੇ ਨੇ, ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ?
1: ਮੈਂ ਤਾਂ ਬਸ ਜੀ ਕੁਛ ਨੀ ਸਕਦਾ, ਮੈਂ ਬੇਨਤੀ ਕਰ ਸਕਦਾ, ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰ ਸਕਦਾ, ਨਸ਼ਿਆਂ ਨੂੰ

0: ਜਿੰਨਾ ਵੀ ਤਿਆਗ ਸਕਦੇ ਤਿਆਗ ਦਿਓ ਤੁਸੀਂ। ਹੁਣ ਮੇਰੇ ਘਰ ਇੱਕ ਪ੍ਰਿੰਟਰ ਲੱਗਿਆ ਸੀਗੇ, ਉਹ ਇੱਕ ਪ੍ਰਿੰਟਰ ਹੈ ਨਾ ਸਿਗਰਟ ਪੀਂਦਾ ਸੀ। ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕੀਤੀ ਵੀ ਮੈਂ ਕਿਹਾ ਵੀਰੇ ਸਿਗਰਟ ਪੀਂਦੀ ਤਾਂ ਘਰ ਦੇ ਵਿੱਚ ਮੇਰੇ ਪੀਣੀ ਨੀ ਗੀ, ਤੇ ਦੂਜੀ ਗੱਲ ਇਹ ਤੂੰ ਛੱਡ ਦੇ ਸਿਗਰਟ ਛੱਡ ਦੇ, ਬਹੁਤ ਜ਼ਿਆਦਾ ਨੁਕਸਾਨ ਹੈ, ਧੂਆਂ ਫਿਰ ਜਾਂਦਾ ਆ, ਇਹਦੇ ਨਾਲ ਕੈਂਸਰ ਹੋਣ ਦਾ ਡਰ ਆ, ਵੀ ਇਹ ਤੂੰ ਛੱਡ ਦੇ। ਉਹਨੇ ਫਿਰ ਉਹਨੇ ਮੇਰੀ ਗੱਲ ਮੰਨ ਲਈ, ਉਹਨੇ ਫਿਰ ਜਿੰਨੇ ਦਿਨ ਮੇਰੇ ਘਰ ਆ ਤੇ ਉਹਨੇ ਦਿਨ ਨਹੀਂ ਕੀਤੀ,
1: ਸਾਡੇ ਮਨ ਚ ਖਿਆਲ ਆ ਜਾਂਦਾ ਕਿ ਕੋਈ ਬੰਦਾ ਗਲਤ ਕੰਮ ਕਰ ਰਿਹਾ ਤੇ ਕਰੀ ਜਾਂਦਾ, ਸਾਨੂੰ ਕੀ, ਸਾਨੂੰ ਤਾਂ ਕੋਈ ਨੁਕਸਾਨ ਨਹੀਂ ਹੋ ਰਿਹਾ। ਪਰ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਭ ਹੀ ਇੱਕ ਰਿਸ਼ਤੇ ਦੇ ਨਾਲ ਜੁੜੇ ਹਾਂ, ਕੁਦਰਤੀ ਰਿਸ਼ਤੇ ਦੇ ਨਾਲ ਜੁੜੇ ਹਾਂ, ਇਨਸਾਨੀਅਤ ਦੇ ਕਰਕੇ ਹਰ ਇੱਕ ਬੰਦਾ ਸਾਡਾ ਆਪਣਾ ਹੈ ਤੇ ਬਹੁਤ ਜ਼ਰੂਰੀ। ਜੀ
0: ਅਸੀਂ ਰਹਿੰਦੇ ਪਿੰਡਾਂ ਦੇ ਵਿੱਚ,
1: ਜੀ
0: ਪਿੰਡਾਂ ਚ ਨਾ ਅਸੀਂ ਜੇ ਕੋਈ ਨਸ਼ਾ ਪੱਤਾ ਇੱਕ ਕਰਦਾ ਵੀ ਆ
1: ਜੀ,
0: ਜੇ ਉਸ ਕਹੀਏ ਤਾਂ ਉਹਨਾਂ ਦੀਆਂ ਨਾ ਮਦਰ ਤੇ ਆ ਜਿਹੜੀਆਂ ਉਹ ਸਾਡੇ ਨਾਲ ਲੜਨਾ ਜਾਂਦੀਆਂ ਵੀ ਐਵੇਂ ਸਾਡੇ ਬੱਚੇ ਨੂੰ ਕਿਹਾ, ਕਿਉਂਕਿ ਅਸੀਂ ਤਾਂ ਕਹਿੰਦੇ ਚਲੋ ਆਪਣਾ ਬੱਚਾ ਵੀ ਕੋਈ ਬੱਚਾ ਗਲਤ ਕੰਮ ਨਾ ਕਰੇ, ਵੀ ਚਲੋ ਵੀ ਕੋਈ ਗਾਹ ਕੋਈ ਸੀਸ ਹੀ ਦਊਗਾ ਜਾਂ ਕਹੂਗਾ ਵੀ ਹਾਂ ਵੀ ਮੈਨੂੰ ਚੰਗੇ ਕੰਮ ਤੋਂ ਹਟਾਇਆ, ਮਾੜੇ ਕੰਮ ਤੋਂ ਹਟਾਇਆ ਸੀ, ਚੰਗੇ ਕੰਮ ਤੇ ਲਾਇਆ ਹਨਾ।
1: ਬਿਲਕੁਲ
0: ਮਦਰ ਦੇ ਨਾਲ ਲਾਣਾ, ਜਦੋਂ ਮਦਰ ਹਨਾ ਬੱਚੇ ਦੀ ਹੈਲਪ ਕਰਦੀਆਂ ਜਾਂ ਮਦਦ ਕਰਦੀਆਂ, ਉਦੋਂ ਬੱਚਾ ਖਰਾਬ ਜ਼ਿਆਦਾ ਹੁੰਦਾ ਆ
1: ਜੀ,
0: ਤੇ ਉਦੋਂ ਜ਼ਿਆਦਾ ਬੱਚਾ ਖਰਾਬ ਹੁੰਦਾ ਆ।
1: ਰੂਪਰਾਏ ਜੀ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਤੇ ਉਮੀਦ ਕਰਦੇ ਹਾਂ ਰੱਬ ਇੱਦਾਂ ਹੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ, ਤੇ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਮੈਡਮ
1: ਜੀ। ਦੋਸਤੋ ਨਸ਼ਾ ਇਹ ਜਿੰਨਾ ਛੋਟਾ ਹੈ ਉਨਾ ਹੀ ਖਤਰਨਾਕ ਹੈ, ਉਨੇ ਹੀ ਇਹਦੇ ਜਿਹੜੇ ਦੁਸ਼ਪ੍ਰਭਾਵ ਨੇ ਉਹ ਖਤਰਨਾਕ ਨੇ, ਅਤੇ ਇਸ ਤੋਂ ਜਿੰਨਾ ਦੂਰ ਰਹੀਏ, ਆਪਣਿਆਂ ਨੂੰ ਰੱਖ ਪਾਈਏ, ਉਨਾ ਹੀ ਚੰਗਾ ਹੈ। ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਹੁਣ ਕੁਝ ਸਮਾਂ ਹੀ ਬਾਕੀ ਹੈ, ਕੁਝ ਹੋਰ ਦੋਸਤਾਂ ਦੇ ਇੱਕ ਦੋ ਕਾਲਸ ਹੋਰ ਲਵਾਂਗੇ, ਅਤੇ ਇਸ ਤੋਂ ਬਾਅਦ ਤੁਹਾਡੇ ਵਾਸਤੇ ਅੱਜ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਹਾੜੇ ਦੇ ਉੱਤੇ ਇੱਕ ਖਾਸ ਜਿਹੜਾ ਹੈ ਡਾਕੂਮੈਂਟਰੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਇੱਕ ਗੀਤ ਸੁਣਦੇ ਹਾਂ ਅਸੀਂ, ਅਤੇ ਗੀਤ ਤੋਂ ਬਾਅਦ ਫਿਰ ਦੁਬਾਰਾ ਮਿਲਦੇ ਹਾਂ, ਅਤੇ ਕੋਸ਼ਿਸ਼ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਕਾਲਸ ਲੈਣ ਦੀ।
2: ਮੈਂ ਕਿਹਾ ਕੀ ਹਾਲ ਹੈ, ਕਰਨ ਆ ਗਏ ਸਭ ਦੰਗਾ। ਇੱਕ ਕਿੱਸਾ ਸੁਣੋ, ਉਸ ਦਿਨ ਦੀ ਬਾਤ ਹੈ ਜਬ ਯਾਰਾਂ ਦਾ ਪੈ ਗਿਆ ਪੰਗਾ। ਸਭ ਕਰਤੇ ਹੈ ਮੇਰੀ ਤਾਰੀਫਾਂ, ਤੁਸੀਂ ਤਾਂ ਜਾਣਦੇ ਹੋ ਮੈਂ ਕਿੰਨਾ ਸ਼ਰੀਫ ਹਾਂ, ਕਿੰਨਾ ਚੰਗਾ।

0: ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਜਿਵੇਂ ਕਿ ਤੁਹਾਨੂੰ ਗੀਤ ਸੁਣਨ ਤੋਂ ਪਹਿਲਾਂ ਕਿਹਾ ਸੀ ਕਿ ਕੁਝ ਹੋਰ ਦੋਸਤਾਂ ਦੇ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ, ਤੇ ਸਾਡੇ ਨਾਲ ਅਗਲੇ ਦੋਸਤ ਜਿਹੜੇ ਨੇ ਜੁੜ ਚੁੱਕੇ ਨੇ ਫੋਨ ਲਾਈਨ ਦੇ ਜ਼ਰੀਏ। ਹੈਲੋ,
1: ਹੈਲੋ ਜੀ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜਨਾਬ, ਕੌਣ ਤੇ ਕਿੱਥੋਂ ਮਿਲਾਇਆ ਜੀ ਫੋਨ?
1: ਕੁਲਵਿੰਦਰ ਸਿੰਘ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬੋਲਦਾ ਜੀ।
0: ਜੀ ਕੁਲਵਿੰਦਰ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ। ਤੇ ਮੈਂ ਕਿਹਾ ਜੀ, ਪਬਲਿਕ ਮੰਚ ਦੇ ਵਿੱਚ ਗੱਲਬਾਤ ਅਸੀਂ ਕਰ ਰਹੇ ਹਾਂ ਨਸ਼ੇ ਦੇ ਉੱਤੇ, ਤੇ ਜਨਾਬ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ, ਇਹ ਲਗਾਤਾਰ ਜਿਹੜਾ ਹੈ ਘਟਣ ਦੀ ਬਜਾਏ ਇਹ ਚੀਜ਼ ਐਸੀ ਹੈ ਜੋ ਵਧੀ ਜਾ ਰਹੀ, ਇਸਦੇ ਆਂਕੜੇ ਜਿਹੜੇ ਹੈ ਵੱਧ ਰਹੇ ਆ ਲਗਾਤਾਰ। ਤੇ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਨਸ਼ਿਆਂ ਦੀ ਲੱਤ ਹੈ, ਇਸ ਤੋਂ ਬਚਾਉਣ ਲਈ ਜਿਹੜੇ ਖੇਡ

0: ਨੇ ਜਾਂ ਸੱਭਿਆਚਾਰਕ ਗਤੀਵਿਧੀਆਂ ਨੇ ਉਹ ਮਦਦਗਾਰ ਸਾਬਿਤ ਹੋ ਸਕਦੀਆਂ? ਜੇਕਰ ਹਾਂ ਤੇ ਕਿੰਨੀਆਂ ਕੁ ਮਦਦਗਾਰ ਸਾਬਿਤ ਹੋ ਸਕਦੀਆਂ?
1: ਇਸ ਤਰ੍ਹਾਂ ਆ ਜੀ, ਇਹ ਥਿਊਰੀ ਇੱਥੋਂ ਸ਼ੁਰੂ ਹੁੰਦੀ ਆ। ਸਭ ਤੋਂ ਪਹਿਲਾਂ ਜਿਹੜੇ ਨਸ਼ਾ ਛਡਾਓ ਕੇਂਦਰ ਹੁੰਦੇ ਨਾ
0: ਜੀ,
1: ਉਹ ਮਨੋਵਿਗਿਆਨ ਦੀ ਹੁੰਦੇ ਆ, ਤੇ ਉਹ ਜਾਣੀ ਕਿ ਮਨੋਵਿਗਿਆਨ ਦੀ ਸ਼ੁਰੂ ਥਿਊਰੀ ਇੱਥੋਂ ਸ਼ੁਰੂ ਹੁੰਦੀ ਆ ਕਿ ਹਰੇਕ ਜਿਹੜੀ ਪਰਸਨੈਲਿਟੀ ਆ ਵਿਸ਼ੇਸ਼ ਤੇ ਨਿਰਾਲੀ ਹੁੰਦੀ ਆ, ਵੱਖਰੀ ਹੁੰਦੀ ਹਰੇਕ ਬੰਦੇ ਦੀ ਸ਼ਖਸੀਅਤ
0: ਜੀ।
1: ਤੇ ਉਹ ਜਿਹੜੀ ਸ਼ਖਸੀਅਤ ਵਾ ਉਹ ਤਾਂ ਨਿਰਾਲੀ ਹੁੰਦੀ ਆ, ਲੇਕਿਨ ਉਹ ਜਿਹੜਾ ਸਾਡਾ ਸਮਾਜਿਕ ਢਾਂਚਾ ਆ ਉਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪਣੇ ਨਿਰਾਲੇ ਢੰਗ ਜਾਂ ਸ਼ਖਸੀਅਤ ਦੇ ਅਨੁਸਾਰ ਅਸੀਂ ਜੀਵਨ ਦੇ ਵਿੱਚ ਗੁਜ਼ਰੀਏ। ਉਹ ਸਾਂਝੇ ਨੇ ਜੰਮਣ ਆਏ ਹੋ ਇੰਡੀਆ ਚ
0: ਜੀ।
1: ਤੇ ਫਿਰ ਜਿਹੜਾ ਨਸ਼ਾ ਛਡਾਊ ਕੇਂਦਰ ਹੈਗੇ ਆ ਬਣਿਓ, ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਇਹ ਸਾਡੀ ਆਪਣੀ ਸੋਚ ਨਹੀਂ ਹੈਗੀ। ਇਹ ਅਮਰੀਕਾ ਦੀ ਉੱਥੇ ਨਸ਼ਾ ਛਡਾਊ ਕੇਂਦਰ ਵਾ, ਮਨੋਵਿਗਿਆਨਿਕ ਸੰਸਥਾਵਾਂ ਆ ਤੇ ਉਹਨਾਂ ਦੇ ਆਧਾਰ ਤੇ ਇੰਡੀਆ ਦੇ ਵਿੱਚ ਕੰਮ ਕਰਦੀਆਂ। ਹੁਣ ਸਾਡਾ ਤੇ ਪੱਛਮੀ ਸਭਿਅਤਾ ਦਾ ਫਰਕ ਬਹੁਤ ਵਾ
0: ਜੀ,
1: ਤੇ ਉਹਨਾਂ ਦੇ ਨਿਯਮ ਸਾਡੇ ਉਹ ਕਾਰਗਰ ਸਾਬਤ ਹੋ ਨਹੀਂ ਸਕਦੇ। ਦੂਜਾ ਜਿਹੜਾ ਅਸੀਂ ਹੋਰ ਪਾਸੇ ਤਾਂ ਰੀਸ ਕਰੀ ਜਾਂਦੇ ਵਿਦੇਸ਼ੀ ਲੋਕਾਂ ਦੀ, ਪੱਛਮੀ ਸਭਿਅਤਾ ਦੀ, ਲੇਕਿਨ ਐਜੂਕੇਸ਼ਨ ਦੇ ਵਿੱਚ ਅਸੀਂ ਉਹਨਾਂ ਦੀ ਰੀਸ ਨਹੀਂ ਕਰਦੇ। ਉੱਥੇ ਜਿਹੜਾ ਐਜੂਕੇਸ਼ਨ ਦਾ ਸਟਾਈਲ ਇਹ ਆ ਕਿ ਬੰਦਾ ਕੰਮ ਕਰਦਾ, ਕਿਤਾਬੀ ਕੀੜਾ ਬਣਦਾ ਨਹੀਂ, ਤੇ ਨਾਲ ਥੋੜਾ ਬਹੁਤਾ ਰੁਜ਼ਗਾਰ ਵੀ ਕਰਦਾ ਘੰਟਾ ਦੋ ਘੰਟੇ, ਤੇ ਆਪਣਾ ਖਰਚ ਆਪ ਚੁੱਕਦੇ ਆ ਛੇਵੀਂ ਸੱਤਵੀਂ ਦੇ ਲੈਵਲ ਤੋਂ। ਹੁਣ ਇੱਥੇ ਉਹ ਬੋਝ ਬਹੁਤ ਪੈ ਜਾਂਦਾ ਆ, ਪੜ੍ਹਾਈ ਦਾ ਵੀ, ਪੈਸੇ ਦਾ ਵੀ। ਉਹ ਫੇਰ ਮੂਹਰੇ ਰੁਜ਼ਗਾਰ ਉਸ ਹਿਸਾਬ ਨਾਲ ਬਣਿਓ ਨੀ, ਉਹ ਫੇਰ ਪ੍ਰੈਸ਼ਰ ਪੈ ਜਾਂਦਾ ਮਾਨਸਿਕ ਤੌਰ ਤੇ, ਫੇਰ ਨਸ਼ੇ ਹੋਣ ਲੱਗ ਪੈਂਦੇ ਬਹੁਤ ਜ਼ਿਆਦਾ।
0: ਤੇ ਉਸ ਪ੍ਰੈਸ਼ਰ ਕਰਕੇ ਅਸੀਂ ਇਸ ਨਸ਼ੇ ਵਰਗੇ ਜਿਹੜੇ ਨਸ਼ੇ ਦੀ ਚੁੰਗਲ ਦੇ ਵਿੱਚ ਫਸ ਜਾਂਦੇ ਹਾਂ।
1: ਹਾਂਜੀ
0: ਜੀ, ਤੇ ਤੁਹਾਡੇ ਅਨੁਸਾਰ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਜੇਕਰ ਮੈਂ ਇੱਕ ਲਾਈਨ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂ, ਸਾਡੇ ਦੋਸਤਾਂ ਵਾਸਤੇ ਕਿਸ ਤਰ੍ਹਾਂ
1: ਬਚਣ ਦਾ ਤਾਂ ਬਹੁਤ ਲੰਬਾ ਚੌੜਾ ਪ੍ਰੋਸੀਜਰ ਵਾ ਜੀ ਉਹਦਾ। ਜੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਤਾਂ ਉਹਦਾ ਰਿਜ਼ਲਟ ਇਹ ਜਿਹੜਾ ਪੋਲੀਟੀਕਲ ਲੈਵਲ ਦੇ ਉੱਤੇ ਨਾ 10-15 ਸਾਲ ਬਾਅਦ ਆਉਂਦਾ। ਪਹਿਲਾਂ ਤਾਂ ਐਜੂਕੇਸ਼ਨ ਢਾਂਚਾ ਸਾਡਾ ਬਦਲਣਾ ਚਾਹੀਦਾ ਸਾਨੂੰ
0: ਜੀ,
1: ਕਿਉਂਕਿ ਜਿੱਦਾਂ ਸਾਡੇ ਐਜੂਕੇਸ਼ਨ ਢਾਂਚੇ ਦੇ ਵਿੱਚ ਕਿਤਾਬਾਂ ਪੜ੍ਹੀ ਜਾਓ, ਜੀਵਨ ਦੇ ਵਿੱਚ ਉਹ ਕੱਲੀਆਂ ਕਿਤਾਬਾਂ ਨੀ ਕੰਮ ਆਉਣੀਆਂ। ਜਿਹੜੇ ਸਮਾਜਿਕ ਢਾਂਚਾ ਆ, ਸੋਚਣਾ, ਵਿਚਰਨਾ, ਕੰਮ ਕਰਨਾ, ਇਹ ਜਾਣੀ ਸਾਰਾ ਹੁੰਦਾ। ਕੱਲ ਕੀ ਕਿ ਜਿਹੜਾ ਨਾ ਛੇਵੀਂ ਕਲਾਸ ਤੋਂ ਪੜ੍ਹਾਈ ਦੇ ਨਾਲ ਕੰਮ ਸ਼ੁਰੂ ਹੋਣਾ ਚਾਹੀਦਾ ਹੈ, ਉਹਦੇ ਪੈਸੇ ਮਿਲਣੇ ਚਾਹੀਦੇ ਥੋੜੇ ਬਹੁਤ, ਆਪਣੇ ਸਿਰ ਖੁਦ ਪੜ੍ਹਾਈ ਹੋਣੀ ਚਾਹੀਦੀ ਆ ਤੇ ਪੜ੍ਹਾਈ ਦਾ ਸਮਾਂ ਥੋੜਾ ਹੋਣਾ ਚਾਹੀਦਾ
0: ਜੀ।
1: ਪਹਿਲਾਂ ਤਾਂ ਇਹੀ ਸੁਧਾਰ ਕਰ, ਪਤਾ ਨੀ ਹੋਣਾ ਕਿ ਨਹੀਂ ਹੋਣਾ
0: ਜੀ।
1: ਤੇ
0: ਗੱਲ ਇੱਥੇ ਇਹ ਵੀ ਹੈ ਕਿ ਜਦੋਂ ਅਸੀਂ ਵਿਚਾਰ ਕੋਈ ਰੱਖਦੇ ਹਾਂ ਜੀ, ਕੋਈ ਵਿਚਾਰ ਜਦੋਂ ਅਸੀਂ ਰੱਖਦੇ ਹਾਂ ਤੇ ਤਾਂ ਹੀ ਉਸ ਵਿਚਾਰ ਨੂੰ ਹਕੀਕਤ ਦੇ ਵਿੱਚ ਜਿਹੜਾ ਹੈ ਬਦਲਿਆ ਜਾਂਦਾ ਹੈ। ਤੇ ਬਹੁਤ ਬਹੁਤ ਸ਼ੁਕਰੀਆ ਜਨਾਬ ਫੋਨ ਕਰਨ ਵਾਸਤੇ ਤੇ ਆਪਣੇ ਵਿਚਾਰ ਸਾਂਝਾ ਕਰਨ ਵਾਸਤੇ। ਤੇ ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਹੁਣ ਤੋਂ ਕੁਝ ਦਿਨਾਂ ਬਾਅਦ ਅਸੀਂ ਸੁਣਾਂਗੇ ਇੱਕ ਸਪੈਸ਼ਲ ਡਾਕੂਮੈਂਟਰੀ ਜੋ ਕਿ ਨਸ਼ੇ ਦੇ ਉੱਤੇ ਹੀ ਆਧਾਰਿਤ ਹੈ ਕਿ ਕਿਸ ਤਰ੍ਹਾਂ ਇਸ ਰਸਤੇ ਦੇ ਵਿੱਚੋਂ ਕਿਸ ਤਰ੍ਹਾਂ ਇੱਕ ਸ਼ਖਸ ਵਾਪਿਸ ਆਉਂਦਾ ਹੈ ਉਸਦੀ ਹੀ ਜ਼ੁਬਾਨੀ ਸੁਣਾਂਗੇ। ਤੇ ਉਮੀਦ ਕਰਦੇ ਹਾਂ ਇਹ ਡਾਕੂਮੈਂਟਰੀ ਤੁਹਾਡੇ ਸਾਰਿਆਂ ਵਾਸਤੇ ਬਹੁਤ ਹੀ ਪ੍ਰੇਰਨਾਦਾਇਕ ਰਹੇਗੀ ਤੇ ਉਤਸ਼ਾਹ ਮਿਲੇਗਾ ਤੁਹਾਨੂੰ ਤੇ ਸਮਾਜ ਦੇ ਵਰਗ ਨੂੰ ਜੋ ਕਿ ਇਸ ਜਾਲ ਦੇ ਵਿੱਚ ਫਸ ਗਿਆ ਹੈ। ਤੇ ਆਓ ਸੁਣਦੇ ਹਾਂ ਇਹ ਸਪੈਸ਼ਲ ਡਾਕੂਮੈਂਟਰੀ ਵਾਪਸੀ।
2: ਪਿਆਰੇ ਦੋਸਤੋ ਨਮਸਕਾਰ, ਕੀ ਪੁੱਛ ਰਹੇ ਹੋ ਕੌਣ ਆ ਮੈਂ? ਮੈਨੂੰ ਤੁਸੀਂ ਇੱਕ ਖੋਜੀ, ਇੱਕ ਵਾਚਕ ਜਾਂ ਸੂਤਰਧਾਰ ਕੁਝ ਵੀ ਕਹਿ ਸਕਦੇ ਹੋ, ਕਿਉਂਕਿ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਮਨੁੱਖੀ ਸਮਾਜ ਨਾਲ ਜੁੜੀਆਂ ਕਹਾਣੀਆਂ, ਉਹ ਕਹਾਣੀਆਂ ਜੋ ਕਿ ਸੱਚੀਆਂ ਜਾਂ ਫਿਰ ਸੱਚ ਦੇ ਨੇੜੇ ਹੀ ਹੁੰਦੀਆਂ ਨੇ, ਲੱਭ ਕੇ ਲਿਆਉਂਦਾ, ਉਹਨਾਂ ਨੂੰ ਝਾੜ ਪੂੰਝ ਕੇ ਤੁਹਾਡੇ ਕੰਨਾਂ ਦੇ ਰਸ ਤੇ ਦਿਮਾਗ ਦੀ ਖੁਰਾਕ ਦੇ ਨਾਤੇ ਪਰੋਸਦਾ, ਤਾਂ ਮੈਨੂੰ ਰੱਬ ਦੀ ਸਹੁੰ ਬੜਾ ਸਕੂਨ ਆਉਂਦਾ। ਤੇ ਅੱਜ ਮੈਂ ਸੋਚ ਰਿਹਾ ਸੀ ਕਿ ਤੁਹਾਨੂੰ ਇੱਕ ਆਤਮ ਗਾਥਾ ਬਿਆਨ ਕਰਨ ਵਾਲੇ ਵਿਸ਼ੇਸ਼ ਕਿਰਦਾਰ ਨਾਲ ਮਿਲਾਵਾਂ, ਤਾਂ ਜੋ ਸਾਨੂੰ ਇਹ ਯਕੀਨ ਹੋ ਸਕੇ ਕਿ ਸਾਡੇ ਸਮਾਜ ਵਿੱਚ ਅਜੇ ਵੀ ਚਮਤਕਾਰ ਹੋ ਰਹੇ ਨੇ। ਜੀਵਨ ਰੂਪੀ ਸਾਹਿਤ ਬੜਾ ਵਿਲੱਖਣ ਤੇ ਵਿਸਤਾਰਵਾਦੀ ਹੈ। ਵੇਖਿਆ ਜਾਏ ਤਾਂ ਹਰ ਜੀਵਨ ਹੀ ਇੱਕ ਕਹਾਣੀ ਹੈ, ਪਰ ਉਸ ਨੂੰ ਇਮਾਨਦਾਰੀ ਨਾਲ ਬਿਆਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।

ਜੇ ਸੱਚ ਸੁਣਨਾ ਕਿਸੇ ਨੂੰ ਕੌੜਾ ਲੱਗ ਸਕਦਾ ਤਾਂ ਸੱਚ ਬਿਆਨ ਕਰਨਾ ਜਾਂ ਕਬੂਲਣਾ ਵੀ ਕੋਈ ਜਿਗਰ ਵਾਲਾ ਹੀ ਕਰ ਸਕਦਾ। ਉਂਝ ਤਾਂ ਸਾਡੇ ਸਮਾਜ ਅੱਗੇ ਕਈ ਸਮੱਸਿਆਵਾਂ ਮੌਜੂਦ ਨੇ ਅਤੇ ਹਰ ਉਮਰ ਦੇ ਵਰਗ ਨੂੰ ਘੱਟ ਜਾਂ ਵੱਧ ਪ੍ਰਭਾਵਿਤ ਕਰ ਰਹੀਆਂ ਨੇ, ਪਰ ਨਸ਼ਾ ਅੱਜ ਦੇ ਨੌਜਵਾਨਾਂ ਲਈ, ਖਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਇੱਕ ਗੰਭੀਰ ਅਤੇ ਨਾਮੁਰਾਦ ਬਿਮਾਰੀ ਬਣ ਚੁੱਕਿਆ, ਜਿਸ ਦੀ ਅੱਗ ਵਿੱਚ ਹਜ਼ਾਰਾਂ ਜ਼ਿੰਦਗੀਆਂ ਸੜ ਕੇ ਸਵਾਹ ਹੋ ਚੁੱਕੀਆਂ ਨੇ। ਕਿਹਾ ਜਾਂਦਾ ਕਿ ਇਹ ਅਜਿਹਾ ਰਾਹ ਹੈ ਜਿਸ ਉੱਤੇ ਤੁਰਿਆ ਬੰਦਾ ਵਾਪਸ ਨਹੀਂ ਆਉਂਦਾ, ਪਰ ਜੇਕਰ ਕੋਈ ਮੋੜ ਆਵੇ, ਇੱਕ ਨਵੀਂ ਰਾਹ ਵੀ ਤੁਹਾਡੇ ਨਾਲ ਸਾਂਝੀ ਕਰੇ, ਨਸ਼ੇ 'ਚ ਡੁੱਬੇ ਹੋਰਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕਰੇ, ਅਤੇ ਉਸ ਤੋਂ ਵੀ ਵੱਧ ਆਪਣੀ ਕਾਲੀ ਜ਼ਿੰਦਗੀ ਦਾ ਅਨੁਭਵ ਵੀ ਤੁਹਾਡੇ ਨਾਲ ਸਾਂਝਾ ਕਰੇ, ਤਾਂ ਫਿਰ ਉਸ ਵਿਅਕਤੀ ਨੂੰ ਤੁਸੀਂ ਕੀ ਆਖੋਗੇ? ਇਹ ਉਸ ਦੀ ਕਹਾਣੀ ਸੁਣ ਕੇ ਹੀ ਫੈਸਲਾ ਕਰ ਲੈਣਾ। ਹੁਣ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ ਮਿਸਟਰ ਐਕਸ।

ਮੈਂ ਇੱਕ ਅੱਛੇ ਘਰ ਨੂੰ ਬਿਲੋਂਗ ਕਰਦਾ ਸੀ ਔਰ ਮੇਰੇ ਪਿਤਾ ਜੀ ਏਅਰਫੋਰਸ ਦੇ ਵਿੱਚ ਸੀਗੇ ਔਰ ਮੇਰੇ ਦਾਦਾ ਜੀ ਨੇ ਇੱਕ ਬੜਾ ਅੱਛਾ ਰੋਲ ਨਿਭਾਇਆ ਚਾਈਨਾ ਜੰਗ ਦੇ ਵਿੱਚ। ਬੜਾ ਅਫਸੋਸ ਆ ਕਿ ਅੱਜ ਦਾ ਦਿਨ ਪੰਜਾਬ ਨਸ਼ਿਆਂ ਦਾ ਗੜ੍ਹ ਆ, ਨਸ਼ਿਆਂ ਨੇ ਪੰਜਾਬ ਨੂੰ ਕੈਪਚਰ ਕਰ ਲਿਆ ਔਰ ਕਿਸੇ ਟਾਈਮ ਇਹ ਗੁਰੂਆਂ ਪੀਰਾਂ ਦੀ ਧਰਤੀ ਸੀਗੀ, ਇੱਥੇ ਬੜੇ ਯੋਧੇ ਪੈਦਾ ਹੋਏ, ਬੜੇ ਪੀਰ ਪੈਗੰਬਰ ਆਏ। ਜੇ ਅੱਜ ਦਾ ਦਿਨ ਹਿੰਦੁਸਤਾਨ ਸੁਰੱਖਿਅਤ ਆ ਸਿਰਫ ਪੰਜਾਬੀਆਂ ਕਰਕੇ, ਜੋ ਜਜ਼ਬਾ, ਜੋ ਕੌਨਫੀਡੈਂਸ, ਜੋ ਪਰਮਾਤਮਾ ਦੀ ਮਿਹਰ ਪੰਜਾਬੀਆਂ 'ਤੇ ਹੈਗੀ ਹੈ, ਉਹ ਸੰਸਾਰ ਦੇ ਬਹੁਤ ਘੱਟ ਲੋਕਾਂ ਦੇ ਵਿੱਚ ਆ।

ਔਰ ਇੱਕ ਯੂਥ ਜਿਹਦੇ ਵਿੱਚ ਇੰਨਾ ਜ਼ਿਆਦਾ ਪੋਟੈਂਸ਼ੀਅਲ ਆ, ਜਿਹੜਾ ਦੁਨੀਆ ਦਾ ਨਕਸ਼ਾ ਬਦਲ ਸਕਦੀ ਹੈ। ਬੜੀ ਬਦਕਿਸਮਤੀ ਹੈ ਕਿ ਪੰਜਾਬ ਦੇ ਵਿੱਚ ਯੂਥ ਅੱਜ ਬੜਾ ਸਫ਼ਰ ਕਰਦਾ, ਔਰ ਮੇਰਾ ਖੁਦ ਦਾ ਜ਼ਾਤੀ ਐਕਸਪੀਰੀਅੰਸ ਆ। ਔਰ ਮੈਨੂੰ ਕਦੀ ਨਹੀਂ ਪਤਾ ਸੀਗਾ ਕਿ ਮੈਂ ਇਸ ਦਲਦਲ ਦੇ ਵਿੱਚ ਫਸ ਜਾਵਾਂਗਾ। ਆਮ ਘਰਾਂ ਦੇ ਵਿੱਚ ਸ਼ਰਾਬ ਚੱਲਦੀ ਸੀਗੀ, ਔਰ ਇੱਕ ਛੋਟੇ ਲੜਕੇ ਹੋਣ ਦੇ ਨਾਤੇ ਮੇਰੇ ਅੰਦਰ ਅਟਰੈਕਸ਼ਨ ਸੀਗੀ ਵੀ ਠੀਕ ਆ, ਮੈਂ ਇਹਨੂੰ ਇੱਕ ਵਾਰੀ ਸਿਪ ਕਰਾਂਗਾ ਔਰ ਸ਼ਾਇਦ ਕਦੀ ਦੁਬਾਰਾ ਯੂਜ਼ ਨਹੀਂ ਕਰਾਂਗਾ। ਪਰ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਇਹਦੇ ਵਿੱਚ ਇਸ ਤਰ੍ਹਾਂ ਫਸ ਜਾਵਾਂਗਾ ਕਿ ਮੈਂ ਨਾ ਚਾਹੁੰਦੇ ਹੋਏ ਕਿ ਦੁਬਾਰਾ ਇਹ 'ਚੋਂ ਨਿਕਲ ਸਕਾਂ।

ਮੈਨੂੰ ਯਾਦ ਆ ਮੈਂ ਤਕਰੀਬਨ 2 ਸਾਲ ਤੋਂ ਬਾਅਦ ਸੋਚਣਾ ਸ਼ੁਰੂ ਕਰਤਾ ਔਰ ਮੇਰੀ ਅੰਤਰਾਤਮਾ ਕਹਿੰਦੀ ਸੀ ਔਰ ਮੈਨੂੰ ਵੀ ਅਹਿਸਾਸ ਹੋ ਰਿਹਾ ਸੀਗਾ ਕਿ ਮੈਂ ਗਲਤ ਰਸਤੇ ਚੱਲ ਪਿਆ ਪਰ ਮੈਂ ਇਲਾਜ ਕਰਵਾਉਣ ਗਿਆ ਔਰ ਹਮੇਸ਼ਾ ਮੈਂ ਇਹੀ ਸੋਚਦਾ ਸੀ ਨਹੀਂ ਯਾਰ ਕਿ ਸ਼ਾਇਦ ਇੱਕ ਅੱਧੀ ਵਾਰੀ ਮੈਂ ਹੋਸਪਿਟਲ ਤੋਂ ਬਾਹਰ ਲੈ ਕੇ ਨਸ਼ਾ ਕਰਿਆ ਕਰਾਂਗਾ ਪਰ ਇੱਕ ਨਸ਼ੇ ਦੀ ਪਕੜ ਇੰਨੀ ਜ਼ਿਆਦਾ ਹੋ ਚੁੱਕੀ ਸੀਗੀ ਮੈਂ ਇੱਕ ਵਾਰੀ ਮੂੰਹ ਨੂੰ ਲਾਉਂਦਾ ਸੀਗਾ ਫਿਰ ਕਿੰਨੇ ਕਿੰਨੇ ਮਹੀਨੇ ਲੰਘ ਜਾਂਦੇ ਸੀਗੇ ਔਰ ਸਭ ਨੂੰ ਜ਼ਿਆਦਾ ਮੈਂ ਬੇਬਸ ਹੋ ਚੁੱਕਿਆ ਸੀਗਾ ਮੈਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀਗਾ ਔਰ ਇਹਦੀ ਪਕੜ ਐਸੀ ਸੀਗੀ ਕਿ ਜਿੰਨੀ ਮੈਂ ਕੋਸ਼ਿਸ਼ ਕਰਦਾ ਸੀ ਉਨਾ ਜ਼ਿਆਦਾ ਮੈਂ ਇੱਥੇ ਧੱਸਦਾ ਜਾ ਰਿਹਾ ਸੀਗਾ ਔਰ ਮੇਰੇ ਪਰਿਵਾਰ ਵੀ ਇੱਕ ਸਮੇਂ ਦੇ ਵਿੱਚ ਮੇਰਾ ਸਾਥ ਛੱਡ ਚੱਲਿਆ ਸੀਗਾ ਮੈਂ ਸੁਸਾਇਟੀ ਨੂੰ ਪੂਰੀ ਤਰ੍ਹਾਂ ਘੱਟ ਚੁੱਕਾ ਸੀਗਾ ਔਰ ਮੈਨੂੰ ਆਪ ਕੋਈ ਨਜ਼ਰ ਨਹੀਂ ਆ ਰਹੀ ਉਮੀਦ ਕਿ ਮੈਂ ਸ਼ਾਇਦ ਮੈਨੂੰ ਲੱਗਦਾ ਸੀਗਾ ਕਿ ਮੈਂ ਇੰਨਾ ਅੰਦਰੋਂ ਹਿੰਮਤ ਹਾਰ ਚੁੱਕਾ ਸੀ ਇਲਾਜ ਕਰਵਾ ਕਰਵਾ ਕੇ ਕਿ ਸ਼ਾਇਦ ਮੈਂ ਨਸ਼ਾ ਕਰਦਾ ਕਰਦਾ ਮਰ ਜਾਵਾਂਗਾ ਔਰ ਸਮਾਜ 'ਚੋਂ ਵੀ ਮੈਨੂੰ ਕੋਈ ਮਦਦ ਨਹੀਂ ਮਿਲ ਰਹੀ ਸੀਗੀ ਰਿਸ਼ਤੇਦਾਰਾਂ ਨੂੰ ਵੀ ਮੈਂ ਕਹਿੰਦਾ ਸੀਗਾ ਔਰ ਉਹ ਵੀ

ਕਹਿੰਦੇ ਸੀ ਨਹੀਂ ਤੂੰ 2 ਦਿਨ ਹੋਸਪਿਟਲ ਜਾਏਗਾ ਔਰ ਤੂੰ ਫਿਰ ਨਸ਼ਾ ਕਰਨ ਲੱਗ ਪਾਂਗਾ। ਔਰ ਮੈਂ ਯਾਰਾਂ ਦੋਸਤਾਂ ਵਿੱਚ ਮਜ਼ਾਕ ਦਾ ਪਾਤਰ ਬਣ ਚੁੱਕਾ ਸੀਗਾ, ਪਹਿਲਾਂ ਪਿੱਠ ਤੇ ਮਜ਼ਾਕ ਕਰਦੇ ਸੀ ਫਿਰ ਉਹ ਮੂੰਹ ਤੇ ਮਜ਼ਾਕ ਕਰਨ ਲੱਗ ਪਏ ਸੀਗੇ। ਔਰ ਚਾਹੇ ਮੈਂ ਇੱਕ ਨਸ਼ਾ ਕਰ ਰਿਹਾ ਸੀਗਾ ਤਾਂ ਵੀ ਇੱਕ ਇਨਸਾਨ ਸੀਗਾ, ਮੇਰੇ ਅੰਦਰ ਕਿਤੇ ਨਾ ਕਿਤੇ ਹੈ ਨਾ ਥੋੜ੍ਹੀ ਬਹੁਤੀ ਇਨਸਾਨੀਅਤ ਸੀਗੀ। ਮੈਂ ਹਰ ਟਾਈਮ ਬੇਹੋਸ਼ ਨਹੀਂ ਰਹਿੰਦਾ ਸੀ, ਕਿਤੇ ਨਾ ਕਿਤੇ ਜੋ ਨਸ਼ੇ ਦੇ ਬੱਦਲ ਛੱਡਦੇ ਸੀਗੇ ਮੈਨੂੰ ਵੀ ਹੋਸ਼ ਆਉਂਦੀ ਸੀਗੀ, ਸੱਚਾਈ ਸਾਹਮਣੇ ਆਉਂਦੀ ਸੀ। ਔਰ ਜਦੋਂ ਮੈਨੂੰ ਦਿਖਦਾ ਸੀਗਾ ਕਿ ਸਮਾਜ ਦੇ ਵਿੱਚ ਅੱਜ ਦਾ ਦਿਨ ਮੇਰਾ ਕਿਰਦਾਰ ਕੀ ਹੋ ਚੁੱਕਾ, ਮੇਰੀ ਹੈਸੀਅਤ ਕੀ ਹੋ ਚੁੱਕੀ, ਤੇ ਮੇਰੀ ਰੂਹ ਕੰਬ ਜਾਂਦੀ ਹੁੰਦੀ ਸੀਗੀ। ਜਿਹਨੂੰ ਵੀ ਮੈਂ ਆਵਾਜ਼ ਮਾਰਦਾ ਸੀ ਮੇਰੀ ਮਦਦ ਕਰੇ ਉਹ ਹੀ ਮੇਰੇ ਤੋਂ ਭੱਜ ਰਿਹਾ ਸੀਗਾ। ਇੱਕ ਨਸ਼ੇਬਾਜ ਜ਼ਿੰਦਗੀ ਦਾ ਸਾਹਮਣਾ ਨਹੀਂ ਕਰ ਸਕਦਾ, ਉਹ ਵਿਚਾਰਾ ਨਸ਼ੇ ਦਾ ਸਹਾਰਾ ਲੈਂਦਾ। ਪਰ ਕੁਛ ਲਾਲਚੀ ਲੋਕ ਨਾ ਉਹਨੂੰ ਉਸ ਤੱਕ ਪੈਸੇ ਦੇ ਲਾਲਚ ਬੜੀ ਈਜ਼ਲੀ ਨਸ਼ਾ ਪਹੁੰਚਾ ਦਿੰਦੇ ਹੈ। ਮੇਰੀ ਇਸੀ ਹਾਲਾਤ ਹੋ ਚੁੱਕੇ ਸੀਗੇ ਕਿ ਮੈਨੂੰ ਲੋਕ ਇਗਨੋਰ ਕਰਨਾ ਸ਼ੁਰੂ ਕਰਤਾ ਸੀ ਜਾਂ ਮੈਂ ਲੋਕਾਂ ਨੂੰ ਮਿਲਣਾ ਪਸੰਦ ਨਹੀਂ ਕਰਦਾ ਸੀਗਾ। ਸੁਸਾਇਟੀ ਹਮੇਸ਼ਾ ਨੇ ਮੈਨੂੰ ਦੁਤਕਾਰਿਆ। ਸਾਡੀ ਜਿਹੜੀ ਸੁਸਾਇਟੀ ਆ ਹੈ ਨਾ ਬੜੀ ਦੁੱਖ ਵਾਲੀ ਗੱਲ ਆ, ਇੱਥੇ ਡਿੱਗਦੇ ਨੂੰ ਹੋਰ ਡਿੱਗਦੀ ਆ ਚੱਕਦੀ ਨਹੀਂ ਗੀ। ਉਹ ਸਿਰਫ ਜਿਸ ਬੰਦੇ ਕੋਲ ਪਾਵਰ ਆ ਜਾਂ ਸ਼ੋਹਰਤ ਹੈਗੀ ਜਾਂ ਜਿਸ ਦਾ ਨਾਮ ਚੱਲਦਾ ਪਿਆ ਉਹਨੂੰ ਗੱਲ ਲਾਉਂਦੀ ਆ। ਇੱਕ ਹਾਲਾਤਾਂ ਦੇ ਮਾਰੇ ਹੋਏ ਇਨਸਾਨ ਨੂੰ ਬਹੁਤ ਘੱਟ ਲੋਕ ਸਹਾਰਾ ਦਿੰਦੇ ਨੇ। ਸੋ ਸਮਾਜ ਤੋਂ ਘੱਟ ਚੁੱਕਿਆ ਸੀਗਾ ਜਾਂ ਮੇਰੇ ਉਹੀ ਦੋਸਤ ਸੀਗੇ ਜਿਹੜੇ ਮੈਨੂੰ ਚਾਹੁੰਦੇ ਸੀਗੇ ਵੀ ਆਪ ਵੀ ਖਾਏ ਪੀਵੇ ਔਰ ਸਾਡੇ ਵੀ ਖਵਾਉਂਦਾ ਪਿਆਉਂਦਾ ਰਹੇ। ਇੱਕ ਐਸਾ ਗੋਲਡਨ ਪੀਰੀਅਡ ਸੀਗਾ ਜਿਹਨੇ ਮੇਰਾ ਟਰਨਿੰਗ ਪੁਆਇੰਟ ਲਿਆ। ਕਹਿੰਦੇ ਤਾਰਿਆਂ ਨੂੰ ਦੇਖਣ ਵਾਸਤੇ ਥੋੜ੍ਹਾ ਬਹੁਤ ਅੰਧੇਰਾ ਚਾਹੀਦਾ, ਕਿਸ ਡਿਗਰੀ ਦਾ ਅੰਧੇਰਾ ਚਾਹੀਦਾ ਤੁਸੀਂ ਤਾਰਿਆਂ ਨੂੰ ਦੇਖ ਸਕੋ। ਸੋ ਜੋ ਇੱਕ ਮਾਲਕ ਦੀ ਅਕਾਲ ਪੁਰਖ ਵੱਲੋਂ ਬਣਾਈ ਸ੍ਰਿਸ਼ਟੀ ਆ, ਅਗਰ ਇਹ ਕਾਲਾ ਦੌਰ ਮੇਰੀ ਜ਼ਿੰਦਗੀ ਵਿੱਚ ਨਾ ਆਉਂਦਾ ਤਾਂ ਸ਼ਾਇਦ ਉਸ ਖੂਬਸੂਰਤੀ ਨੂੰ, ਉਸ ਪਿਆਰ ਨੂੰ, ਉਸ ਇੱਕ ਡਿਵਾਈਨ ਪਾਵਰ ਨੂੰ ਮੈਂ ਜ਼ਿੰਦਗੀ ਦੇ ਵਿੱਚ ਕਦੀ ਮਹਿਸੂਸ ਨਾ ਕਰ ਸਕਦਾ। ਔਰ ਮੈਨੂੰ ਯਾਦ ਆ ਮੈਂ ਨਸ਼ਿਆਂ ਨੂੰ ਸ਼ੌਕ ਦੇ ਵਿੱਚ ਕੀਤਾ, ਕਦੋਂ ਮੇਰੀ ਮਜਬੂਰੀ ਬਣ ਗਏ ਮੈਂ ਇਹਨਾਂ ਨੂੰ ਸਹਾਰਾ ਮੰਨਿਆ ਆਪਣਾ। ਜੀਵਨ ਦੀ ਕੋਈ ਕਠਿਨਾਈ ਆਉਣੀ ਬਜਾਏ ਇਸ 'ਤੇ ਕਿ ਮੈਂ ਆਪਣੇ ਬਜ਼ੁਰਗਾਂ ਦਾ ਸਹਾਰਾ ਲੈਂਦਾ ਜਾਂ ਇੱਕ ਹਾਇਰ ਪਾਵਰ ਦਾ ਸਹਾਰਾ ਲੈਂਦਾ, ਮੈਂ ਨਸ਼ਿਆਂ ਦਾ ਸਹਾਰਾ ਲੈਣਾ ਸ਼ੁਰੂ ਕਰਤਾ। ਅਖੀਰ ਇਹ ਜ਼ਿੰਦਗੀ ਦੇ ਵਿੱਚ ਦਗਾ ਦੇ ਕੇ ਗਏ ਔਰ ਜਦੋਂ ਇਹਨਾਂ ਤੋਂ ਮੈਂ ਦੂਰ ਹੋਣਾ ਚਾਹੁੰਦਾ ਸੀ ਇਹਨਾਂ ਦੀ ਜਕੜ ਐਸੀ ਹੋ ਚੁੱਕੀ ਸੀਗੀ, ਜਿੰਨਾ ਮੈਂ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਉਨਾ ਜ਼ਿਆਦਾ ਇਹ ਪਕੜ ਬਣਾ ਰਹੇ ਸੀਗੇ। ਔਰ ਮੈਨੂੰ ਯਾਦ ਆ ਮੈਂ ਬੜੀ ਵਾਰੀ ਮੌਤ ਦੇ ਮੂੰਹ ਦੇ ਵਿੱਚ ਬਚਿਆ, ਕੋਈ ਸਹਾਰਾ ਨਹੀਂ ਦੇਖ ਰਿਹਾ ਸੀਗਾ। ਔਰ ਇਸੇ ਨਸ਼ਿਆਂ ਕਰਕੇ ਮੈਨੂੰ ਯਾਦ ਆ ਮੇਰੀ ਮਾਂ ਰਾਤ 12-12 ਵਜੇ ਤੱਕ ਦਰਵਾਜ਼ੇ 'ਚ ਖੜ੍ਹੀ ਰਹਿੰਦੀ ਸੀਗੀ ਔਰ ਇੱਕ ਦਿਨ ਉਹਨੇ ਮੇਰੀ ਹਾਲਾਤ ਦੇਖ ਕੇ ਅਰਦਾਸ ਕਰਨੀ ਸ਼ੁਰੂ ਕਰਤੀ ਸੀਗੀ ਹੈ ਨਾ, ਪਰਮਾਤਮਾ ਜਾਂ ਤਾਂ ਇਹਨੂੰ ਚੱਕ ਲੈ ਜਾਂ ਇਹਨੂੰ ਸਕੋਟ ਦੇ ਵਿੱਚੋਂ ਕੱਢ ਲੈਣਾ।

ਅੱਜ ਵੀ ਮੈਨੂੰ ਯਾਦ ਆ ਜਦੋਂ ਮੈਂ ਠੀਕ ਹੋਇਆ ਉਦੋਂ ਉਹਨੇ ਕਹਿਣਾ ਬੇਟਾ ਮੈਂ ਤੇਰੇ ਵਾਸਤੇ ਅਰਦਾਸ ਕਰ ਦਿੰਦੀ। ਬੜੀ ਸਹਾਇਤਾ ਉਹਨੇ ਮੇਰੀ ਕੀਤੀ, ਬਹੁਤ ਹੋਸਪਿਟਲ 'ਚ ਗਏ, ਅਖੀਰ ਮੈਂ ਤਕਰੀਬਨ 25-30 ਇਲਾਜ ਕਰਵਾਏ, ਕਿਤੋਂ ਰਾਹਤ ਨਹੀਂ ਮਿਲੀ। ਫਿਰ ਅਖੀਰ ਦੇ ਵਿੱਚ ਸਾਡੀ ਨਾਰਕੋਟਿਕ ਐਨੋਨੀਮਸ ਸੰਸਥਾ ਜਿਹੜੀ ਉਹਨਾਂ ਵੱਲੋਂ ਚਲਾਈ ਜਾਂਦੀ ਹੈ, ਜਿਹੜੇ ਮੇਰੇ ਵਾਂਗੂ ਕਿਸੇ ਟਾਈਮ ਨਸ਼ਾ ਕਰ ਰਹੇ ਸੀਗੇ ਪਰ ਨਸ਼ੇ ਦੀ ਦਲਦਲ ਤੋਂ ਬਾਹਰ ਆ ਚੁੱਕੇ ਸੀਗੇ, ਮੈਨੂੰ ਕਿਸੇ ਤਰੀਕੇ ਨਾਲ ਉਹਨਾਂ ਦਾ ਮੈਸੇਜ ਮਿਲਿਆ। ਔਰ ਉਹਨਾਂ ਦੀਆਂ ਤਕਰੀਬਨ ਹਰ ਸਿਟੀ ਦੇ ਵਿੱਚ, ਪੰਜਾਬ ਦੇ ਵਿੱਚ ਔਰ ਆਲ ਓਵਰ ਵਰਲਡ ਦੇ ਵਿੱਚ, ਔਰ ਲਾਸਟਲੀ 4 ਸਾਲ ਹੋਏ ਆ ਅਫਗਾਨਿਸਤਾਨ ਦੇ ਵਿੱਚ ਵੀ ਮੀਟਿੰਗ ਸ਼ੁਰੂ ਹੋਈਆਂ, ਉੱਥੋਂ ਦੀ ਐਡਿਕਟਸ ਦੀ ਵੀ ਹੈਲਪ ਹੋ ਰਹੀ ਹੈ। ਔਰ ਉਹਨਾਂ ਦਾ ਮੈਸੇਜ ਮਿਲਿਆ, ਉਹਨਾਂ ਨੇ ਮੈਨੂੰ ਆਪਣੇ ਗੱਲ ਨਾਲ ਲਾਇਆ। ਇੱਕ ਨਸ਼ੇਬਾਜ਼ ਨੂੰ ਦੁਤਕਾਰਿਆ ਜਾਂਦਾ, ਉਹਦਾ ਪਰਿਵਾਰ ਵੀ ਉਹਨੂੰ ਸਮਝ ਨਹੀਂ ਸਕਦਾ, ਸਮਾਜ ਨਹੀਂ ਸਮਝ ਸਕਦਾ, ਇੱਕ ਐਸੀ ਨਿਗਾਹ ਨਾਲ ਦੇਖਿਆ ਜਾਂਦਾ ਕਿ ਸ਼ਾਇਦ ਇਹ ਸਮਾਜ ਦਾ ਕੋਹੜ ਹੈਗਾ। ਪਰ ਜਦੋਂ ਸੰਸਥਾ ਦੇ ਵਿੱਚ ਗਏ, ਉੱਥੋਂ ਜਿਹੜਾ ਪਿਆਰ ਮਿਲਿਆ, ਉਹਨਾਂ ਨੇ ਸਮਝਾਇਆ ਕਿ ਨਹੀਂ ਤੂੰ ਇੱਕ ਬਿਮਾਰ ਸ਼ਖਸ ਆ, ਤੈਨੂੰ ਇੱਕ ਬਿਮਾਰੀ, ਤੂੰ ਬੁਰਾ ਇਨਸਾਨ ਨਹੀਂ ਹੈਗਾ, ਤੂੰ ਕੁਛ ਗਲਤ ਨਹੀਂ ਕਰ ਰਿਹਾ, ਤੂੰ ਐਸਾ ਕੁਛ ਨਹੀਂ ਆ ਕਿ ਤੂੰ ਇਨਸਾਨ ਹੀ ਨਹੀਂ ਹੈਗਾ, ਤੂੰ ਨਸ਼ਾ ਕਰ ਲਿਆ। ਮੈਨੂੰ ਐਸਾ ਮਹਿਸੂਸ ਕਰਾਇਆ ਜਾਂਦਾ ਸੀਗਾ ਕਿ ਸ਼ਾਇਦ ਮੈਂ ਬਹੁਤ ਗਿਰਿਆ ਹੋਇਆ ਇਨਸਾਨ ਹਾਂ, ਮੈਂ ਜੀਣ ਦੇ ਕਾਬਲ ਨਹੀਂ ਹੈਗਾ। ਮੈਨੂੰ ਕਿਸੇ ਨੇ ਪਿਆਰ ਨਹੀਂ ਦਿੱਤਾ, ਪਰ ਸੰਸਥਾ ਨੇ ਇੰਨਾ ਪਿਆਰ ਦਿੱਤਾ, ਔਰ ਉਹਦੇ ਪਿਆਰ ਦੀ ਬਦੌਲਤ ਮੈਂ ਅੱਜ ਨਸ਼ਿਆਂ ਤੋਂ ਦੂਰ ਹਾਂ, ਔਰ ਇੱਕ ਐਸੀ ਜ਼ਿੰਦਗੀ ਮੈਂ ਜੀ ਰਿਹਾ ਸ਼ਾਇਦ ਜਿਹਦੀ

ਕਲਪਨਾ ਸਿਰਫ ਸੁਣਿਆ ਸੀਗਾ ਕਿ ਪਰੀਆਂ ਦੇ ਦੇਸ਼ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਕਿ ਐਸੀ ਜ਼ਿੰਦਗੀ ਹੁੰਦੀ ਹੈ, ਪਰ ਜੀਵਨ ਦੀ ਜੋ ਖੂਬਸੂਰਤੀ ਆ, ਜੋ ਪਿਆਰ ਆ, ਜੋ ਜ਼ਿੰਦਗੀ ਜੀਣ ਦਾ ਮਜ਼ਾ ਅੱਜ ਆ ਰਿਹਾ, ਉਹ ਸ਼ਾਇਦ ਸਿਰਫ ਮੈਂ ਕਿਤਾਬਾਂ ਤੱਕ ਸੀਮਤ ਸੋਚਦਾ ਹੁੰਦਾ ਸੀਗਾ, ਜਾਂ ਮੈਂ ਕਹਿ ਦਿੰਦਾ ਸੀ ਖਾਲੀ ਗੱਲਾਂ ਹੈਗੀਆਂ। ਪਰ ਅੱਜ ਦਾ ਦਿਨ ਉਸ ਜੀਵਨ ਨੂੰ ਮੈਂ ਜੀ ਰਿਹਾ, ਔਰ ਇਸ ਸੰਸਥਾ ਦੀ ਮਦਦ ਦੇ ਨਾਲ ਅੱਜ ਘਰ ਦੇ ਵਿੱਚ ਬਹੁਤ ਅੱਛੇ ਸੰਬੰਧ ਹੈ। ਨਸ਼ਿਆਂ ਕਰਕੇ ਆਪਣੀ ਪੜ੍ਹਾਈ ਨਹੀਂ ਕਰ ਸਕਿਆ ਸੀਗਾ, ਜੋ ਕਿ ਜਿਸ ਕਾਲਜ ਵੀ ਜਾਂਦਾ ਸੀਗਾ ਮੇਰੇ ਕੋਲ ਸਮਝ ਨਹੀਂ ਹੁੰਦਾ ਸੀਗਾ ਕਿ ਉੱਥੇ ਜਾ ਕੇ ਮੈਂ ਪੜ੍ਹ ਸਕਾਂ, ਕਿ ਉਹ ਨਸ਼ਿਆਂ ਦਾ ਜਿਹੜਾ ਇਹਨਾਂ ਨੂੰ ਪੂਰਾ ਕਰਨ ਵਾਸਤੇ ਜਿਹੜੇ ਰਿਸੋਰਸਿਸ ਚਾਹੀਦੇ ਸੀਗੇ, ਹਰ ਟਾਈਮ ਐਨਰਜੀ ਉੱਧਰ ਲੱਗੀ ਰਹਿੰਦੀ ਸੀਗੀ, ਜਾਂ ਮੇਰਾ ਸਰੀਰ ਇੰਨਾ ਵੀਕ ਹੋ ਚੁੱਕਾ ਸੀਗਾ ਮੈਂ ਟਾਈਮ ਸਿਰ ਕਦੀ ਕਾਲਜ ਨਹੀਂ ਪਹੁੰਚ ਸਕਿਆ ਸੀਗਾ, ਫਾਈਨਲ ਐਗਜ਼ਾਮ ਹੁੰਦੇ ਸੀ, ਨਸ਼ਾ ਨਹੀਂ ਮਿਲਦਾ ਸੀਗਾ, ਤਾਂ ਮੇਰੇ ਕੋਲ ਪੈਰ ਕੀਵਨ ਅਗਰ ਵਾਸ਼ਰੂਮ ਤੱਕ ਜਾਣਾ ਤਾਂ ਮੈਨੂੰ 100 ਵਾਰੀ ਸੋਚਣਾ ਪੈਂਦਾ ਸੀ। ਮੈਂ ਇੰਨਾ ਕਮਜ਼ੋਰ ਹੋ ਚੁੱਕਿਆ ਸੀ ਔਰ ਮੇਰੀ ਪੜ੍ਹਾਈ ਵਿੱਚ ਰਹਿ ਗਈ ਸੀਗੀ, ਔਰ ਮੈਂ ਲਾਸਟਲੀ ਹੁਣ ਆਪਣੀ ਦੁਬਾਰਾ ਸਟੱਡੀ ਸ਼ੁਰੂ ਕੀਤੀ ਹੈ।

ਕਦੀ ਕਾਲਜ ਨਹੀਂ ਪਹੁੰਚ ਸਕਿਆ ਸੀਗਾ, ਫਾਈਨਲ ਇਗਜ਼ਾਮ ਹੁੰਦੇ ਸੀ, ਨਸ਼ਾ ਨਹੀਂ ਮਿਲਦਾ ਸੀਗਾ, ਤਾਂ ਮੇਰੇ ਕੋਲ ਪੈਰ ਕੀ ਈਵਨ ਅਗਰ ਵਾਸ਼ਰੂਮ ਤੱਕ ਜਾਣਾ ਤਾਂ ਮੈਨੂੰ 100 ਵਾਰੀ ਸੋਚਣਾ ਪੈਂਦਾ ਸੀ। ਮੈਂ ਇੰਨਾ ਕਮਜ਼ੋਰ ਹੋ ਚੁੱਕਿਆ ਸੀ ਔਰ ਮੇਰੀ ਪੜ੍ਹਾਈ ਵਿੱਚ ਰਹਿ ਗਈ ਸੀਗੀ। ਔਰ ਮੈਂ ਲਾਸਟਲੀ ਹੁਣ ਆਪਣੀ ਦੁਬਾਰਾ ਸਟੱਡੀ ਸ਼ੁਰੂ ਕੀਤੀ ਆ ਔਰ ਮੈਂ ਲਾਅ ਦੇ ਵਿੱਚ ਦੁਬਾਰਾ ਐਡਮਿਸ਼ਨ ਲਈ ਆ। ਸੋਚਦਾ ਹੁੰਦਾ ਸ਼ਾਇਦ ਨਸ਼ਾ ਛੱਡ ਕੇ ਜ਼ਿੰਦਗੀ ਦੀਆਂ ਸਮੱਸਿਆਵਾਂ ਬਹੁਤ ਰਹਿਣਗੀਆਂ, ਪਰ ਇਹ ਸੰਸਥਾ ਦੀ ਮਦਦ ਨਾਲ, ਆਪਣੇ ਵੱਡਿਆਂ ਦੀ ਮਦਦ ਦੇ ਨਾਲ ਔਰ ਸਭ ਨੂੰ ਵੱਡੀ ਇੱਕ ਪਰਮਾਤਮਾ ਦੀ ਮਿਹਰ ਨਾਲ, ਗੁਰਬਾਣੀ ਦੀ ਮਦਦ ਨਾਲ ਇੱਕ ਐਸੀ ਤਾਕਤ ਮਿਲੀ, ਇੱਕ ਐਸਾ ਹੌਸਲਾ ਮਿਲਿਆ, ਆ ਜੀਵਨ ਖੇਡ ਰੱਖਦਾ ਹੈ ਨਾ, ਜੀਵਨ ਖੇਡ ਲੱਗਣ ਲੱਗ ਪਿਆ ਔਰ ਜੀਵਨ ਜੀਣ ਦਾ ਮਜ਼ਾ ਲੈ ਰਿਹਾ।

ਅੱਜ ਦਿਨ ਦੀਆਂ ਸਮੱਸਿਆਵਾਂ ਹੈਗੀਆਂ, ਮੈਂ ਨਸ਼ੇ ਦਾ ਸਹਾਰਾ ਨਹੀਂ ਲੈਂਦਾ ਔਰ ਇਸ ਬਾਣੀ ਦਾ ਸਹਾਰਾ ਲੈਣਾ ਔਰ ਇਸ ਸਪਿਰਚੁਅਲ ਕਿਤਾਬਾਂ ਹੈਗੀਆਂ, ਮੈਂ ਉਹਨਾਂ ਦਾ ਸਹਾਰਾ ਲੈ ਕੇ ਜੀਵਨ ਦੀਆਂ ਸੱਚਾਈਆਂ ਨੂੰ ਫੇਸ ਕਰਦਾ ਪਿਆ, ਜੋ ਵੀ ਕਠਿਨਾਈਆਂ ਆ ਰਹੀਆਂ। ਅੱਜ ਦਾ ਦਿਨ ਮੈਂ ਨਸ਼ਾ ਨਹੀਂ ਕਰਦਾ ਪਿਆ ਨਾ।

ਸਾਡੀ ਸੰਸਥਾ ਮੁਫਤ ਮਦਦ ਕਰਦੀ ਹੈ ਔਰ ਅਸੀਂ ਕਿਸੇ ਕੋਲ ਪੈਸਾ ਨਹੀਂ ਲੈਂਦੇ ਔਰ ਜਿਹੜਾ ਬੰਦਾ ਦਿਲੋਂ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੀ ਮਦਦ ਕਰਦੇ ਹਾਂ ਉਹਨੂੰ ਅਪਰੋਚ ਕਰਦੇ ਹਾਂ ਸਾਡੇ ਮੈਂਬਰ ਦਾ ਨਸ਼ੇ ਤੋਂ ਦੂਰ ਹੈਗੇ ਔਰ ਸਾਡੇ ਹਫ਼ਤੇ ਦੇ ਵਿੱਚ ਤਕਰੀਬਨ ਹਰ ਸ਼ਹਿਰ ਦੇ ਵਿੱਚ 3 ਤੋਂ 4 ਮੀਟਿੰਗਸ ਹੁੰਦੀਆਂ ਜਿਹੜੀਆਂ ਰਾਊਂਡ ਅਬਾਊਟ 1.5 ਘੰਟੇ ਦੀਆਂ ਹੁੰਦੀਆਂ ਔਰ ਉੱਥੇ ਅਸੀਂ ਇੱਕ ਦੂਜੇ ਨਾਲ ਆਪਣੇ ਦਿਲ ਦੀ ਗੱਲ ਕਰਕੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਕੇ ਨਸ਼ੇ ਤੋਂ ਦੂਰ ਰਹਿੰਦੇ ਮੋਸਟਲੀ ਸਾਨੂੰ ਸਮਝ ਆਈ ਹੈ ਕਿ ਜ਼ਿੰਦਗੀ ਵਿੱਚ ਨਸ਼ਾ ਨਹੀਂ ਇਸ ਕਰਕੇ ਆਇਆ ਸੀ ਕਿ ਸਾਡੇ ਵਿੱਚ ਜ਼ਿੰਦਗੀ ਦੇ ਵਿੱਚ ਪਿਆਰ ਦੀ ਕਮੀ ਸੀਗੀ ਸੋ ਜਦੋਂ ਸ਼ਾਮ ਨੂੰ ਅਸੀਂ ਮਿਲਦੇ ਹਾਂ ਸਾਨੂੰ ਉਸ ਮਾਹੌਲ ਦੇ ਵਿੱਚ ਇੱਕ ਪਿਆਰ ਦਾ ਅਹਿਸਾਸ ਹੁੰਦਾ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ ਉਸ ਭਾਈਚਾਰੇ ਦਾ ਅਹਿਸਾਸ ਹੁੰਦਾ ਜਿਹੜਾ ਸਾਨੂੰ ਦੁਬਾਰਾ ਉਸ ਦਲਦਲ ਦੇ ਵਿੱਚ ਜਾਣ ਨਾਲੋਂ ਰੋਕਦਾ ਔਰ ਇੱਕ ਦੂਜੇ ਦੀ ਮਦਦ ਨਾਲ ਅਸੀਂ ਨਸ਼ੇ ਤੋਂ ਦੂਰ ਰਹਿ ਰਹੇ ਹਾਂ ਹੈ ਨਾ ਤੋ ਇਸ ਤਰੀਕੇ ਨਾਲ ਮੀਟਿੰਗਸ ਦਾ ਮੈਸੇਜ ਦਿੱਤਾ ਜਾਂਦਾ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਔਰ ਆਪਣਾ ਐਕਸਪੀਰੀਅੰਸ ਦਿੱਤਾ ਜਾਂਦਾ ਕਿ ਨਸ਼ੇ ਤੋਂ ਦੂਰ ਹੋਇਆ ਜਾ ਸਕਦਾ ਨਸ਼ਾ ਛੱਡ ਕੇ ਇੱਕ ਅੱਛੀ ਜ਼ਿੰਦਗੀ ਜੀ ਜਾ ਸਕਦੀ ਆ ਨਸ਼ੇ ਦਾ ਜੋ ਰਸ਼ ਆ ਜੋ ਮਜ਼ਾ ਆ ਹੈ ਨਾ ਉਸ ਕਰਕੇ ਇਨਸਾਨ ਆਪਣੀ ਮਾਂ ਨੂੰ ਭੈਣ ਨੂੰ ਭਰਾ ਨੂੰ ਹਰ ਇੱਕ ਨੂੰ ਦਾਅ ਤੇ ਲਾਉਣ ਨੂੰ ਤਿਆਰ ਹੋ ਜਾਂਦਾ ਜੋ ਪਰਿਵਾਰ ਦਾ ਨਸ਼ਾ ਆ ਜੋ ਆਪਣੇ ਕੰਮ ਦਾ ਨਸ਼ਾ ਆ ਉਸ ਨਸ਼ਿਆਂ ਵਿੱਚ ਵੀ ਨਸ਼ਾ ਨਹੀਂ ਹੈਗਾ ਸੋ ਮੋਟੀਵੇਟ ਕੀਤਾ ਜਾਂਦਾ ਔਰ ਇੱਕ ਮੀਟਿੰਗ ਦਾ ਮੈਸੇਜ ਦਿੱਤਾ ਜਾਂਦਾ ਔਰ ਖੋਪ ਦਿੱਤੀ ਜਾਂਦੀ ਹੈ ਕਿ ਨਸ਼ਾ ਛੱਡਿਆ ਜਾ ਸਕਦਾ ਹੈਗਾ ਜਦੋਂ ਵੀ ਅਵੇਲੇਬਿਲਟੀ ਬੜੀ ਆਸਾਨੀ ਨਾਲ ਹੋਏਗੀ ਅਪਰੋਚ ਦੇ ਵਿੱਚ ਹੋਏਗੀ ਔਰ ਵੱਡੀ ਗੱਲ ਜਾਗਰੂਕਤਾ ਨਹੀਂ ਹੈਗੀ ਕਿ ਮੈਂ ਦੇਖਿਆ ਬਾਹਰ ਦੇ ਵਿੱਚ ਅਮੈਰੀਕਾ ਦੇ ਵਿੱਚ ਬੜੇ ਛੋਟੇ ਲੈਵਲ ਦੇ ਵਿੱਚ ਜਾਗਰੂਕ ਕਰ ਦਿੱਤਾ ਜਾਂਦਾ ਔਰ ਇੱਥੇ ਸਾਡੀ ਜਾਗਰੂਕਤਾ ਨਹੀਂ ਹੈਗੀ ਲੋਕ ਲਾਲਚੀ ਆ ਔਰ ਉਹ ਪੈਸੇ ਦੀ ਖਾਤਰ ਆਪਣੇ ਬੱਚਿਆਂ ਤੱਕ ਨੂੰ ਜ਼ਹਿਰ ਪ੍ਰੋਵਾਈਡ ਕਰਨ ਦੀ ਸੋਚਣ ਲੱਗ ਪੈਂਦੇ ਆ ਔਰ ਪਿੱਛੇ ਰੀਸੈਂਟਲੀ ਪੰਜਾਬ ਦੇ ਵਿੱਚ ਬਹੁਤ ਮੌਤਾਂ ਹੋਈਆਂ ਇੱਕ ਨਸ਼ੇਬਾਜ਼ ਨਸ਼ਾ ਕਰਨ ਵਾਸਤੇ ਜਾਂਦਾ ਪਰ ਉਹਨੂੰ ਇਹ ਨਹੀਂ ਪਤਾ ਕਿ ਇਹ ਲਾਲਚੀ ਲੋਕਾਂ ਨੇ ਉਹਦੇ ਵਿੱਚ ਜ਼ਹਿਰ ਪਾਇਆ ਹੋਇਆ ਸੋ ਪੈਸੇ ਦੀ ਖਾਤਰ ਬੜਾ ਈਜ਼ਲੀ ਅਵੇਲੇਬਲ ਹੋ ਜਾਂਦਾ ਹਰ ਗਲੀ ਹਰ ਨੁੱਕੜ ਦੇ ਵਿੱਚ ਅਵੇਲੇਬਿਲਟੀ ਹੈਗੀਆਂ ਦਵਾਈਆਂ ਦੀ ਦੁਕਾਨਾਂ ਦੇ ਵਿੱਚ ਹੈਗੀਆਂ ਝੁੱਗੀਆਂ ਝੋਪੜੀਆਂ ਦੇ ਵਿੱਚ ਹੈਗੀਆਂ ਸੋ ਸਰਕਾਰਾਂ ਦਾ ਵੀ ਦੋਸ਼ ਹੈਗਾ ਲਾਲਚੀ ਲੋਕਾਂ ਦਾ ਵੀ ਹੈਗਾ

ਜਾ ਸਕੇ। ਅਗਰ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਨਸ਼ੇ ਦੇ ਵਿੱਚ ਚਲਾ ਜਾਂਦਾ ਤੇ ਇੱਕ ਸੰਸਥਾ ਹੈਗੀ ਹੈ, ਹੋ ਸਕਦਾ ਕਿਸੇ ਬੰਦੇ ਦਾ ਗੁਰਦੁਆਰੇ ਜਾ ਕੇ ਮਸਲਾ ਹੱਲ ਹੋ ਜਾਵੇ, ਕਿਸੇ ਦਾ ਹੌਸਪੀਟਲ ਹੋ ਜਾਵੇ। ਔਰ ਮੈਂ ਹਰ ਜਗ੍ਹਾ ਟਰਾਈ ਕਰ ਚੁੱਕੀ ਸੀ, ਮੈਂ ਗੁਰਦੁਆਰੇ ਮੰਦਰਾਂ 'ਚ ਵੀ ਗਿਆ ਸੀ, ਮੈਂ ਹੌਸਪੀਟਲ ਦੇ ਵਿੱਚ 25 ਤੋਂ 30 ਇਲਾਜ ਲਏ ਸੀਗੇ, ਔਰ ਲਾਸਟਲੀ ਮੈਨੂੰ ਇਸ ਸੰਸਥਾ ਦੇ ਵਿੱਚੋਂ ਮਦਦ ਮਿਲੀ। ਔਰ ਇੱਕ ਮੈਸੇਜ ਹੈਗਾ ਆ ਅੱਜ ਦਾ ਦਿਨ, ਸਰਕਾਰ ਉਸ ਦੇ ਵਿੱਚ ਸਾਡੀ ਜ਼ਰੂਰ ਥੋੜ੍ਹੀ ਬਹੁਤੀ ਮਦਦ ਕਰਦੀ ਪਈ ਹੈ, ਔਰ ਇੱਕ ਸਕੂਲ ਵਾਲੇ ਵੀ ਸਹਿਯੋਗ ਕਰਦੇ ਪਏ ਆ ਕਿ ਜਿਹਦੇ ਨਾਲ ਇੱਕ ਐਡਿਕਟ ਨੂੰ ਮੈਸੇਜ ਮਿਲ ਸਕੇ ਕਿ ਨਸ਼ਾ ਛੱਡਿਆ ਜਾ ਸਕਦਾ ਜੀ। ਔਰ ਠੀਕ ਅਖੀਰ ਦੇ ਵਿੱਚ ਮੇਰੇ ਕੋਲ ਇੱਕ ਹਾਇਰ ਪਾਵਰ ਸੀ, ਮੈਂ ਹਮੇਸ਼ਾ ਅਰਦਾਸ ਕਰਦਾ ਹੁੰਦਾ ਸੀ ਪਰਮਾਤਮਾ ਮੈਂ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰਤਾ, ਔਰ ਠੀਕ ਆ ਅਗਰ ਸ਼ਾਇਦ ਤੁਸੀਂ ਚਾਹੋਗੇ ਤਾਂ ਮੈਂ ਅੱਛੇ ਦਿਨ ਦੇਖ ਪਾਵਾਂਗਾ। ਔਰ ਮੈਨੂੰ ਆਪਣੇ ਤੇ ਇੱਕ ਵੱਡੀ ਸ਼ਕਤੀ ਦੀ, ਜਿਹਨੂੰ ਸਾਡੇ ਲੋਕ ਪਰਮਾਤਮਾ ਕਹਿੰਦੇ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਔਰ ਮੈਂ ਦੇਖਦਾ ਔਖੇ ਸਮੇਂ ਉਹਨੂੰ ਮੈਨੂੰ ਬਹੁਤ ਬਚਾਇਆ। ਐਸੇ ਐਸੇ ਸਮੇਂ ਸੀਗੇ ਕਿ ਜਦੋਂ ਮੈਂ ਇੰਨਾ ਜ਼ਿਆਦਾ ਬੇਹੋਸ਼ ਹੋਇਆ ਹੁੰਦਾ ਸੀਗਾ, ਮੈਨੂੰ ਯਾਦ ਹੀ ਨਹੀਂ ਹੁੰਦਾ ਸੀਗਾ ਕਿ ਮੈਂ ਕਾਰ ਚਲਾ ਕੇ ਕਿਵੇਂ ਆਇਆ, ਅੱਖਾਂ ਬੰਦ ਹੋਈਆਂ ਹੁੰਦੀਆਂ ਸੀਗੀਆਂ ਘਰ ਦੇ ਕੋਲੋਂ ਰਸਤਾ ਲੱਭਣ ਵਾਸਤੇ, ਜਿੱਥੇ ਅੱਜ ਦਾ ਦਿਨ ਮੈਂ 2 ਮਿੰਟ 'ਚ ਪਹੁੰਚ ਜਾਂਦਾ ਮੈਨੂੰ 4-4 ਘੰਟੇ ਲੱਗ ਜਾਂਦੇ ਹੁੰਦੇ, ਪਰ ਫਿਰ ਵੀ ਮੈਂ ਸਹੀ ਸਲਾਮਤ ਘਰ ਪਹੁੰਚਦਾ ਰਿਹਾ। ਔਰ ਉਸ ਪਰਮਾਤਮਾ ਨੇ ਮੇਰੀ ਮਦਦ ਕੀਤੀ, ਸਹਾਇਤਾ ਕੀਤੀ।

0: ਭੁੱਲ ਗਈ।
1: ਔਰ ਮੈਂ ਦੇਖਦਾ ਕੋਈ ਅੱਜ ਦਾ ਦਿਨ ਵੀ ਸਮਾਜ ਤੁਸੀਂ ਤਰੱਕੀ ਕਰਦੇ ਪਏ ਅਤੇ ਸਮਾਜ ਵੱਲੋਂ ਅੱਜ ਵੀ ਯੋਗਦਾਨ ਨਹੀਂ ਗਾ। ਠੀਕ ਆ, ਪਿੱਛੇ ਜੇ ਸਾਨੂੰ ਪੁਲਿਸ ਵੱਲੋਂ ਸਾਡੀ ਸੰਸਥਾ ਨੂੰ ਯੋਗਦਾਨ ਮਿਲਿਆ ਸੀਗਾ ਔਰ ਉਹਨਾਂ ਨੇ ਮਦਦ ਕੀਤੀ ਔਰ ਹੈਲਪ ਹੋ ਰਹੀ, ਅੱਜ ਦਾ ਦਿਨ ਵੀ ਸਕੂਲ ਕਾਲਜਿਸ ਵਿੱਚ ਇੱਕ ਮੈਸੇਜ ਦਿੱਤਾ ਜਾ ਸਕੇ, ਇੱਕ ਅਵੇਅਰਨੈਸ ਪੈਦਾ ਕੀਤੀ।

ਸਾਡਾ ਲਿਟਰੇਚਰ ਵੀ ਇਹੀ ਕਹਿੰਦਾ ਕੋਈ ਇਨਸਾਨ ਮੇਰੀ ਮਦਦ ਨਹੀਂ ਕਰ ਸਕਦਾ, ਨਾ ਚਾਹ ਕੇ ਵੀ, ਚਾਹੇ ਮੇਰੀ ਮਾਂ ਆ, ਚਾਹੇ ਬਾਪ ਆ, ਚਾਹੇ ਬਜ਼ੁਰਗ ਆ, ਚਾਹੁਣ ਮੈਂ ਇਸ ਦਲਦਲ ਚੋਂ ਨਿਕਲ ਆਵਾਂ, ਉਹ ਮੈਨੂੰ ਸਹਾਇਤਾ ਕਰ ਸਕਦੇ, ਵਿੱਚੋਂ ਕੱਢ ਨਹੀਂ ਸਕਦੇ। ਸੋ ਦੁਸ਼ਵਾਰੀਆਂ ਬਹੁਤ ਸੀਗੀਆਂ, ਪਰ ਐਟ ਦਾ ਐਂਡ ਆਫ ਦਾ ਡੇ ਪਰਮਾਤਮਾ ਨੇ ਮਦਦ ਕੀਤੀ। ਅੱਜ ਤੁਹਾਡੇ ਸਾਹਮਣੇ ਬੈਠਾ ਹੋਇਆ, ਸਾਰੇ ਹੱਥ ਪੈਰ ਸਲਾਮਤ ਆ, ਹੈ ਨਾ, ਕੋਈ ਅੰਗ ਨਹੀਂ ਖਰਾਬ ਹੋਇਆ। ਔਰ ਦੇਖਦਾ ਮੇਰਾ ਤਕਰੀਬਨ 18 ਸਾਲ ਦਾ ਯੂਜ਼ਿੰਗ ਟਾਈਮ ਰਿਹਾ, ਔਰ ਜੇ ਕਲੀਨਿਕਲੀ ਦੇਖਿਆ ਜਾਵੇ ਤਾਂ ਸ਼ਾਇਦ ਮੈਂ ਕਦੋਂ ਦਾ ਡੈੱਡ ਹੋ ਜਾਂਦਾ ਜਿੰਨਾ ਮੈਂ ਨਸ਼ਾ ਕਰਦਾ ਸੀ। ਪਰ ਕੁਛ ਹੈ ਜਿਹਨੇ ਮੇਰੀ ਮਦਦ ਕੀਤੀ ਮੇਰੇ ਉਸ ਔਖੇ ਟਾਈਮ ਦੀ, ਹੈ ਨਾ। ਟੈਕਨੀਕਸ ਆ, ਉਹਨਾਂ ਨੂੰ ਅਵੇਅਰ ਕੀਤਾ ਜਾਵੇ, ਨਸ਼ਿਆਂ ਦੇ ਨੁਕਸਾਨ ਦੱਸੇ ਜਾਣ, ਜਾਂ ਸਾਡੇ ਵਰਗੇ ਲੋਕ ਜਾਂ ਮੇਰੇ ਵਰਗੇ ਹੋਰ ਆਪਣੀ ਜ਼ਿੰਦਗੀ ਦਾ ਤਜਰਬਾ ਉਹਨਾਂ ਨੂੰ ਦੱਸਣ ਕਿ ਅਗਰ ਉਹ ਨਸ਼ਾ ਨਹੀਂ ਕਰਦੇ ਔਰ ਜ਼ਿੰਦਗੀ ਦੇ ਵਿੱਚ ਕਿੰਨੀ ਅਗਾਂਹ ਵੱਧ ਸਕਦੇ ਸੀਗੇ। ਜਿਵੇਂ ਆਪਾਂ ਦੇਖੀਦਾ ਕਿ ਮੱਛੀ ਪਾਣੀ ਤੋਂ ਬਾਹਰ ਕੱਢ ਦਿੱਤੀ ਜਾਵੇ ਤੜਫਦੀ ਹੈ, ਜਦੋਂ ਨਸ਼ਾ ਨਹੀਂ ਮਿਲਦਾ ਇਨਸਾਨ ਉਸ ਤਰ੍ਹਾਂ ਤੜਫਦਾ। ਸੋ ਜਿਹੜੀ ਯੂਥ ਜਨਰੇਸ਼ਨ ਹੈਗੀ ਆ ਯੰਗ, ਉਹ ਜਾ ਕੇ ਹੋਸਪਿਟਲ 'ਚ ਦੇਖੇ, ਡੀ ਅਡਿਕਸ਼ਨ ਸੈਂਟਰ 'ਤੇ ਜਾਵੇ ਔਰ ਉੱਥੇ ਜਾ ਕੇ ਦੇਖੇ ਕਿ ਨਸ਼ੇ ਦੇ ਨੁਕਸਾਨ ਕੀ ਹੈਗੇ, ਹੈ ਨਾ। ਕਰਨ ਤੋਂ ਪਹਿਲਾਂ ਹਮੇਸ਼ਾ ਯਾਦ ਰੱਖਣ ਕਿ ਇਹ ਵਨ ਵੇ ਟਰੈਕ ਆ, ਇੱਥੇ ਜਾਣਾ ਬਹੁਤ ਆਸਾਨ ਆ। ਤੁਹਾਨੂੰ ਬੜੀ ਇੱਕ ਰੋਜ਼ੀ ਪਿਕਚਰ ਪੇਸ਼ ਕੀਤੀ ਜਾਂਦੀ ਹੈ, ਸਾਈਨ ਬੋਰਡ ਲਾ ਕੇ ਲੀਕਰਸ ਦੇ ਬਾਰੇ, ਸ਼ਰਾਬ ਬਾਰੇ ਦੱਸਿਆ ਜਾਂਦਾ, ਜਾਂ ਪਿਕਚਰ ਦੇ ਵਿੱਚ ਸਿਗਰਟ ਦਾ ਧੂੰਆਂ ਲੈਂਦੇ ਹੋਏ ਦਿਖਾਇਆ ਜਾਂਦਾ, ਡਰੱਗਸ ਲੈਂਦੇ ਹੋਏ ਦਿਖਾਇਆ ਜਾਂਦਾ, ਜਦਕਿ ਉਹ ਕੋਹਾਂ ਦੂਰ ਹੈਗਾ। ਤੁਸੀਂ ਜ਼ਮੀਨੀ ਹਕੀਕਤ ਦੇ ਵਿੱਚ ਆ ਕੇ ਦੇਖੋ, ਫੁੱਟਪਾਥ ਦੇ ਪਏ ਹੋਏ ਆਦਮੀਆਂ ਨੂੰ, ਇਨਸਾਨਾਂ ਨੂੰ ਦੇਖੋ, ਨਸ਼ੇ ਕਰਕੇ ਕੀ ਹਾਲਤ ਹੋ ਗਈ। ਅਗਰ ਤੁਸੀਂ ਉਸ ਤਰੀਕੇ ਨਾਲ ਸੋਚਣਾ ਸ਼ੁਰੂ ਕਰੋਗੇ ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕੋਈ ਯੂਥ ਨਸ਼ੇ ਵਾਲੇ ਪਾਸੇ ਜਾ ਸਕੇਗਾ। ਬਾਕੀ ਇਹੀ ਆ ਕਿ ਯੂਥ ਨੂੰ ਅਵੇਅਰ ਕੀਤਾ ਜਾ ਸਕੇ, ਸਪੋਰਟਸ ਵਾਲੇ ਪਾਸੇ ਜ਼ਿਆਦਾ ਜਾਇਆ ਜਾ ਸਕੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ। ਮੈਂ ਆਪਣਾ ਸੰਸਥਾ ਦਾ ਨੰਬਰ ਦੇਣਾ ਚਾਹਾਂਗਾ ਜੀ, 8142252262। ਔਰ ਇੱਥੇ ਕੋਈ ਵੀ ਯੂਥ ਜਾਂ ਕੋਈ ਵੀ ਇਨਸਾਨ ਜਿਹੜਾ ਨਸ਼ੇ ਤੋਂ ਦੂਰ ਹੋਣਾ ਚਾਹੁੰਦਾ ਉਹ ਕਾਲ ਕਰ ਸਕਦਾ, ਔਰ ਇਹਦੀ ਕੋਈ ਫੀਸ ਨਹੀਂ ਗੀ। ਔਰ ਤੁਹਾਡੇ ਨਾਮ ਗੁਪਤ ਰੱਖਿਆ ਜਾਏਗਾ, ਤੁਹਾਡੀ ਅਨੋਨੀਮਿਟੀ ਰੱਖੀ ਜਾਏਗੀ, ਕਿਸੇ ਨੂੰ ਦੱਸਿਆ ਨਹੀਂ ਜਾਏਗਾ ਵੀ ਤੁਸੀਂ ਕੌਣ ਜੇ, ਹੈ ਨਾ, ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਜੇ। ਇਹ ਬਹੁਤ ਵੱਡਾ ਫੈਕਟਰ ਹੈ ਕਿ ਇਸ ਕਰਕੇ ਇੱਕ ਨਸ਼ੇਬਾਜ਼ ਨੂੰ ਬੜੀ ਮਾੜੀ ਨਿਗ੍ਹਾ ਨਾਲ ਦੇਖਿਆ ਜਾਂਦਾ ਔਰ ਉਹ ਸਾਹਮਣੇ ਨਹੀਂ ਆਉਂਦਾ, ਪਰ ਇੱਥੇ ਤੁਹਾਡੀ ਅਨੋਨੀਮਿਟੀ ਰੱਖੀ ਜਾਏਗੀ। ਔਰ ਇੱਕ ਮੈਸੇਜ ਹੈਗਾ ਕਿ ਨਸ਼ਾ ਛੱਡਿਆ ਜਾ ਸਕਦਾ ਔਰ ਛੱਡ ਕੇ ਇੱਕ ਅੱਛਾ ਜੀਵਨ ਜੀਆ ਜਾ ਸਕਦਾ। ਤਕਰੀਬਨ ਸਾਡੇ ਵਰਲਡ ਦੇ ਵਿੱਚ 10 ਤੋਂ 12 ਲੱਖ ਐਸੇ ਲੋਕ ਹੈਗੇ ਜਿਹੜਾ ਅੱਜ ਨਸ਼ਾ ਮੁਕਤ ਰਹਿ ਰਹੇ ਨਾ।

ਜੀ ਦੋਸਤੋ, ਮੈਂ ਵੀ ਤੁਹਾਡੇ ਨਾਲ ਨਾਲ ਇਹ ਸੱਚੀ ਕਹਾਣੀ ਬੜੀ ਲਗਨ ਨਾਲ ਸੁਣ ਰਿਹਾ ਸੀ ਅਤੇ ਮੈਨੂੰ ਹੈਰਾਨੀ ਦੇ ਨਾਲ ਨਾਲ ਬਹੁਤ ਖੁਸ਼ੀ ਵੀ ਹੋ ਰਹੀ ਸੀ ਕਿ ਇੱਕ ਜ਼ਿੰਦਗੀ ਦਾ ਰੁੱਖ ਜੋ ਨਸ਼ਿਆਂ ਦੀ ਭੱਠੀ ਦੇ ਸੇਕ ਨਾਲ ਝੁਲਸ

ਪਿਆ ਸੀ। ਉਹ ਉਸ ਅੱਗ ਤੋਂ ਬਾਹਰ ਆ ਕੇ ਮੁੜ ਹਰਿਆ ਭਰਿਆ ਹੋ ਰਿਹਾ। ਕੀ ਸਾਨੂੰ ਮਿਸਟਰ ਐਕਸ ਦੀ ਇਸ ਵਾਪਸੀ ਦਾ ਸਵਾਗਤ ਨਹੀਂ ਕਰਨਾ ਚਾਹੀਦਾ? ਤਾਂ ਫਿਰ ਆਓ ਵਜਾਈਏ ਤਾੜੀ।

0: ਦੋਸਤੋ, ਹੁਣੇ ਤੁਸੀਂ ਇੱਕ ਖਾਸ ਡਾਕੂਮੈਂਟਰੀ ਸੁਣੀ। ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਉੱਤੇ, ਜਿਸ ਵਿੱਚ ਅਸੀਂ ਜਾਣਿਆ ਕਿ ਕਿਸ ਤਰ੍ਹਾਂ ਇਸ ਰਸਤੇ ਉੱਤੇ, ਨਸ਼ੇ ਦੇ ਰਸਤੇ ਉੱਤੇ ਜਾਣਾ ਬਹੁਤ ਸੌਖਾ ਹੈ, ਪਰ ਇਹ ਨਸ਼ਾ, ਇਹ ਨਸ਼ੇ ਦੀ ਦੁਨੀਆ ਉਹ ਨਾ ਮੁਰਾਦ ਅਤੇ ਗੰਭੀਰ ਬਿਮਾਰੀ ਹੈ, ਜਿਹਨੇ ਨਾ ਜਾਣੇ ਕਿੰਨੀਆਂ ਹੀ ਮਾਵਾਂ ਨੂੰ ਜੀਵਨ ਭਰ ਦਾ ਜਿਹੜਾ ਹੈ ਦੁੱਖ ਦਿੱਤਾ ਹੈ। ਉਮੀਦ ਕਰਦੇ ਹਾਂ ਕਿ ਇਸ ਨਸ਼ੇ ਤੋਂ ਹਮੇਸ਼ਾ ਦੂਰ ਰਹਾਂਗੇ ਅਤੇ ਨਾਲ ਹੀ ਨਾਲ ਆਪਣਾ ਅਤੇ ਇਸ ਸਮਾਜ ਨੂੰ ਇੱਕ ਵਧੀਆ ਕੱਲ੍ਹ ਵਾਸਤੇ ਇਸਦਾ ਹਿੱਸਾ ਬਣਾਂਗੇ। ਪ੍ਰੋਗਰਾਮ ਪਬਲਿਕ ਮੰਚ ਵਿੱਚ ਹੁਣ ਤੁਹਾਡੇ ਤੋਂ ਇੱਥੇ ਹੀ ਇਜਾਜ਼ਤ ਚਾਹੁੰਦੀ ਹਾਂ ਅਤੇ ਇਸ ਦੇ ਨਾਲ ਹੀ ਕੁਝ ਚਿਰਾਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਚਾਹਤਾ ਹੈ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਰਾਤ ਦੇ 9 ਵਜ ਰਹੇ ਨੇ ਤੇ ਪੇਸ਼ ਹੈ FM ਨਿਊਜ਼ ਹੈਡਲਾਈਨਸ। ਉੱਤਰ ਪ੍ਰਦੇਸ਼ ਪੁਲਿਸ ਨੇ ਰਾਮ ਮੰਦਰ ਚੜਾਵੇ ਸਬੰਧੀ ਗਬਨ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਜਨ ਭਾਗੀਦਾਰੀ ਤੋਂ ਪ੍ਰੇਰਿਤ ਇੱਕ ਲੋਕ ਲਹਿਰ ਬਣ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ 10ਵੀਂ ਉੱਚ ਪੱਧਰੀ ਮੀਟਿੰਗ ਵਿੱਚ ਬੋਲਦਿਆਂ ਨਸ਼ਿਆਂ ਖਿਲਾਫ ਇਕਜੁੱਟ ਜੰਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ 1 ਸਾਲ ਦੌਰਾਨ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ ਤੇ ਰੋਕ ਲਾ ਦਿੱਤੀ ਹੈ। ਸੂਬੇ ਭਰ ਵਿੱਚ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਧੋਖਾਧੜੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ। ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਗੈਰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਸ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਦੇ ਸਮੇਂ ਨੂੰ 1 ਜੁਲਾਈ ਤੋਂ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਹਾਲ ਕਰ ਦਿੱਤਾ ਗਿਆ ਹੈ। ਭਾਰਤ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਚੋਟੀ ਤੇ ਰਿਹਾ। FIH ਪ੍ਰੋ ਲੀਗ ਹਾਕੀ ਵਿੱਚ ਅੱਜ ਲੰਡਨ ਵਿੱਚ ਰਾਤੀ 10:30 ਵਜੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਚੰਡੀਗੜ੍ਹ 3ਜੀ ਐਸੋਸੀਏਸ਼ਨ ਰਿਲੇਅ ਚੈਂਪੀਅਨਸ਼ਿਪ 2027 ਕਰਵਾਉਣ ਲਈ ਤਿਆਰ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ। ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਹੈ ਪ੍ਰੋਗਰਾਮ ਦਿਲ ਚਾਹਤਾ ਹੈ।

ਹਾਂਜੀ ਮੈਗੀ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਤੇ ਕਿਹੜੀ ਫਰਮਾਇਸ਼ੀ ਗੀਤ ਅੱਜ ਸੁਣਨ ਦਾ ਦਿਲ ਕਰ? ਹਾਂਜੀ ਹਾਂਜੀ, ਸੋਚ ਰਿਹਾ ਤੇ ਭੇਜ ਦੋ ਫਿਰ, ਨੰਬਰ ਹੈ ਜੀ 98 55 10 10 27 9855 101027।

ਹਾਂਜੀ ਤੇ ਦੋਸਤੋ ਪਿੰਡ ਲੋਗਰ ਠਾਕੁਰਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੈਸੇਜ ਕਰ ਰਹੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ, ਗੁਰਨੂਰ, ਸ਼ੁਭਦੀਪ, ਗੁਰਲਾਲ ਤੇ ਅਵਿਰਾਜ। ਇਹਨਾਂ ਦੋਸਤਾਂ ਦੇ ਮੈਸੇਜਿਸ ਜਦੋਂ ਪੜ੍ਹ ਰਹੀ ਨਾ ਤੇ ਮੇਰਾ ਧਿਆਨ ਜਾ ਰਿਹਾ ਜਿਹੜੇ ਮੈਸੇਜਿਸ ਸਾਡੇ ਕੋਲ 9 ਵਜੇ ਤੋਂ ਪਹਿਲਾਂ ਆਏ ਨੇ। ਬਈ ਨੋ ਚੀਟਿੰਗ, ਨੋ ਚੀਟਿੰਗ, ਸਮੇਂ 9 ਵਜੇ ਦਾ ਹੈ ਪ੍ਰੋਗਰਾਮ ਦਿਲ ਚਾਹਤਾ ਦਾ, ਅਤੇ ਫਿਰ 9 ਵਜੇ ਤੋਂ ਬਾਅਦ ਵਾਲੀਆਂ ਫਰਮਾਇਸ਼ਾਂ ਅਸੀਂ ਤੁਹਾਡੀਆਂ ਜਿਹੜੀਆਂ ਸਿਰਫ ਕਬੂਲ ਕੀਤੀਆਂ ਜਾਣਗੀਆਂ ਅਤੇ ਪੂਰੀਆਂ ਵੀ। ਅਤੇ ਸਤੀਸ਼ ਅਨੇਜਾ, ਬਿਮਲਾ ਅਨੇਜਾ ਜੀ ਪ੍ਰੋਗਰਾਮ ਸੁਣ ਰਹੇ ਨੇ ਚੰਡੀਗੜ੍ਹ ਤੋਂ, ਅਤੇ ਨਮਸਕਾਰ ਲਿਖ ਕੇ ਭੇਜੀ ਹੈ ਇਹਨਾਂ ਨੇ, ਅਤੇ ਲਿਖਦੇ ਨੇ ਕਿ ਰੇਨਬੋ ਕੀ ਮੁਹੱਬਤੇ ਸਾਨੀ ਨਹੀਂ ਸ਼ਿੱਦਤ ਸੇ ਆਨੰਦ ਉਠਾਤੇ ਹੈ। ਮੈਂ ਕਿਹਾ ਜੇ ਥੋੜ੍ਹਾ ਜਿਹਾ ਜੋ ਤੁਸੀਂ ਮੁਹੱਬਤ ਦੀ ਗੱਲ ਕੀਤੀ, ਅਤੇ ਇਹਨਾਂ ਨੇ ਗੀਤ ਵੀ ਭੇਜੇ ਆ, ਫਰਮਾਇਸ਼ ਵੀ ਭੇਜੀ ਹੈ ਸਾਡੇ ਤੱਕ, ਲਿਖਦੇ ਨੇ ਕਿ ਰਾਸਤੇ ਪਿਆਰ ਕੇ ਫਿਲਮ ਦਾ ਗੀਤ ਸੁਣਾ ਦਿੱਤਾ ਜਾਏ, ਅਤੇ ਗੀਤ ਹੈ ਸਾਰਾ ਦਿਨ ਸਤਾਤੇ। ਪਹਿਲਾਂ ਤਾਂ ਹੁਣ ਮੈਨੂੰ ਜਾਣਨ ਦੀ ਬੜੀ ਕਿਊਰੀਓਸਿਟੀ ਹੋ ਰਹੀ ਕਿ ਕੌਣ ਸਤਾਉਂਦਾ ਹੈ, ਪ੍ਰੋਗਰਾਮ ਦਿਲ ਚਾਹਤਾ ਹੈ। ਸੁਣ ਰਹੇ ਤੁਸੀਂ ਆਪਣੇ ਦੋਸਤ ਅੱਜ ਨੇਹਾ ਰਲਾਂ ਦੇ ਨਾਲ, ਅਤੇ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਅਤੇ ਇਹਨਾਂ ਦੇ ਹੀ ਸਾਥੀ ਜੋ ਕਾਲਕਾ ਤੋਂ ਪ੍ਰੋਗਰਾਮ ਦਾ ਹਿੱਸਾ ਬਣੇ ਨੇ, ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਅਤੇ ਮੈਂ ਕਿਹਾ ਜੀ ਰੰਗ ਬਿਰੰਗਾ ਮੈਸੇਜ ਇੱਕ ਸਾਡੇ ਕੋਲ ਪਹੁੰਚਿਆ, ਲਿਖਦੇ ਨੇ ਮੁਹੱਬਤ ਜ਼ਿੰਦਾਬਾਦ, ਵਾਹ ਜੀ ਵਾਹ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਜੈ ਜੈ ਆਕਾਸ਼ਵਾਣੀ ਲਿਖ ਰਹੇ ਨੇ, ਅਤੇ ਨਮਸਕਾਰ ਲਿਖ ਕੇ ਭੇਜੀਏ, ਅਤੇ ਕਿਸੇ ਵੀ ਫਰਮਾ ਗੀਤ ਵਿੱਚ ਸ਼ਾਮਿਲ ਕਰਨ ਦੀ ਇਹਨਾਂ ਨੇ ਸਾਡੇ ਤੱਕ ਸੁਨੇਹਾ ਭੇਜਿਆ ਹੈ, ਅਤੇ ਮੈਸੇਜ ਭੇਜਿਆ ਹੈ ਰੰਗ ਬਿਰੰਗਾ, ਚੱਕ 15 PS, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ, ਗੁਰਮਨ ਸਿੰਘ, ਮੈਲਬੋਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ, ਅਤੇ ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ, ਭੂਮਿਕਾ ਦਾ ਵੀ ਮੈਸੇਜ ਪਹੁੰਚ ਗਿਆ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਦੋਸਤਾਂ ਦਾ ਇਸ ਪਿਆਰ ਵਾਸਤੇ, ਅਤੇ ਬਾਕੀ ਦੇ ਦੋਸਤ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਅਤੇ ਨੰਬਰ ਜਾਂ ਤਾਂ ਸੇਵ ਨਹੀਂ ਕੀਤਾ ਜਾਂ ਭੁੱਲ ਗਏ ਹੈ, ਉਹਨਾਂ ਵਾਸਤੇ ਮੈਂ ਨੰਬਰ ਫਿਰ ਦੁਹਰਾ ਦਿੰਦੀ ਹਾਂ, ਨੰਬਰ ਹੈ ਜੀ 98-55-10-10-27। ਇਸ 'ਤੇ ਮੈਸੇਜ ਭੇਜਣਾ, ਫੋਨ ਨਹੀਂ ਕਰਨਾ, ਇਸ 'ਤੇ ਮੈਸੇਜ ਰਾਹੀਂ ਆਪਣੀ ਫਰਮਾਇਸ਼ ਭੇਜ ਦੇਣੀ ਹੈ ਸਾਡੇ ਤੱਕ। ਅਤੇ ਲਓ ਜੀ ਫਿਰ ਪ੍ਰੋਗਰਾਮ ਦਾ ਅਗਲਾ ਗੀਤ ਪੇਸ਼ ਕਰਨ ਜਾ ਰਹੀ ਹਾਂ, ਅਤੇ ਬਹੁਤ ਹੀ ਖੂਬਸੂਰਤ ਗੀਤ ਹੈ, ਅਤੇ ਤੁਸੀਂ ਵੀ ਸੁਣੋ, ਸੋਨੂ ਨਿਗਮ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਹੈ, ਅਤੇ ਪੂਰਾ ਆਨੰਦ ਮਾਣਨਾ ਇਸ ਗੀਤ ਦਾ।

ਬਿਲਕੁਲ ਜੀ, ਵਧੀਆ ਵਧੀਆ ਗੀਤ ਸੁਣਿਆ ਸੋਨੂ ਨਿਗਮ ਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ। ਤੇ ਮੈਗੀ ਜੀ ਕਹਿੰਦੇ, ਜੋ ਗੁਜ਼ਾਰੀ ਨਾ ਜਾ ਸਕੀ ਹਮਸੇ ਹਮਨੇ ਵੋ ਜ਼ਿੰਦਗੀ ਗੁਜ਼ਾਰੀ ਹੈ। ਜ਼ਿੰਦਗੀ ਦੇ ਵਿੱਚ ਅਪ ਡਾਊਨ ਬਹੁਤ ਸਾਰੇ ਆਉਂਦੇ ਹੈ ਜਾਂਦੇ ਹੈ, ਨਾ ਤੇ ਅਪਸ ਹਮੇਸ਼ਾ ਵਾਸਤੇ ਨੇ ਤੇ ਨਾ ਹੀ ਡਾਊਨਸ, ਪਰ ਇਸ ਅਪ ਡਾਊਨ ਨੂੰ ਬੈਲੈਂਸ ਕਰਦਾ ਹੈ ਮਿਊਜ਼ਿਕ। ਜਦੋਂ ਕੋਈ ਆਪਣਾ ਪਸੰਦੀਦਾ ਗੀਤ ਸੁਣ ਲਓ ਨਾ, ਤੇ ਮੈਂ ਕਿਹਾ ਜੀ ਜਿਹੜਾ ਵੀ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ

ਕੋਈ ਵੀ ਦੁਵਿਧਾ ਹੋਈ ਨਾ, ਮਤਲਬ ਤੁਸੀਂ ਕਿਸੇ ਚੀਜ਼ ਤੋਂ ਪਰੇਸ਼ਾਨ ਹੋ ਜਾਂ ਕੁਝ ਵੀ, ਕੋਈ ਵੀ ਉਦਾਸੀ ਹੋਏ, ਇੱਕ ਆਪਣਾ ਪਸੰਦੀਦਾ ਗੀਤ ਸੁਣ ਲਓ ਤੇ ਉਹ ਉਦਾਸੀ ਉਹ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਇਹ ਮੈਂ ਨਹੀਂ ਕਹਿ ਰਹੀ, ਇਹ ਅਜ਼ਮਾਇਆ ਹੋਇਆ ਨੁਸਖਾ ਹੈ ਤੇ ਬਹੁਤ ਸਾਰੀਆਂ ਸਟੱਡੀਜ਼ ਵੀ ਹੋ ਚੁੱਕੀਆਂ ਹੁਣ ਤੇ, ਜੋ ਕਿ ਪ੍ਰੂਵ ਕਰਦੀਆਂ ਨੇ ਕਿ ਮਿਊਜ਼ਿਕ ਜਿਹੜਾ ਹੈ ਸਾਨੂੰ ਮੈਂਟਲੀ ਹੈਲਦੀ ਰੱਖਦਾ ਹੈ। ਤੇ ਬਸ ਫਿਰ ਤੁਸੀਂ ਆਪਣੀ ਮਾਨਸਿਕ ਤੰਦਰੁਸਤੀ ਵਾਸਤੇ ਆਪਣਾ ਪਸੰਦੀਦਾ ਗੀਤ ਭੇਜਿਆ ਜਾਂ ਨਹੀਂ ਭੇਜਿਆ ਮੈਨੂੰ? ਜੇ ਨਹੀਂ ਭੇਜਿਆ ਤਾਂ ਫਟਾਫਟ ਨੰਬਰ ਹੈ ਜੀ 9855 10 10 27 ਤੇ ਬਸ ਭੇਜ ਦਿਓ ਆਪਣਾ ਪਸੰਦੀਦਾ ਹਿੰਦੀ ਤੇ ਪੰਜਾਬੀ ਫਿਲਮੀ ਗੀਤ। ਪਰ ਗੀਤ ਦੀ ਫਰਮਾਇਸ਼ ਇੱਕੋ ਹੋਣੀ ਚਾਹੀਦੀ ਹੈ, ਇਹ ਨਾ ਹੋਏ ਤੁਹਾਡਾ ਮੈਸੇਜ ਆਇਆ ਤੇ ਉਹਦੇ ਵਿੱਚ ਤੁਸੀਂ 3-4 ਅਲੱਗ ਅਲੱਗ ਮੈਸੇਜਸ ਦੇ ਵਿੱਚ ਅਲੱਗ ਅਲੱਗ ਫਰਮਾਇਸ਼ਾਂ ਕਰਦੀਆਂ, ਕਿਉਂਕਿ ਉਹਦੇ ਵਿੱਚ ਫਿਰ ਮੈਂ ਹੋ ਜਾਂਦਾ ਕਨਫਿਊਜ਼। ਤੇ ਲਓ ਜੀ ਫਿਰ ਅਗਲੇ ਮੈਸੇਜ ਵੱਲ ਝਾਂਕ ਮਾਰ ਲੈਂਦੇ ਹਾਂ, ਜੋ ਕਿ ਪਹੁੰਚਿਆ ਸਾਡੇ ਤੱਕ ਪਿੰਡ ਨਥਾਨਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਤੇ ਗੀਤਾ। ਆਪਕਾ ਹਰ ਪਲ ਖੁਸ਼ੀਓ ਵਰਾ ਹੋ, ਇਹ ਸੁਨੇਹਾ ਇਹਨਾਂ ਨੇ ਸਾਡੇ ਤੱਕ ਪਹੁੰਚਾਇਆ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਵਰਗੇ ਸਰੋਤੇ ਜਦੋਂ ਜੁੜਦੇ ਨੇ ਮੈਸੇਜਿਸ ਦੇ ਰਾਹੀਂ, ਫੋਨ ਕਾਲ ਦੇ ਰਾਹੀਂ, ਤੇ ਬਸ ਹਰ ਇੱਕ ਪਲ ਹੋਰ ਵੀ ਜ਼ਿਆਦਾ ਸੋਹਣਾ ਹੋ ਜਾਂਦਾ ਹੈ। ਹੈਲੋ, ਗੁੱਡ ਈਵਨਿੰਗ ਜੀ, ਸੋਨੂੰ, ਰਵੀ, ਰਾਜ, ਗੁਲਸ਼ਨ, ਲੱਕੀ ਬਲਦੇਵ ਨਗਰ ਜਲੰਧਰ ਤੋਂ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਪਿੰਡ ਨਥਾਨਾ ਦਾ ਆਪਾਂ ਮੈਸੇਜ ਲਿਆ ਸੀ ਅਤੇ ਇਹਨਾਂ ਦੀ ਫਰਮਾਇਸ਼ ਹੈ ਜੀ, ਕੁਰਬਾਨੀ ਫਿਲਮ ਦਾ ਕਹਿੰਦੇ ਗੀਤ ਸੁਣਾ ਦਿੱਤਾ ਜਾਵੇ, ਹਮ ਤੁਮੇ ਚਾਹਤੇ ਹੈ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ ਮੈਸੇਜ ਕਰ ਰਹੇ ਨੇ, ਤੇ ਇਸ ਦੇ ਨਾਲ ਹੀ ਇੱਕ ਹੋਰ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ, ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਤੇ ਨਿਮਿਤ ਆਹੂਜਾ। ਨਲੇਸ਼ਵਰ ਨਗਰ, ਨਰਵੈਲ ਮਹਾਰਾਸ਼ਟਰ ਤੋਂ PSA ਨਵਾਕਰ, ਨਿਰਮਲਾ, ਵਿਸ਼ਾਲ ਤੇ ਮਲਕਾਪੁਰ ਮਹਾਰਾਸ਼ਟਰ ਤੋਂ ਸੋਪਨ, ਤਾਇੜੇ, ਨਾਰਾਇਣ ਤੇ ਆਸ਼ੀਸ਼ ਜੀ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਮੈਸੇਜ ਦੇ ਰਾਹੀਂ। ਤੇ ਇੱਕ ਹੋਰ ਮੈਸੇਜ ਦੋਸਤੋ, ਬੇਖੁਦੀ ਫਿਲਮ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ, ਨਰਗੋੜਾ ਛੱਤੀਸਗੜ੍ਹ ਤੋਂ ਮਹਾਰਾਜ, ਕੀਰਤਨ, ਪੁਰੀ ਗੋਸਵਾਮੀ, ਲਕਸ਼ਮੀ ਦੇਵੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨੀਸ਼ਾ, ਤੁਲਸੀ ਤੇ ਦੀਸ਼ਾ ਗੋਸਵਾਮੀ। ਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੋਸਤਾਂ ਦਾ। ਤੇ ਪਿੰਡ ਗਵਾਂਢੀਆ ਸੂਰਤਗੜ੍ਹ, ਜਗਦੀਸ਼ ਡੁਕੀਆ ਜੀ, ਪ੍ਰਮੀਲਾ, ਜੋਤੀ, ਸ਼ਿਵਮ, ਸਰਿਤਾ, ਸਚਿਨ, ਅਮਨਾ, ਤਮੰਨਾ, ਸਾਇਨਾ, ਵਿਸ਼ਨੂ ਤੇ ਇਹਨਾਂ ਦੀ ਦੋਤੀ ਈਵਾ ਦਾ ਵੀ ਮੈਸੇਜ ਪਹੁੰਚਿਆ ਹੈ। ਤੇ ਇੱਕ ਮੈਸੇਜ ਹੋਰ ਆਇਆ ਜੀ, ਮੇਰਠ ਦਿਗਦਰਸ਼ਨ ਤੇ ਕਵਿਤਾ ਗੋੜ ਦਾ। ਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਹੀ ਦੋਸਤਾਂ ਦਾ, ਦੋਸਤਾਂ ਦੀ ਹੀ ਫਰਮਾਇਸ਼ ਅੱਗੇ ਵੀ ਜਾਰੀ ਰਹੇਗੀ, ਪਰ ਪਹਿਲਾਂ ਸੁਣਦੇ ਹਾਂ ਫਰਮਾਇਸ਼ੀ ਇਸ ਪ੍ਰੋਗਰਾਮ ਦਾ ਅਗਲਾ ਫਰਮਾਇਸ਼ੀ ਗੀਤ, ਆਵਾਜ਼ ਮਨਹਰ ਆਨੰਦ।

ਖੁਸ਼ੀ ਹੁੰਦੀ ਹੈ, ਉਸ ਤਰ੍ਹਾਂ ਹੀ ਸਾਹਮਣੇ ਵਾਲਾ ਵੀ ਤਾਂ ਖੁਸ਼ ਮਿਜ਼ਾਜ ਇਨਸਾਨ ਚਾਹੁੰਦਾ ਅਤੇ ਬਸ ਫਿਰ ਖੁਸ਼ ਰਹਿਣਾ, ਜੀਵਨ ਦੇ ਹਰ ਇੱਕ ਪਲ ਦਾ ਪੂਰਾ ਆਨੰਦ ਮਾਣਨਾ। ਸਵਰਨ ਸਿੰਘ ਪਿੰਡ ਦੋਲਾਵਾਲਾ ਜ਼ਿਲ੍ਹਾ ਮੋਗਾ ਤੋਂ ਸਾਡੇ ਤੱਕ ਪਹੁੰਚੇ ਨੇ ਅਤੇ ਮੈਸੇਜ ਦੇ ਰਾਹੀਂ, ਅਤੇ ਇਹਨਾਂ ਦੇ ਨਾਲ ਹੀ ਤਹੇ ਦਿਲ ਤੋਂ ਸ਼ੁਕਰੀਆ ਸਾਡਾ ਕੀਤਾ ਹੈ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਾਹੀਂ ਅਤੇ ਮਹਿਰਾਜ ਜਹਾਂ ਨੇ, ਜੋ ਕਿ ਆਜ਼ਾਦ ਨਗਰ ਲਕਸਰ ਹਰਿਦੁਆਰ ਦੇ ਰਹਿਣ ਵਾਲੇ ਨੇ, ਅਤੇ ਬਹੁਤ ਬਹੁਤ ਸ਼ੁਕਰੀਆ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਅਤੇ ਸਾਰੇ ਹੀ ਸੁਣਨ ਵਾਲਿਆਂ ਵਾਸਤੇ ਪੇਸ਼ ਹੈ ਇਹ ਪਿਆਰਾ ਜਿਹਾ ਸੋਹਣਾ ਜਿਹਾ ਗੀਤ, ਆਵਾਜ਼ ਹੈ ਜੀ ਸ਼ਾਨ ਅਤੇ ਕੈਲਾਸ਼ ਖੈਰ ਦੀ।

ਇੰਨੀ ਪਸੰਦ ਆਉਂਦੀ ਹੈ ਕਿ ਨਜ਼ਰ ਨਜ਼ਰ ਤੋਂ ਦਿਲ ਵਿੱਚ ਉਤਰ ਜਾਂਦੀ ਹੈ। ਤੇ ਕੁਝ ਲੋਕ ਉਹਨਾਂ ਦੀ ਸ਼ਖਸੀਅਤ ਕੁਝ ਅਜਿਹੀ ਹੁੰਦੀ ਹੈ, ਬਸ ਨਜ਼ਰ ਨਜ਼ਰ ਵਿੱਚ ਹੀ ਰਹਿੰਦੇ ਆ, ਦਿਲ ਵਿੱਚ ਉਤਰਨ ਵਾਲਾ ਜਿਹੜਾ ਰਸਤਾ ਹੈ ਉਹਨੇ ਤੈਅ ਕਰ ਪਾਉਂਦੇ। ਤੇ ਬਸ ਫਿਰ ਤੁਸੀਂ ਇਹ ਤੈਅ ਕਰਨਾ ਕਿ ਤੁਸੀਂ ਇਸ ਨਜ਼ਰ ਦੇ ਜ਼ਰੀਏ ਕਿਸ ਨੂੰ ਰਸਤਾ ਦੇਣਾ। ਪ੍ਰੋਗਰਾਮ ਦਿਲ ਚਾਹਤਾ ਹੈ ਚੱਲ ਰਿਹਾ ਤੁਹਾਡਾ ਪਸੰਦੀਦਾ ਫਰਮਾਇਸ਼ੀ ਪ੍ਰੋਗਰਾਮ, ਜਿਸ ਵਿੱਚ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਜਿਹੜੀ ਹੈ ਫਰਮਾਇਸ਼ ਮੁਕੰਮਲ ਕੀਤੀ ਜਾਂਦੀ ਹੈ, ਕਬੂਲ ਕੀਤੀ ਜਾਂਦੀ ਹੈ। ਅਤੇ ਤੁਹਾਡੀ ਦੋਸਤ ਆਰ ਜੇ ਨੇਹਾ ਰਲਹਨ ਅੱਜ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਬੈਠੀ ਹੈ ਜੀ ਸਟੂਡੀਓ ਦੇ ਵਿੱਚ। ਅਤੇ ਕੀ ਕਰਕੇ ਕੋਸ਼ਿਸ਼ ਰਹੇਗੀ ਜ਼ਿਆਦਾ ਤੋਂ ਜ਼ਿਆਦਾ ਸਰੋਤਿਆਂ ਦੇ ਮੈਸੇਜਿਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਅਤੇ ਉਹਨਾਂ ਦੀ ਫਰਮਾਇਸ਼ ਪੂਰੀ ਕਰਨ ਦੀ। ਪ੍ਰੋਗਰਾਮ ਦੇ ਵਿੱਚ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਅੱਗੇ ਮੈਸੇਜ ਪਹੁੰਚਿਆ ਸਾਡੇ ਤੱਕ, ਪਿਆਰ ਭਰੀ ਨਮਸਕਾਰ ਲਿਖੀ ਇਹਨਾਂ ਨੇ। ਅਤੇ ਇਸ ਦੇ ਨਾਲ ਹੀ ਵਿਨੋਦ ਕਾਟਪਾਲ, ਪਰਵੀਨ, ਹਨੀ, ਦੀਕਸ਼ਾ, ਜੰਨਤ ਪ੍ਰੋਗਰਾਮ ਸੁਣਦੇ ਨੇ ਅਤੇ ਪ੍ਰੋਗਰਾਮ ਇਹਨਾਂ ਨੂੰ ਪਸੰਦ ਵੀ ਹੈ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਇਸ ਮੈਸੇਜ ਵਾਸਤੇ, ਤੁਹਾਡੇ ਇਹਨਾਂ ਮੈਸੇਜਿਸ ਦੇ ਰਾਹੀਂ ਹੀ ਇੱਕ ਉਤਸ਼ਾਹ ਮਿਲਦਾ। ਅਤੇ ਇਸ ਦੇ ਨਾਲ ਹੀ ਅੱਗੇ ਜੇ ਮੈਸੇਜਿਸ ਵੱਲ ਝਾਂਕ ਮਾਰੀਏ ਤਾਂ ਕਰਨਵੀਰ ਸਿੰਘ ਅਤੇ ਪੂਰਾ ਪੌਲ ਪਰਿਵਾਰ ਸਰਾਵਾ ਨਗਰ ਜਲੰਧਰ ਤੋਂ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ ਇਸ ਵਕਤ। ਅਤੇ ਪਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਨੀ, ਪਾਰਸਮਨੀ, ਪੁਸ਼ਪਿੰਦਰ ਮਨੀ ਵਰਮਾ ਅਤੇ ਨੋਖੇ ਲਾਲ ਵਰਮਾ, ਪੂਰਾ ਵਰਮਾ ਪਰਿਵਾਰ ਪ੍ਰੋਗਰਾਮ ਸੁਣ ਰਿਹਾ ਅਤੇ ਬਹੁਤ ਸ਼ੁਕਰੀਆ। ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰਨ ਦੀ ਇਹਨਾਂ ਦੀ ਜਿਹੜੀ ਹੈ ਸਾਡੇ ਤੱਕ ਸੰਦੇਸ਼ ਪਹੁੰਚਿਆ ਹੈ। ਅਤੇ ਮੱਕੜ ਪਰਿਵਾਰ ਜੋ ਕਿ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਸੇਜ ਇਹਨਾਂ ਨੇ ਕੀਤਾ ਹੈ। ਅਤੇ ਸੰਦੀਪ, ਜੋਗਿੰਦਰ, ਪਾਲ ਅਤੇ ਕਿਰਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਹੋਰ ਮੈਸੇਜ ਲੈ ਲੈਂਦੇ ਹਾਂ, ਇਸ ਤੋਂ ਬਾਅਦ ਸੁਣਾਂਗੇ ਗੀਤ ਤੁਹਾਡਾ ਪਸੰਦੀਦਾ। ਪਿੰਡ ਹੀਰਾਵਲੀ, ਜ਼ਿਲ੍ਹਾ ਫਾਜ਼ਿਲਕਾ ਦੇ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਨੇ ਅਤੇ ਲਿਖਦੇ ਨੇ ਪ੍ਰੋਗਰਾਮ ਲਾਈਵ ਸੁਣ ਰਹੇ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ। ਦੋਸਤੋ ਖਾਸ ਗੱਲ ਪਤਾ ਕੀ ਹੈ, ਖਾਸ ਗੱਲ ਹੈ ਪ੍ਰੋਗਰਾਮ ਦੇ ਰਾਹੀਂ ਅਸੀਂ ਇੱਕ ਦੂਜੇ ਦੇ ਨਾਲ ਜਦੋਂ ਬੈਠਦੇ ਹਾਂ, ਸੁਣਦੇ ਹਾਂ, ਜੁੜਦੇ ਹਾਂ ਗੱਲਾਂ ਦੇ ਰਾਹੀਂ, ਗੀਤਾਂ ਦੇ ਰਾਹੀਂ, ਫਰਮਾਇਸ਼ਾਂ ਦੇ ਰਾਹੀਂ, ਅਤੇ ਉਹ ਜਿਹੜਾ ਰਿਸ਼ਤਾ ਹੈ ਹੋਰ ਜ਼ਿਆਦਾ ਗੂੜਾ ਹੁੰਦਾ ਹੈ। ਬਸ ਫਿਰ ਇਹੀ ਖੂਬਸੂਰਤੀ ਹੈ, ਇਹੀ ਖਾਸੀਅਤ ਹੈ ਪ੍ਰੋਗਰਾਮ ਦਿਲ ਚਾਹਤਾ ਹੈ ਦੀ, ਕਿ ਸਾਰੇ ਹੀ ਦਿਲਾਂ ਨੂੰ ਆਪਸ ਦੇ ਵਿੱਚ ਜੋੜਨਾ। ਅਤੇ ਲਓ ਜੀ ਫਿਰ ਦਿਲ ਦੀ ਗੱਲ ਕੀਤੀ ਹੈ ਅਤੇ ਸੁਣ ਲੈਂਦੇ ਹਾਂ ਫਿਲਮ ਦਿਲ ਦਾ ਮਾਮਲਾ ਹੈ ਦਾ ਗੀਤ। ਆਵਾਜ਼ ਹੈ ਜੀ ਗੁਰਦਾਸ ਮਾਨ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾ ਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾ ਹਰਟਸ ਵਿਵਿਧ ਭਾਰਤੀ FM 103.6 ਮੈਗਾ ਹਰਟਸ ਅੰਮ੍ਰਿਤਸਰ FM 100.9 ਮੈਗਾ ਹਰਟਸ FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।

हाँ जी मैगी जी, प्रोग्राम दिल चाहता है सुन रहे हो तुसी, ट्यून इन कीता होया एफएम 102.7 एफएम रेनबो, दिल से दिल तक। ਮੈਗੇ ਜੀ ਪ੍ਰੋਗਰਾਮ ਦੇ ਵਿੱਚ ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ, ਮਾਨੂ ਪ੍ਰਕਾਸ਼ ਮੈਸੇਜ ਕਰ ਰਹੇ ਨੇ ਅਤੇ ਸ਼ਿਕਾਇਤ ਵੀ ਭੇਜ ਰਹੀ ਹੈ। ਇਹਨਾਂ ਨੇ ਲਿਖਦੇ ਨੇ ਕਿ ਆਪ ਹਮਾਰੇ ਮੈਸੇਜ ਸ਼ਾਮਿਲ ਕਿਉਂ ਨਹੀਂ ਕਰਤੇ, ਜਬਕਿ ਸਮੇਂ ਸੇ ਭੇਜ ਦੇਤੇ ਹੈ, ਐਸਾ ਕਿਉਂ ਹੋਤਾ ਹੈ। ਮੈਗੇ ਜੀ ਇਸ

ਇਸ ਦੇਰੀ ਵਾਸਤੇ ਬਹੁਤ ਤੁਹਾਡੇ ਤੋਂ ਮਾਫੀ ਹੈ ਤੇ ਕੋਸ਼ਿਸ਼ ਪੂਰੀ ਰਹਿੰਦੀ ਹੈ ਕਿ ਜਿਸ ਤਰ੍ਹਾਂ ਦੋਸਤ ਮੈਸੇਜ ਕਰਦੇ ਨੇ ਉਹਨਾਂ ਦੇ ਵਾਰੀ ਵਾਰੀ ਇੱਕ ਇੱਕ ਕਰਕੇ ਮੈਸੇਜਿਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣ। ਇਸ ਨਾਲ ਹੀ ਰਘੁਵੀਰ ਨਗਰ ਦਿੱਲੀ ਤੋਂ ਹਸੀਨਾ ਮਾਨੋ, ਦਿਲਾਵਰ ਖਾਨ, ਐਲੀਜ਼ਾ ਨਾਇਰ ਤੇ ਲੱਡੂ ਮੈਸੇਜ ਕਰ ਰਹੇ ਨੇ ਤੇ ਲਿਖਦੇ ਨੇ, ਕਿਰਪਿਆ ਫਿਲਮ ਰਾਮ ਔਰ ਸ਼ਾਮ ਕਾ ਇੱਕ ਮਧੁਰ ਗੀਤ ਸੁਣਾ ਦਿਆ ਜਾਏ। ਸ਼ੁਕਰੀਆ ਜੀ ਮੈਸੇਜ ਕਰਨ ਵਾਸਤੇ। ਤੇ ਅਰੁਣਾਚਲ ਪ੍ਰਦੇਸ਼ ਤੋਂ ਰਾਜੇਸ਼, ਪ੍ਰਮੋਦ, ਕੁਲਦੀਪ ਵੀ ਪ੍ਰੋਗਰਾਮ ਸੁਣ ਰਹੇ ਨੇ, ਪਹਾੜਾਂ ਵਿੱਚ ਬੈਠੇ ਪ੍ਰੋਗਰਾਮ ਸੁਣ ਰਹੇ ਨੇ ਤੇ ਲਿਖਦੇ ਨੇ ਕਿ ਗੀਤ ਸੁਣਾ ਦਿੱਤਾ ਜਾਏ ਪੰਜਾਬੀ ਫਿਲਮ ਦਾ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਕ ਹੋਰ ਮੈਸੇਜ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੋ ਕਿ ਭੇਜਿਆ ਹੈ ਗ੍ਰਾਮ ਭਜੋਨੀਆ, ਜ਼ਿਲ੍ਹਾ ਜਾਲੋਨ, ਉੱਤਰ ਪ੍ਰਦੇਸ਼ ਤੋਂ ਸਤਿੰਦਰ ਕੁਮਾਰ ਚੰਚੋਲੀਆ ਤੇ ਆਦਰਸ਼ ਸਾਰਥਕ ਅਲੌਕਿਕ ਚੰਚੋਲੀਆ ਨੇ। ਤੇ ਪ੍ਰੋਗਰਾਮ ਦੇ ਵਿੱਚ ਕੁਝ ਸ਼ਾਇਰੀਆਂ ਲਿਖ ਕੇ ਸ਼ਿਰਕਤ ਕੀਤੀ ਹੈ। ਇਹਨਾਂ ਨੇ ਲਾਈਨਸ ਭੇਜੀਆਂ, ਲਿਖਦੇ ਨੇ ਕਿ ਉਦਾਸ ਹੋਣੇ ਕੀ ਹਜ਼ਾਰੋਂ ਵਜ੍ਹਾ ਹੈ ਇਸ ਜਹਾਂ ਮੇਂ, ਉਦਾਸ ਹੋਣੇ ਕੀ ਹਜ਼ਾਰੋਂ ਵਜ੍ਹਾ ਹੈ ਇਸ ਜਹਾਂ ਮੇਂ, ਮਗਰ ਖੁਸ਼ ਰਹਿਣੇ ਕੀ ਵਜ੍ਹਾ ਸਿਰਫ ਏਕ ਹੈ ਔਰ ਵੋ ਹੋ ਤੁਮ। ਬਹੁਤ ਬਹੁਤ ਸ਼ੁਕਰੀਆ ਜੀ। ਪਰ ਇਹਨਾਂ ਨੇ ਆਪਣਾ ਨਾਮ ਪਤਾ ਕੁਝ ਨਹੀਂ ਭੇਜਿਆ। ਤੇ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਗਗਨ ਵੜੈਚ ਗੁਰਦਾਸਪੁਰ ਤੋਂ ਮੈਸੇਜ ਕਰ ਰਹੇ ਨੇ ਤੇ ਸਤਿ ਸ਼੍ਰੀ ਅਕਾਲ ਲਿਖ ਕੇ ਭੇਜੀ ਹੈ। ਤੇ ਇਹਨਾਂ ਦੀ ਵੀ ਇੱਕ ਹੋਰ ਸਾਡੇ ਤੱਕ ਲਾਮਾ ਪਹੁੰਚਿਆ ਹੈ। ਲਿਖਦੇ ਨੇ, ਤੁਸੀਂ ਪੰਜਾਬੀ ਟਰੈਕ ਨੂੰ ਘੱਟ ਅਹਿਮੀਅਤ ਦੇ ਰਹੇ ਹੋ। ਨਾ ਜੀ ਬਿਲਕੁਲ ਨਹੀਂ, ਹੁਣੇ ਜਸ ਥੋੜ੍ਹੀ ਦੇਰ ਪਹਿਲਾਂ ਅਸੀਂ ਗੀਤ ਸੁਣਿਆ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਜਦੋਂ ਜਦੋਂ ਫਰਮਾਇਸ਼ ਆਉਂਦੀ ਹੈ ਉਦੋਂ ਉਦੋਂ ਅਸੀਂ ਗੀਤ ਹਿੰਦੀ ਅਤੇ ਪੰਜਾਬੀ ਸੁਣਦੇ ਹਾਂ। ਤੇ ਲਿਖਦੇ ਨੇ, ਫਿਲਮ ਪੁੱਤ ਜੱਟਾਂ ਦੇ ਦਾ ਗੀਤ ਸੁਣਾ ਦਿੱਤਾ ਜਾਏ ਆਵਾਜ਼ ਸਵਿਤਾ ਸਾਥੀ ਦੀ। ਤੇ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਵਾਸਤੇ। ਤੇ ਲਓ ਜੀ ਫਿਰ ਇਹਨਾਂ ਸਾਥੀਆਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ ਤੇ ਇਹਨਾਂ ਦੇ ਨਾਲ ਹੀ ਹਾਰਦਿਕ ਤੇ ਵੰਸ਼ ਬੱਤਾ ਪ੍ਰੋਗਰਾਮ ਸੁਣ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਤੇ ਪੂਜਾ ਦਾ ਮੈਸੇਜ ਆਇਆ। ਇਹਨਾਂ ਦੀ ਫਰਮਾਇਸ਼ ਹੈ ਜੀ ਫਿਲਮ ਚਿੱਤ ਚੋਰ ਦਾ ਕਹਿੰਦੇ ਗੀਤ ਸੁਣਾ ਦਿੱਤਾ ਜਾਏ। ਬਿਲਕੁਲ ਜੀ, ਗੀਤ ਸੁਣਾਂਗੇ ਪਰ ਸਮੇਂ ਦੀ ਨਜ਼ਾਕਤ ਦੇਖਦੇ ਹੋਏ।

ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ ਤੇ ਇਹਨਾਂ ਦੇ ਨਾਲ ਹੀ ਹਾਰਦਿਕ ਤੇ ਵੰਸ਼ ਬੱਤਾ ਪ੍ਰੋਗਰਾਮ ਸੁਣ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਤੇ ਪੂਜਾ ਦਾ ਮੈਸੇਜ ਆਇਆ। ਇਹਨਾਂ ਦੀ ਫਰਮਾਇਸ਼ ਹੈ ਜੀ ਫਿਲਮ ਚਿੱਤ ਚੋਰ ਦਾ ਕਹਿੰਦੇ ਗੀਤ ਸੁਣਾ ਦਿੱਤਾ ਜਾਏ। ਬਿਲਕੁਲ ਜੀ, ਗੀਤ ਸੁਣਾਂਗੇ ਪਰ ਸਮੇਂ ਦੀ ਨਜ਼ਾਕਤ ਦੇਖਦੇ ਹੋਏ ਪ੍ਰੋਗਰਾਮ ਵਿੱਚ ਮੈਸੇਜਿਸ ਸ਼ਾਮਿਲ ਕਰ ਲੈਂਦੇ। ਬਾਕੀ ਵੀ ਪਿੰਡ ਖਾਰੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਪ੍ਰਤਾਪ ਜਿਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਮੈਸੇਜ ਕਰ ਰਹੇ ਨੇ ਤੇ ਇਹਨਾਂ ਦੇ ਨਾਲ ਹੀ ਸੰਗਤਪੁਰਾ ਮੋਗਾ ਤੋਂ ਵਿੱਕੀ ਜੀ ਦਾ ਵੀ ਮੈਸੇਜ ਆਇਆ। ਲਿਖਦੇ ਨੇ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਗੀਤ ਸੁਣਾ ਦਿੱਤਾ ਜਾਏ ਪਰ ਇਹਨਾਂ ਨੇ ਕੋਈ ਫਿਲਮ ਦਾ ਜ਼ਿਕਰ ਨਹੀਂ ਕੀਤਾ। ਬਹੁਤ ਸ਼ੁਕਰੀਆ ਮੈਸੇਜ ਕਰਨ ਵਾਸਤੇ। ਉਮੀਦ ਕਰਦੇ ਹਾਂ ਅਗਲੀ ਵਾਰ ਮੈਸੇਜ ਤੁਸੀਂ ਫਿਲਮ ਦੇ ਨਾਲ ਭੇਜੋਗੇ। ਤੇ ਉੱਤਮ ਨਗਰ ਦਿੱਲੀ ਤੋਂ ਇੱਕ ਵਾਰ ਫਿਰ ਦੁਬਾਰਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚ ਗਿਆ ਤੇ ਇਸ ਦੇ ਨਾਲ ਹੀ ਜੇਕਰ ਮੈਸੇਜਿਸ ਵੱਲ ਅੱਗੇ ਚਲੀਏ ਤਾਂ ਸਾਡੇ ਤੱਕ ਇੱਕ ਹੋਰ ਮੈਸੇਜ ਪਹੁੰਚਿਆ ਹੈ ਜੀ। ਸਤਿਕਾਰਯੋਗ ਪ੍ਰੋਗਰਾਮ ਪੇਸ਼ਕਰਤਾ ਸਾਹਿਬ ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਨੇ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ ਤੇ ਬੇਬੀ ਪਾਮਿਕਾ ਤੇ ਬਾਣੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਸਾਰੇ ਹੀ ਦੋਸਤਾਂ ਦਾ। ਪਿੰਡ ਤੇ ਡਾਕ ਟੋਰਵਾਲ ਤੋਂ, ਤਹਿਸੀਲ ਬਲਾਚੌਰ, ਨਵਾਂ ਸ਼ਹਿਰ, ਪੰਜਾਬ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ ਤੇ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਜੋ ਕਿ ਹੈ ਫਿਲਮ ਸਨ ਆਫ ਸਰਦਾਰ ਚੋਂ।

ਦੋਸਤੋ, ਆਪਣੀ ਆਪਣੀ ਕਹਾਣੀ ਦਾ ਹਰ ਇੱਕ ਸ਼ਖਸ ਇੱਥੇ ਰਾਜਾ ਹੈ ਤੇ ਹਰ ਇੱਕ ਸ਼ਖਸ ਰਾਣੀ ਹੈ। ਇਹ ਕਹਾਣੀ ਸਾਡੀ ਹੈ ਤੇ ਜਦੋਂ ਵੀ ਲੱਗੇ ਨਾ ਜ਼ਿੰਦਗੀ ਆਊਟ ਆਫ ਟਰੈਕ ਜਾ ਰਹੀ ਹੈ ਤੇ ਮੈਂ ਕਿਹਾ ਜੀ ਰਸਤਾ ਬਦਲ ਕੇ ਵੇਖ ਲੈਣਾ, ਜ਼ਿੰਦਗੀ ਆਪਣੇ ਆਪ ਟਰੈਕ ਤੇ ਆ ਜਾਏਗੀ। ਪ੍ਰੋਗਰਾਮ ਦਿਲ ਚਾਹਤਾ ਹੈ ਸੁਣ ਰਹੇ ਤੁਸੀਂ ਆਪਣੇ ਦੋਸਤ ਆਰ ਜੇ ਨੇਹਾ ਰਲਹਨ ਦੇ ਨਾਲ ਬਣੇ ਹੋਏ ਹੋ ਤੇ ਮੈਂ ਕਿਹਾ ਜੀ ਹੁਣ ਹੌਲੀ ਹੌਲੀ ਉਹ ਘੜੀ ਆ ਰਹੀ ਹੈ।

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮੇ ਗਜ਼ਲ। ਸਾਰੇ ਹੀ ਸਰੋਤਿਆਂ ਨੂੰ ਖੁਸ਼ਾਮਦੀਦ। ਇਸਤਕਬਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਦੋਸਤ ਆਰਸ਼ੇ ਨਿਹਾਰਲ ਹਨ ਵੱਲੋਂ। ਦੱਸੋ ਸ਼ਾਮ ਦਾ ਹੁਣੇ ਉਹ ਪਹਿਰ ਹੈ ਜਦੋਂ ਭਾਰੀ ਪਰਕਮ ਦਿਨ ਵਿੱਚੋਂ ਇਹ ਪਲ ਥਕਾਨ ਦੂਰ ਕਰਨ ਦਾ, ਕੁਝ ਪਲ ਬੈਠਣ ਦਾ ਹੈ, ਸੋਚਣ ਦਾ ਹੈ ਸਾਰੇ ਦਿਨ ਦੇ ਵਿੱਚ ਜੋ ਵੀ ਚੀਜ਼ਾਂ ਹੋਈਆਂ, ਚੰਗੀਆਂ ਨਹੀਂ ਚੰਗੀਆਂ ਹੋਈਆਂ, ਜੋ ਹਰ ਇੱਕ ਚੀਜ਼। ਅਤੇ ਜਦ ਸੋਚਦੇ ਹਾਂ, ਸੋਚਣ ਤੋਂ ਵੀ ਪਹਿਲਾਂ ਉਹ ਚੀਜ਼, ਉਹ ਮੰਜ਼ਰ ਦਿਨ ਦਾ ਆਉਂਦਾ ਹੈ ਨਜ਼ਰ ਦੇ ਵਿੱਚ। ਅਤੇ ਅੱਜ ਸ਼ਾਮ ਇੱਕ ਗਜ਼ਲ ਦੇ ਵਿੱਚ ਸਾਡਾ ਵਿਸ਼ਾ ਰਹੇਗਾ ਨਜ਼ਰ। ਗੱਲਬਾਤ ਕਰਾਂਗੇ ਨਜ਼ਰ ਦੇ ਉੱਤੇ। ਕਹਿੰਦੇ ਨਜ਼ਰ ਹੈ ਤਾਂ ਹੀ ਦੁਨੀਆਂ ਦੇ ਸਭ ਰੰਗ ਨੇ। ਇੰਦਰਧਨੁਸ਼ ਦੇ ਸੱਤ ਰੰਗ ਨਜ਼ਰ ਦੇ ਕਰਕੇ। ਇਨਸਾਨ ਦੀ ਜ਼ਿੰਦਗੀ ਦੇ ਨੌ ਰਸ ਉਹ ਵੀ ਨਜ਼ਰ ਕਰਕੇ ਹੀ ਨੇ। ਇਹ ਨਜ਼ਰ ਦਾ ਬਹੁਤ ਜ਼ਬਰਦਸਤ ਪ੍ਰਭਾਵ ਹੈ, ਬਹੁਤ ਜ਼ਬਰਦਸਤ ਕੰਮ ਵੀ ਹੈ। ਦੁਨੀਆਂ ਦੀ ਜਿੰਨੀ ਵੀ ਖੂਬਸੂਰਤੀ ਹੈ ਉਹ ਅਸੀਂ ਇਹਨਾਂ ਦੋ ਨਿਗਾਹਾਂ ਦੇ ਨਾਲ ਦੇਖਦੇ ਹਾਂ। ਇਸ ਤੇ ਧਰੁਵ ਗੁਪਤ ਲਿਖਦੇ ਨੇ, ਨਜ਼ਰ ਕੀ ਬਾਤ ਪਹੁੰਚੇਗੀ ਨਜ਼ਰ ਤੱਕ, ਉੜੇਗੀ ਦੂਲ ਫਿਰ ਦੀਵਾਰ ਉਧਰ ਤੱਕ, ਕੋਈ ਮੰਜ਼ਿਲ ਤਸੱਵਰ ਹੀ ਹੈ ਸ਼ਾਇਦ, ਸਫ਼ਰ ਕੋਈ ਹੋ ਪਹੁੰਚੇਗਾ ਸਫ਼ਰ ਤੱਕ, ਅਭੀ ਇੱਕ ਬੂੰਦ ਚੁਪਕੇ ਸੇ ਗਿਰੀ ਹੈ, ਕੋਈ ਆਇਆ ਥਾ ਸ਼ਾਇਦ ਚਸ਼ਮੇ ਤਰ ਤੱਕ।

ਨਜ਼ਰ ਜਦ ਆਸਮਾਨ 'ਤੇ ਗਈ ਤਾਂ ਚਮਕਦੇ ਚੰਨ ਦੇ ਵਿੱਚ ਨਜ਼ਰ ਨੇ ਉਸ ਦਾ ਹੀ ਅਕਸ ਦੇਖਿਆ। ਹਰ ਇੱਕ ਜਗ੍ਹਾ ਬ੍ਰਹਿਮੰਡ ਦੇ ਹਰ ਇੱਕ ਜਗ੍ਹਾ ਦੇ ਵਿੱਚ ਉਸਦਾ ਹੀ ਅਕਸ ਦਿਖਿਆ। ਇਹ ਕਮਾਲ ਹੈ ਨਜ਼ਰ ਦਾ। ਨਜ਼ਰ 'ਤੇ ਗੱਲ ਹੋ ਰਹੀ ਹੈ, ਨਜ਼ਰ ਜੋ ਹੈ, ਨਜ਼ਰ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਅਹਿਸਾਸ, ਬਹੁਤ ਸਾਰੇ ਜਜ਼ਬਾਤ ਜੁੜੇ ਹੋਏ ਨੇ। ਅਤੇ ਜਦ ਰਾਤ ਹੁੰਦੀ ਹੈ, ਹਨੇਰਾ ਹੁੰਦਾ ਹੈ, ਅਤੇ ਨਜ਼ਰ ਯਾਨੀ ਕਿ ਅੱਖਾਂ ਆਪਣੇ ਆਪ ਹੌਲੀ ਹੌਲੀ ਮੋਤੀ ਜਿਹੜੇ ਹੈ ਉਹ ਆਪਣੇ ਆਲੇ ਦੁਆਲੇ ਜਿਹੜੇ ਹੈ ਸਮੇਟ ਲੈਂਦੀਆਂ। ਕਾਰਨ ਪਤਾ ਨਹੀਂ, ਕਾਰਨ ਕੁਝ ਅਜਿਹਾ ਹੈ ਜੋ ਦੱਸਿਆ ਨਹੀਂ ਜਾ ਸਕਦਾ, ਜੋ ਬਿਆਨੇ ਕਾਬਿਲ ਨਹੀਂ, ਬਸ ਮਹਿਸੂਸ ਹੁੰਦਾ ਹੈ ਜੋ ਇਹ ਨਜ਼ਰਾਂ ਕਰਦੀਆਂ ਨੇ। ਅਤੇ ਇਸ 'ਤੇ ਹੀ ਕਿਆ ਖੂਬ ਲਿਖਦੇ ਨੇ ਫਰਹਤ ਅਬਾਸ ਸ਼ਾਹ, ਤੂੰ ਨੇ ਦੇਖਾ ਹੈ, ਤੂੰ ਨੇ ਦੇਖਾ ਹੈ ਕਭੀ ਇੱਕ ਨਜ਼ਰ ਸ਼ਾਮ ਕੇ ਬਾਅਦ, ਕਿਤਨੇ ਚੁੱਪਚਾਪ ਸੇ ਲਗਤੇ ਹੈ ਸ਼ਜਰ ਸ਼ਾਮ ਕੇ ਬਾਅਦ, ਇਤਨੇ ਚੁੱਪਚਾਪ ਕਿ ਰਸਤੇ ਵੀ ਰਹੇਂਗੇ ਲਾਇਲਮ, ਛੋੜ ਜਾਏਂਗੇ ਕਿਸੀ ਰੋਜ਼ ਨਗਰ ਸ਼ਾਮ ਕੇ ਬਾਅਦ। ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ ਅਗਲੀ ਗਜ਼ਲ ਆਵਾਜ਼ ਚਿਤਰਾ ਸਿੰਘ ਦੀ।

ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ ਅੱਜ ਦਾ ਪ੍ਰੋਗਰਾਮ ਗੱਲਬਾਤ ਕੀਤੀ ਨਜ਼ਰ ਦੀ, ਉਸ ਨਜ਼ਰ ਦੇ ਵਿੱਚ ਮੌਜੂਦ ਨਸ਼ੇ ਦੀ, ਉਸ ਸ਼ਕਤੀ ਦੀ, ਤਾਕਤ ਦੀ ਜੋ ਦੁਨੀਆਂ ਨੂੰ ਹਸੀਨ ਬਣਾਉਂਦਾ ਹੈ। ਅਤੇ ਇਸ ਨਜ਼ਰ ਦੇ ਵਿੱਚ ਜੇਕਰ ਪੋਜ਼ਿਟਿਵਿਟੀ ਹੋਏ, ਮੁਹੱਬਤ ਹੋਏ, ਸਬਰ ਹੋਏ, ਸੰਤੋਖ ਹੋਏ, ਹਲੀਮੀ ਹੋਏ, ਤਾਂ ਹਰ ਇੱਕ ਗੱਲ ਬਣ ਜਾਂਦੀ ਹੈ। ਹਰ ਇੱਕ ਸ਼ਖਸ ਜਿਸ ਨੂੰ ਵੀ ਨਜ਼ਰ 'ਚ ਆਉਂਦੀ ਹੈ, ਉਸ ਸ਼ਖਸ ਨੂੰ ਇੱਕ ਖਾਸ ਮੁਕਾਮ ਤੱਕ, ਉਸ ਰਿਸ਼ਤੇ ਨੂੰ ਲਿਜਾਇਆ ਜਾ ਸਕਦਾ ਹੈ ਜੇਕਰ ਨਜ਼ਰ ਸਹੀ ਹੈ। ਪ੍ਰੋਗਰਾਮ ਸ਼ਾਮੀ ਗਜ਼ਲ ਦੀ ਆਖਰੀ ਗਜ਼ਲ ਤੁਹਾਡੀ ਪੇਸ਼ ਖਿਦਮਤ, ਆਵਾਜ਼ ਗੁਲਾਮ ਅਲੀ। ਇਸ ਦੇ ਨਾਲ ਹੀ ਆਪਣੇ ਇਸ ਦੋਸਤ ਨੂੰ ਦਿਓ ਇਜਾਜ਼ਤ,

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਐਫਐਮਐਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ। ਰਾਤ ਦੇ 11 ਵੱਜ ਰਹੇ ਨੇ ਤੇ ਦੋਸਤੋ ਸਾਡੀ ਅੱਜ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਤੁਹਾਨੂੰ ਮਿਲਾਂਗੇ ਕੱਲ ਸਵੇਰੇ ਜਦ ਘੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ ਸਵੇਰ ਦੇ 5:53 ਦਾ। ਤਦ ਤੱਕ ਆਪਣਾ ਤੇ ਆਪਣਿਆਂ ਦਾ ਰੱਖੋ ਖੂਬ ਧਿਆਨ। ਸ਼ਬਾ ਖੈਰ, ਜੈ ਹਿੰਦ।